ਆਸਾ ਮਹਲਾ ਪਹਿਲਾ ਸੋਹਣ ਵੱਡਾ ਆਖੇ ਸਭ ਕੋਏ ਕੇਵਲ ਵੱਡਾ ਡੀਠਾ ਹੋਏ ਕੀਮਤ ਪਾਏ ਨ ਕਿਹਾ ਜਾਏ ਕਹਿਣੇ ਵਾਲੇ ਤੇਰੇ ਸਮਾਏ ਵੱਡੇ ਮੇਰੇ ਸਾਹਿਬਾ ਗੈਰ ਗੰਭੀਰਾ ਗੁਣੀ ਗਹੀਰਾ ਕੋਏ ਨਾ ਜਾਣੇ ਤੇਰਾ ਕੀਤਾ ਕੇਵਲ ਚੀਰਾ ਰਹਾਉ ਸਭ ਸੁਰਤੀ ਮਲ ਸੁਰਤ ਕਮਾਈ ਸਭ ਕੀਮਤ ਮਿਲ ਕੀਮਤ ਪਾਈ ਗਿਆਨੀ ਧਿਆਨੀ ਗੁਰ ਗੁਰ ਹਾਈ ਕਹਿਣ ਨਾ ਜਾਈ ਤੇਰੀ ਤਿਲ ਵਡਿਆਈ ਸਭ ਸਤ ਸਭ ਤਪ ਸਭ ਚੰਗਿਆਈਆਂ ਸਿੱਧਾਂ ਪੁਰਖਾਂ ਕੀਆਂ ਵਡਿਆਈਆਂ ਤੁਧ ਬਿਨ ਸਿਧੀ ਕਿਰਨ ਨਾ ਪਾਈ ਆ ਕਰਮ ਮਿਲੇ ਨਾ ਠਾਕ ਰਹਾਈਆਂ ਆਖਣ ਵਾਲਾ ਕਿਆ ਵਿਚਾਰਾ ਸਿਵਤੀ ਭਰੇ ਤੇਰੇ ਭੰਡਾਰਾ ਜਿਹ ਤੋਂ ਦੇ ਤਿਸੇ ਕਿਆ ਚਾਰਾ ਨਾਨਕ ਸੱਚ ਸਵਾਰ ਨਾਰਾ ਆਸਾ ਮਹਲਾ ਪਹਿਲਾ ਆਖਾਂ ਜੀਵਾਂ ਵਿਸਰੇ ਮਰ ਜਾਉ ਆਖਣ ਔਖਾ ਸਾਚਾ ਨਾਉ ਸਾਚੇ ਨਾਮ ਕੀ ਲਾਗੇ ਭੂਖ ਉਤ ਭੁੱਖ ਹੈ ਖਾ ਚਲੀਏ ਦੋ ਸੋ ਕਿਉਂ ਵਿਸਰੇ ਮੇਰੀ ਮਾਏ ਸਾਚਾ ਸਾਹਿਬ ਸਾਚੇ ਨਾਏ ਰਹਾਉ ਸਾਚੇ ਨਾਮ ਕੀ ਦਿਲ ਵਡਿਆਈ ਆਖਤ ਕੇ ਮਨ ਨਹੀਂ ਪਾਈ ਜੇ ਸਾ ਮਿਲ ਕੇ ਆਖਣ ਪਾਏ ਵੱਡਾ ਨਾ ਹੋਵੇ ਘਾਟ ਨਾ ਜਾਏ ਨਾ ਮਰੇ ਨਾ ਹੋਵੇ ਸੋਗ ਦਿੰਦਾ ਰਹੇ ਨਾ ਚੁੱਕੇ ਭੋਗ ਗੁਣ ਹੋਰ ਨਾ ਹੀ ਕੋਏ ਨਾ ਕੋ ਹੋਆ ਨਾ ਕੋ ਹੋਏ ਜੇ ਵੜਿਆਪ ਤੇਵੜ ਦੇਰੀ ਦਾਤ ਜਿਨ ਦਿਨ ਕਰਕੇ ਕੀਤੀ ਰਾਤ ਖਸਮ ਵਸਾਰੇ ਤੇ ਕਮ ਜਾਤ ਨਾਨਕ ਨਾਵੇਂ ਬਾਸ ਨਾਰਾ ਗੁਰੀ ਮਹਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨੋ ਕਰੋ ਗੁਰਪਾਸ ਹਮ ਕੀਰੇ ਕਿਰਮ ਸਤਿਗੁਰ ਸਰਨਾਈ ਕਰ ਦਿਆ ਨਾਮ ਪ੍ਰਗਾਸ ਮੇਰੇ ਮੀਤ ਗੁਰਦੇ ਮੋਕੋ ਰਾਮ ਨਾਮ ਪ੍ਰਗਾਸ ਗੁਰਮਤ ਨਾਮ ਮੇਰਾ ਪ੍ਰਾਣ ਸੁਖਾਈ ਹਰ ਕੀਰਤ ਅਮਰੀ ਰਹਿ ਰਾਸ ਰਹਾਉ ਹਰ ਜਨ ਗੇ ਵਡ ਭਾਗ ਵਡੇਰੇ ਜਿਨ ਹਰਾ ਸਰਦਾਰ ਪਿਆਸ ਹਰ ਹਰ ਨਾਮ ਮਿਲੇ ਤ੍ਰਿਪਤਾ ਸੇ ਮਿਲ ਸੰਗਤ ਗੁਣ ਪ੍ਰਗਾਸ ਜਿਨ ਹਰ ਹਰ ਸੁਨਾਮ ਨਾ ਪਾਇਆ ਤੇ ਪਾਗਣ ਜਮ ਪਾਸ ਜੋ ਸਤਿਗੁਰ ਸੰਸੰਗ ਨਹੀਂ ਆਏ ਤ੍ਰਿਗ ਜੀਵੇ ਤ੍ਰਿਗ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਪਾਈ ਤਿੰਨ ਤੁਰ ਮਸਤਕ ਲਿਖਿਆ ਲਖਾਸ ਤਨ ਤਨ ਸਾਸਨ ਜਿਤ ਰਸ ਪਾਇਆ ਮਿਲ ਜਾ ਨਾਨਕ ਨਾਮ ਪ੍ਰਗਾਰਾ ਗੁਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵਹੁਦਮ ਜਾਂ ਹਰਾ ਜੀਓ ਪਰਿਆ ਸੈਲ ਪੱਥਰ ਮੈਂ ਜੰਤੋ ਪਾਏ ਤਾਕਾ ਰਿਜ ਕਾਗੇ ਕਰ ਤਰਿਆ ਮੇਰੇ ਮਾਧੋ ਜੀ ਸਾਤ ਸੰਗ ਮਿਲੇ ਸੋ ਤਰਿਆ ਗੁਰਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ ਹਰਿਆ ਰਹਾਉ ਜਰਨ ਪਿਤਾ ਲੋਕ ਸੁਧ ਬੰਤਾ ਕੋਈ ਨਾ ਕਿਸ ਕੀ ਤਰਿਆ ਸਿਰ ਸਿਰ ਹੀ ਸੰਭਾਹੇ ਠਾਕੁਰ ਕਾਹੇ ਮਨ ਪਉ ਕਰਿਆ ਉੜੇ ਉੜਾਵੇ ਸੈ ਕੋਸਾ ਤੇ ਪਾਸੇ ਬਾਰੇ ਸਰਿਆ ਤਿੰਨ ਕਵਣ ਖਲਾਵੇ ਕਵਣ ਜਗਾਵੇ ਮਨ ਮੈਂ ਸਿਮਰਨ ਕਰਿਆ ਸਭ ਨਿਧਾਨ ਦਾ ਸਸਦਾਨ ਠਾਕੁਰ ਕਰ ਤਲ ਤਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆਓ

ਨਾ ਵਿਜੰਤ ਵਿਚਾਰਾ। ਤੂੰ ਕੜ ਕੜ ਅੰਤਰ ਸਰਬ ਨਿਰੰਤਰ ਜੀ ਹਰੇ ਕੋ ਪੁਰਖ ਸਮਾਣਾ, ਇੱਕ ਦਾਤੇ ਇੱਕ ਭਿਖਾਰੀ ਜੀ ਸਭ ਤੇਰੇ ਜੋਜ ਵਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹਾਂ ਤੁਧ ਬਿਨਾਂ ਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬਿਆਨ ਬਿਆਨ ਜੀ ਤੇਰੇ ਕਿਆ ਗੁਣ ਆ ਵਖਾਣਾ। ਜੋ ਸੇਵੈ ਜੋ ਸੇਵੈ ਤੁਜੀ ਜਾ ਨਾਨਕ ਤਿਨ ਕਰਵਾਣਾ। ਹਰ ਦਿਆ ਮਿਰ ਦਿਆਵੈ ਤੁਜੀ ਸੇਜਨ ਜੁਗ ਮੈਂ ਸੁਵਾਸੀ, ਸੇ ਮੂਹ ਸੇ ਮੂਤ ਪੈ ਜਿਨ ਹਰ ਧਿਆਇਆ ਜੀ, ਤਿੰਨ ਤੋਟੇ ਜਮ ਕੀ ਫਾਸੀ। ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ, ਤਿਨ ਕਾ ਭਉ ਸਭ ਗਵਾਸੀ। ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ, ਤਿਆਰਾ ਰੂਪ ਸਮਾਸੀ। ਸੇ ਧਨ ਸੇ ਧਨ ਜਿਨ ਹਰ ਧਿਆਇਆ ਜੀ, ਜਾ ਨਾਨਕ ਤਿੰਨ ਬਲ ਜਾਸੀ। ਤੇਰੀ ਭਗ ਤੇਰੀ ਭਗਤ ਭੰਡਾਰ ਜੀ ਪਰੇ ਬੇਅੰਤ ਬੇਅੰਤਾ, ਤੇਰੇ ਭਗ ਤੇਰੇ ਪਸਲਾ ਤੋ ਜੀ ਅਨਕਾ ਅਨੇਕਾ ਅਨੰਤਾ। ਤੇਰੇ ਅਨਕ ਤਿਨ ਕਰੇ ਹਰ ਪੂਜਾ ਜੀ, ਤਬ ਤਾਪੇ ਜਾਵੇ ਬੇਅੰਤਾ। ਤੇਰੇ ਅਨੇਕ ਤੇਰੇ ਅਨੇਕ ਪੜੇ ਬਹੁ ਸਿਮਰ ਸਾਹ ਜੀ ਕਰ ਕਿਰਿਆ ਖਾਟ ਕਰਮ ਕਰੰਤਾ। ਸੇ ਭਗ ਸੇ ਭਗਤ ਪ੍ਰਜਨ ਨਾਨਕ ਜੀ ਜੋ ਭਾਵੇਂ ਮੇਰੇ ਹਰ ਭਗਵੰਤਾ। ਤੂੰ ਆਦਿ ਪੁਰ ਪਰੰਪਰ ਕਰਤਾ ਜੀ ਤੁਜੇ ਬੜਾ ਵਰਨਾ ਕੋਈ, ਤੂੰ ਜੋ ਜੋ ਏਕੋ ਸਦਾ ਦਾ ਤੂੰ ਏਕੋ ਜੀ, ਤੂੰ ਨੇਚਰ ਕਰਤਾ ਸੋਈ। ਤੁਦੇ ਆਪੇ ਭਾਵੈ ਸੋਈ ਵਰਤੇ ਜੀ, ਤੂੰ ਆਪੇ ਕਰੇ ਸੋਈ। ਤੁਦੇ ਆਪੇ ਸਿਸਾ ਬੋ ਪਾਈ ਜੀ, ਤੁਦੇ ਆਪੇ ਸਿਸਾ ਗੋਈ। ਜਾ ਨਾਨਕ ਗੁਣ ਗਾਵੇ ਕਰਤੇ ਕੇ ਜੀ, ਜੋ ਸਭ ਸੇ ਕਾ ਜਾਣੂ ਆਸਾ ਮਹਲਾ ਚੌਥਾ। ਤੂੰ ਕਰਤਾ ਸਚਿਆਰ ਮੈਂ ਡਾਸਾਈ, ਜੋ ਤੂੰ ਪਾਵੈ ਸੋਈ ਥੀਸੀ, ਜੋ ਤੂੰ ਦੇ ਸੋਈ ਹੋ ਪਾਈ ਰਹਾਓ। ਸਭ ਤੇਰੀ ਤੂੰ ਸਭ ਦੀ ਧਿਆਇਆ, ਜਿਹਨੋਂ ਕਿਰਪਾ ਕਰੇ ਤਿੰਨਾ ਅੰਮ੍ਰਿਤਨ ਪਾਇਆ। ਗੁਰਮਹਲਾ ਦਾ ਮਨ ਮੋਹ ਗਵਾਇਆ, ਤੁਹਾਡੇ ਆਪ ਵਿਛੋੜਿਆ ਆਪ ਮਿਲਾਇਆ। ਤੂੰ ਦਰਿਆ ਉਹ ਸਭ ਤੁਜੀ ਮਾਹੀ, ਤੁਜ ਬਿਨ ਦੂਜਾ ਕੋਈ ਨਾ ਹੈ। ਜੀ ਜੰਦ ਸਭ ਤੇਰਾ ਖੇਲ, ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲ। ਜਿਸਨੂੰ ਤੂੰ ਜਾਣਾ ਹੈ ਸੋਈ ਜਾਣ ਜਾਣੇ, ਹਰ ਗੁਣ ਸਾਧੀ ਆ ਵਖਾਣ। ਜਿਨ ਹਰ ਸੇਵਿਆ ਤਿੰਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ। ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਦ ਬਿੰਦੋ ਜਾ ਵਰਨਾ ਕੋਏ। ਤੂੰ ਕਰ ਕਰ ਵੇਖੇ ਜਾਣੇ ਸੋਏ, ਜਾ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ ਮਹਲਾ ਪਹਿਲਾ। ਤਿਤ ਸਰਵ ਲੈ ਭੈਲੇ ਨਵਾਸਾ, ਪਾਣੀ ਪਾਵ ਤਿੰਨੇ ਕੀਆ। ਪੰਗਜ ਮੋਹ ਪਾਗ ਨਹੀਂ ਚਾਲੇ, ਹਮ ਦੇਖਾ ਤੈਂ ਡੂਬੀ ਅਲੇ। ਮਨ ਏਕ ਨਾ ਚੇ ਸਮੂੜ ਮਨਾ, ਹਰ ਬਿਸਰੇ ਤੇਰੇ ਗੁਣ ਗਲਿਆ ਰਹਾਓ। ਨਾ ਹੂੰ ਜਸ ਸਦੀ ਨੀ ਪੜਿਆ, ਮੂਰਖ ਮੁਗਦਾ ਜਨਮ ਭਇਆ। ਪ੍ਰਣਵਤ ਨਾਨਕ ਤਿਨ ਕੀ ਸਰਣਾ, ਜਿਨ ਤੋਂ ਨਾਹੀ ਵਿਸਰਿਆ ਆਸਾ ਮਹਲਾ ਪੰਜਵਾ। ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਹੈ ਤੇਰੀ ਬਰੀਆ। ਅਵਰ ਕਾਜ ਤਿਰ ਕਿਤੇ ਨਾ ਕਾਮ, ਮਿਲ ਸਾ ਸੰਤ ਪਾਇ ਕੇ ਵੰਦਾ। ਸਰੰਜਾਮ ਲਾਭ ਭਉ ਜਲ ਤਰਨ ਕੈ, ਜਨਮ ਬਿਰਥਾ ਜਾਤ ਰੰਗ ਮਾਇਆ ਕੇ ਰਹਾਓ। ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧਨਾ ਜਾਣਿਆ ਹਰ ਰਾਇਆ। ਪਾਉ ਨਾਨਕ ਹਮ ਨੀਚ ਕਰਮਾ, ਸਰਣ ਪਰੇ ਕੀ ਰਾਖੋ ਸ਼ਰਮਾ। ਪਾਤਸ਼ਾਹੀ ਦਸਵੀਂ ਕਾਵਿ ਵਾਜ ਬੇਨਤੀ ਚੌਪਾਈ, ਹਮਰੀ ਕਰੋ ਹਾਥ ਦਰ ਅੱਛਾ, ਪੂਰਨ ਹੋਏ ਚਿਤ ਕੀ ਇੱਛਾ।

0: ਤਾਵ ਜਨ ਹਮਾਰਾ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰਾ ਹਮਰੇ ਦੋ ਸਵੇ ਤੁਮ ਕਾਵੋ ਆਪ ਹਾਦੇ ਮੋਹੇ ਬਚਾਵੋ ਸੁਹੀ ਵਸੇ ਮੋਰੋ ਪਰਵਾਰਾ ਸੇਵਕ ਸੇ ਸਭੇ ਕਰਤਾਰਾ ਮੋਰ ਚਾਨੀ ਕਰ ਦੈ ਕਰੀਏ ਸਭੈ ਨਿਕੋ ਆਸ ਸੰਗਰੀਏ ਪੂਰਨ ਹੋਏ ਹਮਾਰੀ ਆਸਾ ਤੋਰ ਭਜਨ ਕੀ ਰਹੇ ਪਿਆਸਾ ਤੁਮੈ ਝਾੜ ਕੋਈ ਅਵਰ ਨਾ ਧਿਆਉਂ ਜੋ ਵਰ ਜਾਉਂ ਤੁਮ ਤੇ ਪਾਉਂ ਸੇਵਕ ਸਿੱਖ ਹਮਾਰੇ ਤਾਰੀ ਹੈ ਚੁਣ ਚੁਣ ਸਤਨ ਹਮਾਰੇ ਮਾਰੀ ਹੈ ਆਪ ਹਾਦੇ ਮੁਝੇ ਅਬਰੀਏ ਮਰਨ ਕਾਲ ਕਾ ਤ੍ਰਾਸ ਨਵਰੀਏ ਊ ਜੋ ਸਦਾ ਹਮਾਰੇ ਪੱਛਾ ਸਿਰਿਆ ਤੋ ਜੋ ਕਰੀਓ ਰੱਛਾ ਰਾਹ ਲਿਓ ਮੋਇ ਰਾਖਣ ਹਾਰੇ ਸਾਹਿਬ ਸੰਤ ਸਹਾਏ ਪਿਆਰੇ ਦੀਨ ਬਹੁ ਦੁਸ਼ਟਨ ਕੇ ਹੰਤਾ ਤੁਮਹੁ ਪੁਰੀ ਚਤੁਰ ਦਾਸ ਕੰਤਾ ਕਾਲ ਪਾਏ ਬ੍ਰਹਮਾ ਬਵਤਰਾ ਕਾਲ ਪਾਏ ਸ਼ਿਵ ਜੂ ਅਵਤਰਾ ਕਾਲ ਪਾਏ ਕਰਮੇ ਪ੍ਰਕਾਸਾ ਸਗਲ ਕਾਲ ਕਾ ਕੀਆ ਤਮਾਸ਼ਾ ਜਵਨ ਕਾਲ ਜੋਗੀ ਸਿਵ ਕੀਓ ਵੇਦ ਰਾਜ ਬ੍ਰਹਮਾ ਜੋਤੀਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਏ ਹਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵਦਾ ਜਸ਼ਨ ਅਪਜਾਇਓ ਆਦਿ ਅੰਤੇ ਕੈ ਅਵਤਾਰਾ ਸੋਈ ਗੁਰੂ ਸਮਝਿਓ ਹਮਾਰਾ ਨਮਸਕਾਰ ਤਿਸੀ ਕੋ ਹਮਾਰੀ ਸਲ ਪ੍ਰਜਾ ਜਿਨੇ ਆਪ ਸਵਾਰੀ ਸੇਵਕਨ ਕੋ ਸਿਵ ਗੁਣ ਸੁਰ ਦੀਓ ਸਤਰਨ ਕੋ ਪਲ ਮੋਹ ਬਦ ਕੀਓ ਘੜ ਘੜ ਕੇ ਅੰਤਰ ਕੀ ਜਾਂਤ ਭਲੇ ਬੁਰੇ ਕੀ ਪੀਰ ਪਛਾਣਤ ਚੀਟੀ ਤੇ ਕੁੰਜਰੇ ਅਸਤੂਲਾ ਸਭ ਪਰ ਕਿਰਪਾ ਦ੍ਰਿਸ਼ ਕਰ ਫੂਲਾ ਸੰਤਨ ਦੋ ਪਾਏ ਤੇ ਦੁਖੀ ਸੋ ਪਾਏ ਸਾਧਨ ਕੇ ਸੁਖੀ ਏਕ ਏਕ ਹੀ ਪੀਰ ਪਛਾਣੇ ਕੜ ਕੜ ਕੇ ਪੜ ਪੜ ਕੀ ਜਾਂਦੇ ਜਾਬੁਦ ਕਰ ਕਰਾਂ ਕਰਤਾਰਾ ਪਰਜਾ ਤਰ ਤਵ ਦੇ ਅਪਾਰਾ ਜਾਬਾ ਕਰ ਕਰ ਤੋ ਕਬੂ ਤੁਮ ਮਿਲਤ ਦੇ ਤਰ ਸਭ ਹੂੰ ਜੇ ਤੇ ਵਰਨ ਸਿਸਾ ਉਤਾਰੇ ਆਪ ਆਪਣੀ ਬੂਝ ਉਚਾਰੇ ਤੂੰ ਸਭ ਹੀ ਤੇ ਰਹਿਤ ਨਿਰਾਲਮ ਜਾਣੂ ਬੇ ਭੇਦ ਰਿਆਲਮ ਨਿਰੰਕਾਰ ਨਿਰਵਿਕਾਰ ਨਿਰਲੰਬ ਆਦ ਨੀਲਾ ਨਾਦ ਸੰਭ ਤਾਕਾ ਮੂੜ ਚਾਤ ਪੇਦਾ ਜਾ ਕੋ ਪੇ ਨ ਪਾਵਤ ਬੇਦਾ ਤਾਕੋ ਕਰਪਾ ਹਨਨ ਮਾਨਤ ਮਹਾ ਮੋੜ ਕਹਿ ਪੇ ਨ ਜਾਂਤ ਮਹਾਦੇਵ ਕੋ ਕਹਿ ਸਦਾਸ਼ਿਵ ਨਿਰੰਕਾਰ ਕਾ ਚਿਨਤ ਨੈ ਭੇ ਆਪ ਆਪਣੀ ਬੁੱਧ ਹੈ ਜੇਤੀ ਬਣਤ ਭਿੰਨ ਭਿੰਨ ਤੋਹੇ ਤੇਤੀ ਤੁਮਰਾ ਲਖਨ ਜਾਏ ਪਸਾਰਾ ਕੇ ਬੈਸਿਆ ਪ੍ਰਥਮ ਸੰਸਾਰਾ ਇਕ ਰੂਪਾ ਨੂਪ ਸਰੂਪਾ ਰੰਗ ਪਿਹੋਰਾ ਕਹੀ ਬੂਪਾ ਅੰਡ ਜੇਰ ਸੇ ਤੇ ਯਕੀਨੀ ਉਤਪੋਜ ਖਾਨ ਬਹੋਰ ਰਚ ਦੀਨੀ ਕਹੋ ਬੂਰਾ ਜਾਹੋ ਬੈਠਾ ਕਹੋ ਸਿਣ ਪਿਓ ਸੰਗਰ ਕੈਠਾ ਸਗਰੀ ਸੇ ਦਿਖਾਏ ਚੰਭਉ ਵਾਜ ਗਾਸ ਰੂਸੀ ਅੰਭਉ ਆਵ ਰਚਾ ਮੇਰੀ ਤੁਮ ਕਰੋ ਸਿੱਖ ਬਾਰੇ ਸਿੱਖ ਸੰਗਰੋ ਦੂਜੇ ਤੇ ਉਠ ਉਤਪਾਤਾ ਸਕਲ ਮਲੇਸ਼ ਕਰੋ ਰਣਗਾਤਾ ਜਿਆ ਤੋ ਸਭ ਸਰਣੀ ਪਰੇ ਤਿਨ ਕਹਿ ਦੁਸ਼ਟ ਦੋਤ ਹੈ ਮਰੇ ਪੁਰਹ ਜਾਉਨ ਪਾ ਪਰੇ ਤਿਹਾਰੇ ਤਿਨ ਕਹਿ ਤੁਮ ਸੰਕਟ ਸਭ ਟਾਰੇ ਜੋ ਕਲ ਕੋ ਇੱਕ ਵਾਰ ਤੇ ਆਏ ਹੈ ਤਾਕੇ ਕਾਲ ਨਿਕਟ ਨਹੀਂ ਆਏ ਹੈ ਰੱਛਾ ਹੋਏ ਤਾਏ ਸਭ ਕਾਲਾ ਦੁਸ਼ਟ ਰੀ ਟਰੇ ਤਿਦ ਕਾਲਾ ਕਿਰਪਾ ਦਰ ਤਨ ਜਾਏ ਨ ਹਰ ਹੋ ਤਾਕੇ ਤਾਵ ਤਨ ਘੁਮੈ ਹਰ ਹੋ ਰਿਦ ਸਿਦ ਕਰ ਮੂੰਹ ਸਭ ਹੋਈ ਦੋਸੈ ਸਹਿ ਸਕੇ ਨ ਕੋਈ ਇੱਕ ਵਾਰ ਜਿਨ ਤੁਮੈ ਸੰਭਾਰਾ ਕਾਲ ਬਾਂਤੇ ਤਾਏ ਹੁਬਾਰਾ ਜੇ ਨਰ ਨਾਮ ਤਿਆਰ ਹੋ ਕਹਾ ਦਾਰਦ ਦੁਸ਼ਟ ਦੋ ਤੇਰਾ ਖੜਗ ਕੇ ਤ ਮੈਂ ਸਰਣ ਤਿਹਾਰੀ आप हाथ दे लियो अबारी, सर्व ढोर मोहो सहाई, दोष्ट दो ते लियो बचाई। सवैया पाए गए जब ते तुम रे, तब ते को आंतरे नहीं आने हो। राम री पुराण कुरान ने कहे मत एक ना माने हो। सिमरत शास्त्र बे सब बहुत गया मेग न जाने हो। श्री अस्पान कृपा तुमरी कर, मैं न कहो सब तो बखाने हो। दोहरा सगल द्वार को छाड़ के गयो द्वार हो द्वार, बाहे गए की लाज अस गोविंदास त्वार। राम कली महला तीजा, आनंद क्यों ओंकार, सतगुर प्रसाद आनंद पिया मेरी माए, सतगुरु मैं पाया, सतगुर दा पाया सहज सेती, मन वजिया वधाइया, राग रतन परवार परियां, शब्द गावने आईया, शब्दो तंगा बोहरी केरा, मन जनी वसाया, कहे नानक आनंद होआ, सतगुरु मैं पाया। ए मन मेरे आ तू सदा रहो हर नाले, हर ना रहो तू मन मेरे, दुख सा विसारना अंगीकारो करे तेरा, कार सब सवारना। सब ना गला सम्राट स्वामी, सो क्यों मन विसारे, कहे नानक मन मेरे सदा रहो हर नाले। साचे साहेबा क्या नाही करते रहे, करदा तेरे सब किश है, जे देह सो पावे सदा सिफ सलाह तेरी। नाम मन वसावे, नाम जिनके मन वसया, वाजे शवन गनेरे, कहे नान विसचे साहिब क्या नाही करते रहे। साचा नाम मेरा आधारो, साच नाम आधार मेरा, जिन भुखा साब गवाइया, कर शान सो मन आए वसया, जिनी शान साब पुजाइया। सदा कुरबान गीता गुरु हिटो, जेदियाए वड्याइया, कहे नानक सुनो संतो, शब तरो प्यारो। साचा नाम मेरा आधारो, वाजे पान शब्द कर सुभागै, कर सुभागै शब्द वाजे, कला जिद कर तारिया, पैंदो तुद वास कीते, काल कंटक मारिया, तोर कर्म पाया तो जिन को, से नाम हर के लागे, कहे नानु ते सुखोवा, तित कारे अनहद वाजे, आनंद सुनो वड भागियो, सगल मनोरथ पूरे, पार ब्रह्म प्रपाया, उतरे सगल वसूरे, दुख रोग संताप उतरे, सुनी सच्ची बाणी, संत साजन पै स्वर से, पूरे गुर ते जानी, सुनते पनीत कहते पवित, सतगुर आपर पूरे, बिनवंत नान गुर चरण लागे, वाजे अनहद तूरे। मुदावनी महला पंजवा, थाल विच तिन वस्तु पईयो, सात संदो विचारो, अमृत नाम ठाकुर का पेयो, जिसका सबसे आधारो, जे को खावे जे को पूंछे, तिसका होए आधारो, एह वस्तई न जाई, नेतन राखुर तारो, तम संसार चरण लगत रही, सब नान ब्रह्म प्रसारो। श्लोक महला पंजवा, तेरा कीता जा तो नाही, मैनो जो कितोई, मैं निर्गुण यारे को गुण नाही, आपे तरस पयोई, तरस पया मेरा मत होई, सतगुरु सज्जन मिलिया, नानक ना मिले था जीवा, तन मन थीवै हरिया, तरस पया मेहरामत होई, सतगुर सज्जन मिलिया, नानक नाम मिले ता जीवा, तन मन थीवै हरिया। वाहिगुरु जी का खालसा, वाहिगुरु जी की फतेह। परम सकार जो सत्संग जीओ, शामा दे दीवान दियां हासियां भरियां ने, नितनेम दी बाणी सोधर रह साहब दे पाठ होए ने। आप श्रद्धा नाल सुण कीते ने, गुरु कृपा करे आप सब नूं चढ़दियां कला बख्शन। सो अज दे समुचे समागम कीर्तन गुरु के लंगरां दी सेवा ते सुखमणी साहब दे पाठ दी सिपाही सीता सिंह निजर परिवार वालों है। सो हुण सुखमणी साहब दे पाठ भाई सिपाही लखविंदर सिंह जी आप सुण कराउणगे। ठीक 7:40 तो बाद अरदास होएगी, उस तो बाद 8:30 तक दीवान सिंह की हाजरियां भरनियां गुरु के लंगरां दी सेवा परिवार वालों। सो आओ बड़े प्यार नाल सुखमणी साहब के पाठ आपां सारिया ने सरवण करने ने। खास तौर पर परिवार को बेनती है कि पाठ आप परिवार वालों है, तो अगर पाठ आपां गुरु की संगत विच बह के संगत रूप में करना है तो फिर साडा सारिया का फर्ज बनता कि आप पाठ सुनीए भी बैठ के, ता कि जिस परिवार वालों पाठ बाणी पढ़ी जा रही है वो परिवार भी बैठ के पाठ सुने। उस तो बाद तकरीबन 2 घंटे लिए 1.5 घंटे लिए कीर्तन कथा इतिहास होना, वो भी आप कोशिश करिए, क्योंकि गुरुद्वारे दे विच 3 चीज़ां जिहड़ियां वो प्रचलित ने जिहड़ियां आप सुननियां ने, वो कीर्तन है, कथा वा, इतिहास है, जां खंड पाठ होवे जां सहज पाठ होवे। कोई भी जिहड़ा प्रचार कर रहा उन्हों सुनना साडा फर्ज बनता है, और कोशिश करिया करो कि आप लंगर छकना छको, लंगर बने ने, पर लंगर छकन वास्ते असीं जाइए छक के फिर दरबार च आ जाइए। और कई बार इंज होंदा कि इत्थों तक लाइन लगी होंदी है, इत्थे कीर्तन हो रहा होंदा, कथा हो रही होंदी है, आपां बहुत समा लंगर दे विच ला दिंदे आ। कोशिश करिया करिए कि आपां बैठ के दरबार विच कीर्तन ते कथा सुन करिए, तां कि सानूं कुछ ना कुछ गुरु की बख्शी जिहड़ी साडे जीवन च प्राप्त हो सके। आप सब नूं बेनती है, परिवार का धन्यवाद। आओ सरवण करिए सुखमणी साहब दे पाठ। वाहिगुरु जी का खालसा, वाहिगुरु जी की फतेह।
1: सतनाम श्री वाहिगुरु साहिब जी, अमृत बाणी हर हर तेरी, सुन सुन होवा परम गत मेरी, जलन बुझी शीतल हुए मनवा, सतगुर का दर्शन पाए जियो, बाणी गुरु गुरु है बाणी, बिच बाणी अमृत सारे, गुरबाणी कह सेवक जन मन, प्रतख गुरु निस्तारे, गौड़ी सुखमनी महला पंजवा, सलोक एक ओंकार सतगुर प्रसाद, आद गुरे नमः जुगाद गुरे नमः सतगुरे नमः श्री गुरुदेव नमः, अष्टपदी सिमरो सिमर सिमर सुख पावो, काल कलेस तन माहि मिटावो, सिमरो जास विसुंबर एक, नाम जपते गणते अनेक, वेद प्राण सिमरत सुध अखर, कीने राम नाम एक अखर, किनका एक जिस जीव सव, ताकि महिमा गणी न अव, कंखी एक दर्श तुहारो, नानक गुण संग मोहि उधारो, सुख मणि सुख अमृत प्रभ नाम, भगत जना कह मन विश्राम रहाओ, प्रभ कह सिमरन गर्भ न बसा, प्रभ कह सिमरन दुख जम नसा, ਪ੍ਰਭ ਕਾ ਸਿਮਰਨ ਕਾਲ ਪਰਹਰ, ਪ੍ਰਭ ਕਾ ਸਿਮਰਨ ਦੁਸ਼ਮਣ ਟਰ, ਪ੍ਰਭ ਸਿਮਰਤ ਕਛ ਵਿਘਨ ਨ ਲਾਗ, ਪ੍ਰਭ ਕਾ ਸਿਮਰਨ ਅਣਦਿਨ ਜਾਗ, ਪ੍ਰਭ ਕਾ ਸਿਮਰਨ ਭਉ ਨਾ ਵਿਆਪੈ, ਪ੍ਰਭ ਕਾ ਸਿਮਰਨ ਦੁਖ ਨਾ ਸੰਤਪ, ਪ੍ਰਭ ਕਾ ਸਿਮਰਨ ਸਾਧਕਾ ਸੰਗ, ਸਰਬਨ ਦਾਨ ਨਾਨਕ ਹਰ ਰੰਗ, ਪ੍ਰਭ ਕਾ ਸਿਮਰਨ ਰਿੱਧ ਸਿੱਧ ਨੌ ਨਿੱਧ, ਪ੍ਰਭ ਕਾ ਸਿਮਰਨ ਗਿਆਨ ਧਿਆਨ ਤਤ ਬੁੱਧ, ਪ੍ਰਭ ਕਾ ਸਿਮਰਨ ਜਪ ਤਪ ਪੂਜਾ, ਪ੍ਰਭ ਕਾ ਸਿਮਰਨ ਬਿਨਸ ਦੂਜਾ, ਪ੍ਰਭ ਕਾ ਸਿਮਰਨ ਤੀਰਥ ਸਨਾਨੀ, ਪ੍ਰਭ ਕਾ ਸਿਮਰਨ ਦਰਗਹ ਮਾਨੀ, ਪ੍ਰਭ ਕਾ ਸਿਮਰਨ ਹੋਏ ਸੋ ਭਲਾ, ਪ੍ਰਭ ਕਾ ਸਿਮਰਨ ਸੋ ਫਲ ਫਲਾ, ਸੇ ਸਿਮਰੈ ਜਿਨ ਆਪ ਸਿਮਰਾਏ, ਨਾਨਕ ਤਾ ਕਹਿਲਾ ਗੋ ਪਾਏ, ਪ੍ਰਭ ਕਾ ਸਿਮਰਨ ਸਭ ਤੇ ਊਚਾ, ਪ੍ਰਭ ਕਾ ਸਿਮਰਨ ਉਦਰੇ ਮੂਚਾ, ਪ੍ਰਭ ਕਾ ਸਿਮਰਨ ਤਿਸ਼ਨਾ ਬੁਝਾ, ਪ੍ਰਭ ਕਾ ਸਿਮਰਨ ਸਭ ਕੇ ਸੁਜਾ, ਪ੍ਰਭ ਕਾ ਸਿਮਰਨ ਨਾਹੀ ਜਮ ਤਰਾਸਾ, ਪ੍ਰਭ ਕਾ ਸਿਮਰਨ ਪੂਰਨ ਆਸਾ, ਪ੍ਰਭ ਕਾ ਸਿਮਰਨ ਮਨ ਕੀ ਮਲ ਜਾਏ, ਅੰਮ੍ਰਿਤ ਨਾਮ ਰਿਦ ਮਾਹਿ ਸਮਾਏ, ਪ੍ਰਭ ਜੀ ਵਸੈ ਸਾਧਕੀ ਰਸਨਾ, ਨਾਨਕ ਜਨ ਕਾ ਦਾਸਨ ਦਸਨਾ, ਪ੍ਰਭ ਕੋ ਸਿਮਰੈ ਸੇ ਤਨ ਮੰਤੇ, ਪ੍ਰਭ ਕੋ ਸਿਮਰੈ ਸੇ ਪਤਵੰਤੇ, ਪ੍ਰਭ ਕੋ ਸਿਮਰੈ ਸੇ ਜਨ ਪਰਵਾਨ, ਪ੍ਰਭ ਕੋ ਸਿਮਰੈ ਸੇ ਪੁਰਖ ਪ੍ਰਧਾਨ, ਪ੍ਰਭ ਕੋ ਸਿਮਰੈ ਸੇ ਬੇਮਹਤਾਜੇ, ਪ੍ਰਭ ਕੋ ਸਿਮਰੈ ਸੇ ਸਰਬ ਕੇ ਰਾਜੇ, ਪ੍ਰਭ ਕੋ ਸਿਮਰੈ ਸੇ ਸੁਖਵਾਸੀ, ਪ੍ਰਭ ਕੋ ਸਿਮਰੈ ਸਦਾ ਅਵਿਨਾਸੀ, ਸਿਮਰਨ ਤੇ ਲਾਗੇ ਜਿਨ ਆਪ ਦਇਆਲਾ, ਨਾਨਕ ਜਨ ਕੀ ਮੰਗਰ ਵਾਲਾ, ਪ੍ਰਭ ਕੋ ਸਿਮਰੈ ਸੇ ਪਰ ਉਪਕਾਰੀ, ਪ੍ਰਭ ਕੋ ਸਿਮਰੈ ਤਨ ਸਦ ਬਲਿਹਾਰੀ, ਪ੍ਰਭ ਕੋ ਸਿਮਰੈ ਸੇ ਮੁਖ ਸੁਹਾਵੇ, ਪ੍ਰਭ ਕੋ ਸਿਮਰੈ ਤਿਨ ਸੁਖ ਬਿਹਾਵੈ, ਪ੍ਰਭ ਕੋ ਸਿਮਰੈ ਤਿਨ ਆਤਮ ਜੀਤਾ, ਪ੍ਰਭ ਕੋ ਸਿਮਰੈ ਤਿਨ ਨਿਰਮਲ ਰੀਤਾ, ਪ੍ਰਭ ਕੋ ਸਿਮਰੈ ਤਿਨ ਅਨੰਦ ਕਨੇਰੇ, ਪ੍ਰਭ ਕੋ ਸਿਮਰੈ ਬਸਾ ਹਰ ਨੇਰੇ, ਸੰਤ ਕਿਰਪਾ ਤੇ ਅਣਦਿਨ ਜਾਗ, ਨਾਨਕ ਸਿਮਰਨ ਪੂਰਾ ਭਾਗ, ਪ੍ਰਭ ਕਾ ਸਿਮਰਨ ਕਾਰਜ ਪੂਰੇ, ਪ੍ਰਭ ਕਾ ਸਿਮਰਨ ਕਬੂ ਨਾ ਝੂਰੇ, ਪ੍ਰਭ ਕਾ ਸਿਮਰਨ ਹਰ ਗੁਣ ਬਾਣੀ, ਪ੍ਰਭ ਕਾ ਸਿਮਰਨ ਸਹਿਜ ਸਮਾਨੀ, ਪ੍ਰਭ ਕਾ ਸਿਮਰਨ ਨੇਚਲ ਆਸਨ, ਪ੍ਰਭ ਕਾ ਸਿਮਰਨ ਕਮਲ ਵਿਗਾਸਨ, ਪ੍ਰਭ ਕਾ ਸਿਮਰਨ ਅਨਹਦ ਚੁਨਕਾਰ, ਸੁਖ ਪ੍ਰਭ ਸਿਮਰਨ ਕਾ ਅੰਤ ਨਾ ਪਾਰ, ਸਿਮਰੈ ਸੇ ਜਨ ਜਿਨ ਕਉ ਪ੍ਰਭ ਮਇਆ, ਨਾਨਕ ਤਿਨ ਜਨ ਸਰਨੀ ਪਇਆ, ਹਰ ਸਿਮਰਨ ਕਰ ਭਗਤ ਪ੍ਰਗਟਾਏ, ਹਰ ਸਿਮਰਨ ਲਗ ਬੇਦ ਉਪਾਏ, ਹਰ ਸਿਮਰਨ ਭਏ ਸਿੱਧ ਜਤੀ ਦਾਤੇ, ਹਰ ਸਿਮਰਨ ਨੀਚ ਚਉ ਕੁੰਟ ਜਾਤੇ, ਹਰ ਸਿਮਰਨ ਧਾਰੀ ਸਭ ਤਰਨਾ, ਸਿਮਰ ਸਿਮਰ ਹਰ ਕਾਰਨ ਕਰਨਾ, ਹਰ ਸਿਮਰਨ ਕੀਓ ਸਗਲੇ ਅਕਾਰਾ, ਹਰ ਸਿਮਰਨ ਮਹਿ ਆਪ ਨਿਰੰਕਾਰਾ, ਕਰ ਕਿਰਪਾ ਜਿਸ ਆਪ ਬੁਝਾਇਆ, ਨਾਨਕ ਗੁਰਮੁਖ ਹਰ ਸਿਮਰਨ ਤਿਨ ਪਾਇਆ ਸਲੋਕ, ਦੀਨ ਦਰਦ ਦੁਖ ਭੰਜਨਾ, ਘੜ ਘੜ ਨਾਥ ਅਨਾਥ, ਸਰਨ ਤੁਮਾਰੀ ਆਯੂ, ਨਾਨਕ ਕੇ ਪ੍ਰਭ ਸਾਥ। ਅਸ਼ਟਪਦੀ ਜਹ ਮਾਤ ਪਿਤਾ ਸੋਤਮੀਤ ਨ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ, ਜਹ ਮਹਾ ਭਿਆਨ ਦੂਤ ਜਮ ਦਲਾ, ਤਹ ਕੇਵਲ ਨਾਮ ਸੰਗ ਤੇਰਾ ਚੱਲਾ, ਜਹ ਮੁਸ਼ਕਲ ਹੋਵਾ ਅਤ ਪਾਰੀ, ਹਰ ਕੋ ਨਾਮ ਖਿਨਮਾਹੇ ਉਧਾਰੀ, ਆਨਕ ਪੁਨਹ ਚਰਨ ਕਰਤ ਨਹੀਂ ਤਰਾ, ਹਰ ਕੋ ਨਾਮ ਕੋਟ ਪਾਪ ਪਰ ਹਰਾ, ਗੁਰਮੁਖ ਨਾਮ ਜਪੋ ਮਨ ਮੇਰੇ, ਨਾਨਕ ਪਾਵੋ ਸੂਖ ਕਨੇਰੇ, ਸਗਲ ਸਿੱਟ ਕੋ ਰਾਜਾ ਦੁਖੀਆ, ਹਰ ਕਾ ਨਾਮ ਜਪਤ ਹੋਏ ਸੁਖੀਆ, ਲਾਖ ਕਰੋਰੀ ਬੰਧ ਨਾ ਭਰਾ, ਹਰ ਕਾ ਨਾਮ ਜਪਤ ਨਿਸਤਰਾ, ਅਣਕ ਮਾਇਆ ਰੰਗ ਤੇਖ ਨਾ ਬੁਝਾਵਾ, ਹਰ ਕਾ ਨਾਮ ਜਪਤ ਅਗਾਵਾ, ਜਿਹ ਮਾਰਗ ਜਾਤੇ ਅਕੇਲਾ, ਤਾਂ ਹਰ ਨਾਮ ਸੰਗ ਹੋ ਸੁਹੇਲਾ, ਐਸਾ ਨਾਮ ਮਨ ਸਦਾ ਧਿਆਈਐ, ਨਾਨਕ ਗੁਰਮੁਖ ਪਰਮ ਗਤ ਪਾਈਐ, ਛੂਟਤ ਨਹੀਂ ਕੋਟ ਲੱਖ ਬਾਹੀ, ਨਾਮ ਜਪਤ ਤਾਂ ਪਾਰ ਪਰਾਹੀ, ਅਣਕ ਬਿਗਨ ਜਹ ਆਏ ਸੰਘਾਰਾ, ਹਰ ਕਾ ਨਾਮ ਤਤਕਾਲ ਉਧਾਰਾ, ਅਣਕ ਜੁਣ ਜਨਮ ਮਰ ਜਾਮ, ਨਾਮ ਜਪਤ ਪਾਵੈ ਵਿਸਰਾਮ, ਹਉ ਮੈਲਾ ਮਲ ਕਬੂ ਨ ਧੋਵੈ, ਹਰ ਕਾ ਨਾਮ ਕੋਟ ਪਾਪ ਖੋਵੈ, ਐਸਾ ਨਾਮ ਜਪੋ ਮਨ ਰੰਗ, ਨਾਨਕ ਪਾਈਐ ਸਾਧਕਾ ਸੰਗ, ਜਿਹ ਮਾਰ ਕੇ ਗਣੇ ਜਹ ਨ ਕੋਸਾ, ਹਰ ਕਾ ਨਾਮ ਊਹਾਂ ਸੰਗ ਤੋਸਾ, ਜਿਹ ਪੈਂਡੈ ਮਹਾਂ ਅੰਤ ਗੁਬਾਰਾ, ਹਰ ਕਾ ਨਾਮ ਸੰਗ ਉਜਿਆਰਾ, ਜਹਾਂ ਪੰਥ ਤੇਰਾ ਕੋ ਨਾ ਸਿਆਨੂ, ਹਰ ਕਾ ਨਾਮ ਤਹ ਨਾਲ ਪਛਾਨੂ, ਜਹ ਮਹਾਂ ਭਿਆਨ ਦੂਤ ਤਪਤ ਬਹੁ ਕਾਮ, ਤਾਂ ਹਰ ਕੇ ਨਾਮ ਕੀ ਤੁਮ ਉੱਪਰ ਸ਼ਾਮ, ਜਹਾਂ ਤ੍ਰਿਖਾ ਮਨ ਤੁਜਿਆ ਕਰਖਾ, ਲਹ ਨਾਨਕ ਹਰ ਹਰ ਅੰਮ੍ਰਿਤ ਬਰਖਾ, ਭਗਤ ਜਨਾ ਕੀ ਬਰਤਨ ਨਾਮ, ਸੰਤ ਜਨਾ ਕਾ ਮਨ ਵਿਸਰਾਮ, ਹਰ ਕਾ ਨਾਮ ਦਾਸ ਕੀ ਓਟ, ਹਰ ਕਾ ਨਾਮ ਉਦਰੇ ਜਨ ਕੋਟ, ਹਰ ਜਸ ਕਰਤ ਸੰਤ ਦਿਨ ਰਾਤ, ਹਰ ਹਰ ਔਖ ਸਾਧਕ ਮਾਤ, ਹਰ ਜਨ ਕੈ ਹਰ ਨਾਮ ਨਿਧਾਨ, ਪਾਰ ਬ੍ਰਹਮ ਜਨ ਕੀਨੋ ਦਾਨ ਮਨ ਤਨ ਰੰਗ ਰਤੇ ਰੰਗ ਏਕ ਨਾਨਕ ਜਨ ਕਾ ਬਿਰਤ ਵਿਵੇਕ ਹਰ ਕਾ ਨਾਮ ਜਨ ਕੋ ਮੁਕਤ ਜੁਗਤ ਹਰ ਕਾ ਨਾਮ ਜਨ ਕੋ ਤ੍ਰਿਪਤ ਭੁਗਤ ਹਰ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰਾ ਨਾ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾ ਪਾਈ ਹਰ ਕਾ ਨਾਮ ਜਨ ਕੋ ਭੋਗ ਯੋਗ ਹਰ ਨਾਮ ਜਪਤ ਕਛ ਨਾਹ ਵਿਯੋਗ ਜਨ ਰਾਤਾ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੇ ਮਾਲ ਖਜੀਨਾ ਹਰ ਧਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੇ ਓਟ ਸਤਾਣੀ ਹਰ ਪ੍ਰਤਾਪ ਜਨ ਅਵਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁਨ ਸਮਾਧ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪ ਹਰ ਕਾ ਭਗਤ ਪ੍ਰਗਟ ਨਹੀਂ ਛਪਾ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਗ ਕੀਤੇ ਤਰੇ ਪਾਰ ਜਾਤਿਓ ਹਰ ਕੋ ਨਾਮ ਕਾਮ ਤੇਨ ਹਰ ਹਰ ਗੁਣ ਗਾਮ ਸਭ ਤੇ ਉੱਤਮ ਹਰ ਕੀ ਕਥਾ ਹਾ ਨਾਮ ਸੁਣਤ ਦਰਦ ਦੁਖ ਲੱਥਾ ਨਾਮ ਕੀ ਮਹਿਮਾ ਸੰਤ ਰਿਦ ਵੱਸਾ ਸੰਤ ਪ੍ਰਤਾਪ ਦੁਰਤ ਸਭ ਨੱਸਾ ਸੰਤ ਕਾ ਸੰਗ ਵੱਡ ਭਾਗੀ ਪਾਈਐ ਸੰਤ ਕੀ ਸੇਵਾ ਨਾਮ ਧਿਆਈਐ ਨਾਮ ਤੁਲ ਕਾ ਸ਼ਬਰ ਨਾ ਹੋਏ ਨਾਨਕ ਗੁਰਮੁਖ ਨਾਮ ਪਾਵੈ ਜਨ ਕੋ ਏ ਸਲੋਕ ਬਹੁ ਸ਼ਾਸਤਰ ਬਹੁ ਸਿਮਰਤੀ ਪੇਖੇ ਸਰਬਟ ਡੋਲ ਪੂਜਸ ਨਾਹੀ ਹਰ ਹਰੇ ਨਾਨਕ ਨਾਮ ਅਮੋਲ ਅਸ਼ਟਪਦੀ ਜਾਪ ਤਾਪ ਗਿਆਨ ਸਭ ਧਿਆਨ ਖੜ ਸ਼ਾਸਤਰ ਸਿਮਰਤ ਵਖਿਆਨ ਯੋਗ ਅਭਿਆਸ ਕਰਮ ਧਰਮ ਕਿਰਿਆ ਸਗਲ ਤਿਆਗ ਬਣ ਮੱਧੇ ਫਿਰਿਆ ਅਣਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਮੇ ਬਹੁ ਰਤਨਾ ਸਰੀਰ ਕਟਾਏ ਹੋ ਮੈਂ ਕਰ ਰਾਤੀ ਭਰਤ ਨੇਮ ਕਰੈ ਬਹੁ ਪੰਤੀ ਨਹੀਂ ਤੁਲ ਰਾਮ ਨਾਮ ਵਿਚਾਰ ਨਾਨਕ ਗੁਰਮੁਖ ਨਾਮ ਜਪੀਆ ਇੱਕ ਵਾਰ ਨੌ ਖੰਡ ਪ੍ਰਿਥਵੀ ਫਿਰੈ ਚਿਰ ਜੀਵੈ ਮਹਾਂ ਉਦਾਸ ਪੀ ਸਿਰ ਥੀਵੈ ਅਗਨ ਮਾਏ ਹੋਮਤ ਪ੍ਰਾਨ ਕੰਨ ਕਸਬ ਹੈ ਵਿਰ ਪੂਮਦਾਨ ਨਿਉਲੀ ਕਰਮ ਕਰੈ ਬਹੁ ਆਸਨ ਜੈਨ ਮਾਰਗ ਸੰਜਮਤ ਸਾਧਨ ਨਿਮਖ ਨਿਮ ਕਰ ਸੀਰ ਕਟਾਵੈ ਤਉ ਪੀ ਹੋਮੈ ਮੈਲ ਨਾ ਜਾਵੈ ਹਰ ਕੇ ਨਾਮ ਸਮਸਰ ਕਛ ਨਾਹੇ ਨਾਨਕ ਗੁਰਮੁਖ ਨਾਮ ਜਪਤ ਗਤ ਪਾਹੇ ਮਨ ਕਾਮਨਾ ਤੀਰਥ ਦੇ ਛੁੱਟਾ ਗਰਭ ਗੁਮਾਨ ਨਾ ਮਨ ਤੇ ਹੁੱਟਾ ਸੋਚ ਕਰੈ ਦਿਨ ਸਿਰ ਰਾਤ ਮਨ ਕੀ ਮੈਲ ਨਾ ਤਨ ਤੇ ਜਾਤ ਇਸ ਦੇਹੀ ਕਉ ਬਹੁ ਸਦ ਨਾ ਕਰੈ ਮਨ ਤੇ ਕਬੂ ਨਾ ਬਿਖਿਆ ਟਰੈ ਜਲ ਧੋਵੈ ਬਹੁ ਦੇਹ ਅਨੀਤ ਸੁਧ ਕਹਾ ਹੋਏ ਕਾਚੀ ਭੀਤ ਮਨ ਹਰ ਕੇ ਨਾਮ ਕੀ ਮਹਿਮਾ ਊਚ ਨਾਨਕ ਨਾਮ ਉਧਰੇ ਪਾਤਤ ਬਹੁ ਮੂਚ ਬਹੁਤ ਸਿਆਣਪ ਜਮਕਾ ਪਉ ਬਿਆਪ ਅਣਕ ਜਤਨ ਕਾਰ ਤੁਸ਼ਨ ਨਾ ਤ੍ਰਾਪ ਅਏ ਭੇਖ ਅਨੇਕ ਅਗਨੀ ਬੁਜ ਕੋਟ ਉਪਾਵ ਦਰਗਨੀ ਸਿਜ ਛੂਟਸ ਨਾਹੀ ਉਪਯਾਲ ਮੋਹ ਵਿਆਪ ਮਾਇਆ ਜਾਲ ਅਵਰ ਕਰਤੂਤ ਸਗਲੀ ਜਮ ਡੰਨ ਗੋਬਿੰਦ ਭਜਨ ਮਿਨ ਤਿਲ ਨੀ ਮਨ ਹਰ ਕਾ ਨਾਮ ਜਪਤ ਦੁਖ ਜਾਏ ਨਾਨਕ ਬੋਲੈ ਸਹਿਜ ਸੁਪਹਾਏ ਚਾਰ ਪਦਾਰਥ ਜੇ ਕੋ ਮੰਗ ਸਾਧ ਜਨਾ ਕੀ ਸੇਵਾ ਲਾਗ ਜੇ ਕੋ ਆਪਣਾ ਦੁਖ ਮਿਟਾਵਾ ਹਰ ਹਰ ਨਾਮ ਹਿਰਦੈ ਸਦ ਗਾਵਾ ਜੇ ਕੋ ਆਪਣੀ ਸੋਭਾ ਲੋਰਾ ਸਾਧ ਸੰਗ ਇਹ ਹਉਮੈ ਸ਼ੋਰਾ ਜੇ ਕੋ ਜਨਮ ਮਰਨ ਤੇ ਡਰਾ ਸਾਧ ਜਨਾ ਕੀ ਸ਼ਰਨੀ ਪਰਾ ਜਿਸ ਜਨ ਕਉ ਪ੍ਰਭ ਦਰਸ ਪਿਆਸਾ ਨਾਨਕ ਤਾਂ ਕਾ ਬਾਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਧਾਨ ਸਤਸੰਗ ਜਾ ਕਾ ਮਿਟੇ ਅਭਿਮਾਨ ਆਪਸ ਕਉ ਜੋ ਜਾਣੈ ਨੀਚਾ ਸੋ ਗਣੀਐ ਸਭ ਤੇ ਊਚਾ ਜਾ ਕਾ ਮਨ ਹੋਏ ਸਗਲ ਕੀ ਰੀਨਾ ਹਰ ਹਰ ਨਾਮ ਤਿੰਨ ਘੜ ਘੜ ਚੀਨਾ ਮਨ ਆਪਣੇ ਤੇ ਬੁਰਾ ਮਿਟਾਨਾ ਪੇਖਾ ਸਗਲ ਸ੍ਰਿਸ਼ਟ ਸਾਜਨਾ ਸੁਖ ਦੁਖ ਜਨ ਸਮ ਦ੍ਰਿਸ਼ਟੇਤਾ ਨਾਨਕ ਪਾਪ ਪੁੰਨ ਨਹੀਂ ਲੇਪਾ ਨਿਰਤਨ ਕੋ ਤਨ ਤੇਰੋ ਨਾਉ ਨਿਥਾਵੇ ਕੋ ਨਾਉ ਤੇਰਾ ਥਾਉ ਨਿਮਾਣੇ ਕੋ ਪ੍ਰਭ ਤੇਰੋ ਮਾਨ ਸਗਲ ਘਟਾ ਕੋ ਦੇਵੋ ਦਾਨ ਕਾਰਨ ਕਰਾਵਨ ਹਾਰ ਸੁਆਮੀ ਸਗਲ ਘਟਾ ਕੇ ਅੰਤਰ ਜਾਮੀ ਆਪਣੀ ਗਾਤ ਮਿਤ ਜਨ ਹੋ ਆਪੇ ਆਪਣ ਸੰਗ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਵਰ ਨਾ ਜਾਣ ਸਕੋਏ ਸਰਬ ਧਰਮ ਹੈ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਸਗਲ ਕਿਰਿਆ ਮੈਂ ਉੱਤਮ ਕਿਰਿਆ ਸਤਸੰਗ ਦੁਰਮਤ ਮਲ ਹਿਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਲ ਬਾਣੀ ਮੈਂ ਅੰਮ੍ਰਿਤ ਬਾਣੀ ਹਰ ਕੋ ਜਸ ਸੁਨ ਰਸਨ ਬਖਾਨੀ ਸਗਲ ਥਾਨ ਤੇ ਉਹ ਉੱਤਮ ਥਾਨ ਨਾਨਕ ਜੇ ਘਟ ਵਸ ਹਰ ਨਾਮ ਸਲੋਕ ਨਿਰਗੁਣ ਯਾਰ ਇਹਨਿਆ ਸੋ ਪ੍ਰਭ ਸਦਾ ਸਮਾਲ ਜਿਨ ਕੀਆ ਤਿਸ ਚੀਤ ਰੱਖ ਨਾਨਕ ਨਿਬਿਹ ਨਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ ਜਿੰਤੂ ਸਾਜ ਸਵਾਰ ਸਿੰਗਾਰਿਆ ਗਰਭ ਅਗਨ ਮੈਂ ਜਿਨਹਿ ਉਭਾਰਿਆ ਬਾਰ ਵਿਵਸਥਾ ਤੁਜੈ ਪਿਆਰਾ ਦੂਧ ਪਰ ਜੋਬਨ ਭੋਜਨ ਸੁਖ ਸੂਦ ਬਿਰਧ ਪਿਆ ਉਪਰ ਸਾਕ ਸੈਨ ਮੁਖਿਆ ਪਿਆਉ ਬੈਠ ਕਉ ਦੈਨ ਇਹੋ ਨਿਰਗੁਣ ਗੁਣ ਕਛੂ ਨ ਬੂਜ ਬਖਸ਼ ਲਿਹੋ ਤਉ ਨਾਨਕ ਸੀਜ ਜੇ ਪ੍ਰਸਾਦ ਤਰ ਉਪਰ ਸੁਖ ਬਸਾ ਸੁਤ ਭਰਾਤ ਬੀਤ ਬਣਤਾ ਸੰਘਸਾ ਜੇ ਪ੍ਰਸਾਦ ਪੀ ਵੈ ਸੀਤਲ ਜਲਾ ਸੁਖਦਾਈ ਪਾਵਨ ਪਾਵ ਕੇ ਮੁੱਲਾ ਜੇ ਪ੍ਰਸਾਦ ਭੋਗੈ ਸਵਰਸਾ ਸਗਲ ਸਮੱਗਰੀ ਸੰਗ ਸਾਥ ਵਸਾ ਦੀਨੇ ਹਸਤ ਪਾਮ ਕਰਨ ਨੇਤਰ ਰਸਨਾ ਤਿਸਹ ਤਿਆਗ ਵਰ ਸੰਗ ਰਚਨਾ ਐਸੇ ਦੋਖ ਮੂੜ ਅੰਧ ਵਿਆਪੇ ਨਾਨਕ ਕੜ ਲਿਹੋ ਪ੍ਰਭ ਆਪੇ ਆਦੰਤ ਜੋ ਰਾਖਨ ਹਾਰ ਤਿਸੋ ਪ੍ਰੀਤ ਨ ਕਰੈ ਗਵਾਰ ਜਾਂ ਕੀ ਸੇਵਾ ਨਾਵ ਨਿਧ ਪਾਵੈ ਤਾਂ ਸਿਓ ਮੂੜਾ ਮਨ ਨਹੀਂ ਲਾਵੈ ਜੋ ਠਾਕੁਰ ਸਦ ਸਦਾ ਹਜੂਰੇ ਤਾਕੋ ਅੰਧਾ ਜਾਣਤ ਦੂਰੇ ਜਾਂ ਕੀ ਟਹਿਲ ਪਾਵੈ ਦਰਗ ਮਾਨ ਤਿਸ ਵਿਸਾਰੈ ਮੁਗਦੇ ਅਜਾਨ ਸਦਾ ਸਦਾ ਇਹ ਭੁੱਲਣ ਹਾਰ ਨਾਨਕ ਰਾਖਨ ਹਾਰ ਅਪਾਰ ਰਤਨ ਤਿਆਗ ਕੌਡੀ ਸੰਗ ਰਚਾ ਸਾਚ ਛੋੜ ਝੂਠ ਸੰਗ ਮਚਾ ਜੋ ਛੱਡਣਾ ਸੋ ਅਸਥਿਰ ਕਰ ਮਨ ਜੋ ਹੋਵਣ ਸੋ ਦੂਰ ਪਰਾਨਾ ਛੋੜ ਜਾਏ ਤਿਸ ਕਾ ਸ਼ਰਮ ਕਰਾ ਸੰਗ ਸਹਾਈ ਤਿਸ ਪਰ ਹਰਾ ਚੰਦਨ ਲੇਪ ਉਤਾਰਹ ਧੋਏ ਗਰਦਵ ਪ੍ਰੀਤ ਭਸਮ ਸੰਗ ਹੋਏ ਅੰਧ ਕੂਪ ਮੈਂ ਪਤਤ ਵਿਕਰਾਲ ਨਾਨਕ ਕੜ ਲਿਹੋ ਪ੍ਰਭ ਦਿਆਲ ਕਰਤੂਤ ਪਸੂ ਕੀ ਮਾਨਸ ਜਾਤ ਲੋਕ ਪਚਾਰਾ ਕਰ ਦਿਨ ਰਾਤ ਬਾਹਰ ਪੇਖ ਅੰਤਰ ਮਲ ਮਾਇਆ ਸ਼ਬਦ ਨਾਹੀਂ ਕਛ ਕਰੇ ਛਪਾਇਆ ਬਾਹਰ ਗਿਆਨ ਧਿਆਨ ਇਸਨਾਨ ਅੰਤਰ ਵਿਆਪਾਰ ਲੋਭ ਸਵਾਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰਹ ਅਥਾ ਜਾਕੇ ਅੰਤਰ ਬਸੈ ਪ੍ਰਭਾਪ ਨਾਨਕ ਤੇਜਨ ਸਹਿਜ ਸਮਾਤ ਸੁਣ ਅੰਧਾ ਕੈਸੇ ਮਾਰਗ ਪਾਵੈ ਕਰ ਗਹਿ ਲਿਹ ਓੜ ਨਿਭਾਵੈ ਕਹਾਂ ਬੁਝਾਰਤ ਬੂਝੇ ਡੋਰਾ ਨਿਸ ਕਹੀਐ ਤਉ ਸਮਝੈ ਭੋਰਾ ਕਹਾਂ ਬਿਸਨ ਪਦ ਗਾਵੈ ਗੁੰਗ ਜਤਨ ਕਰੈ ਤਉ ਪੀ ਸੁਰ ਭੰਗ ਕਹਾਂ ਪਿੰਗਲ ਪਰਬਤ ਪਰ ਭਵਨ ਨਹੀਂ ਹੋ ਤੂੰ ਹਾਂ ਉਸ ਗਵਨ ਕਰਤਾਰ ਕਰੁਣਾ ਮੈਂ ਦੀਨ ਬੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਾਰੈ ਸੰਗ ਸਹਾਈ ਸੁਆਵੈ ਨਾ ਚੀਤ ਜੋ ਬਹਿ ਰਾਈ ਤਾਂ ਸੋ ਪ੍ਰੀਤ ਬਲੂਆ ਕੇ ਗ੍ਰਹਿ ਪੀਤਰ ਬਸਾ ਅਨੰਦ ਕੇਲ ਮਾਇਆ ਰੰਗ ਰਸੈ ਦ੍ਰਿੜ ਖਰ ਮਾਨਾ ਮਨ ਪ੍ਰਤੀਤ ਕਾਲ ਨਾ ਆਵੈ ਮੂੜੇ ਚੀਤ ਬਹਿਰ ਵਿਰੁੱਧ ਕਾਮ ਕ੍ਰੋਧ ਮੋਹ ਝੂਠ ਬਕਾਰ ਮਹਾਂ ਲੋਭ ਧਰੋਹ ਆਹੂ ਜੁਗਤ ਬਿਹਾਨੇ ਕਈ ਜਨਮਾਂ ਨਾਨਕ ਰਾਖ ਲਿਹੋ ਆਪਣ ਕਰ ਕਰਮ ਤੂੰ ਠਾਕੁਰ ਤੁਮ ਪਹਿ ਅਰਦਾਸ ਜੀਓ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ ਬਾਰਕ ਤੇਰੇ ਤੁਮਰੀ ਕਿਰਪਾ ਮੈਂ ਸੂਖ ਕਨੇਰੇ ਕੋਈ ਨਾ ਜਾਣੈ ਤੁਮਰਾ ਅੰਤ ਊਚੇ ਤੇ ਊਚਾ ਭਗਵੰਤ ਸਗਲ ਸਮੱਗਰੀ ਤੁਮਰਾ ਸੂਤਰ ਤਾਰੀ ਤੁਮ ਤੇ ਹੋਏ ਸੁਆਗਿਆਕਾਰੀ ਤੁਮਰੀ ਗਾਤਮਿਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋਡਿਖੈ ਲਾਗਹਿ ਆਨ ਸੁਆਇ ਨਾਨਕ ਕਹੁ ਨਾ ਸੀਜਈ ਬਿਨ ਨਾਵੈ ਪਤ ਜਾਇ ਅਸ਼ਟਪਦੀ ਦਸ ਵਸਤੂ ਲੇ ਪਾਛਾ ਪਾਵੈ ਏਕ ਵਸਤ ਕਾਰਨ ਬਿਖੋਟ ਗਵਾਵੈ ਏਕ ਪੀ ਨਾ ਦੇ ਦਸ ਪੀ ਹਿਰਲੇ ਤਉ ਮੂੜਾ ਕਹੋ ਕਹਾ ਕਰੇ ਜਿਸ ਠਾਕੁਰ ਸੋ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ ਜਾਕੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਹੂ ਮਨ ਬੂਠਾ ਜਿਸ ਜਣੇ ਆਪਣਾ ਹੁਕਮ ਨਾਇਆ ਸਰਬ ਥੋਕ ਨਾਨਕ ਤਿਨ ਪਾਇਆ ਅਗੰਤ ਸਾਹੂ ਆਪਣੀ ਦੇ ਰਾਸ ਖਾਦ ਪੀਤ ਵਰਤਾ ਆਨੰਦ ਉਲਾਸ ਆਪਣੀ ਅਮਾਨ ਕਛ ਬੌਰ ਸਾਹੂ ਲੇ ਅਗਿਆਨੀ ਮਨ ਰੋਸ ਕਰੇ ਆਪਣੀ ਪ੍ਰਤੀਤ ਆਪ ਹੀ ਖੋਵੈ ਬੌਰ ਉਸਕਾ ਵਿਸਵਾਸ ਨਾ ਹੋਵੈ ਜਿਸ ਕੀ ਵਸਤ ਤਿਸ ਆਗਿਆ ਰਾਖਾ ਪ੍ਰਭ ਕੀ ਆਗਿਆ ਮਾਨਾ ਮਾਥਾ ਉਸ ਤੇ ਚੌਗਣ ਕਰੈ ਨਿਹਾਲ ਨਾਨਕ ਸਾਹਿਬ ਸਦਾ ਦਇਆਲ ਅਣਕ ਭਾਂਤ ਮਾਇਆ ਕੇ ਹੇਤ ਸਰ ਪਰ ਹੋਵਤ ਜਾਨ ਅਨੇਤ ਬਿਰਖ ਕੀ ਛਾਇਆ ਸਿਉ ਰੰਗ ਲਾਵੈ ਉਹ ਬਿਨਸੈ ਉਹ ਮਨ ਪਛਤਾਵੈ ਜੋ ਦੀਸੈ ਸੋ ਚਾਲਣ ਹਾਰ ਲਪਟ ਰਹੋ ਤਾਂ ਅੰਧ ਅੰਧਾਰ ਬਟਾਉ ਸਿਉ ਜੋ ਲਵੈ ਨੇ ਤਾਂ ਕਉ ਹਾਥ ਨ ਆਵੈ ਕੇ ਮਨ ਹਰ ਕੇ ਨਾਮ ਕੀ ਪ੍ਰੀ ਸੁਖਦਾਈ ਕਰ ਕਿਰਪਾ ਨਾਨਕ ਆਪ ਲੈ ਲਾਈ ਮਿਥਿਆ ਤਣ ਧਾਣ ਕੁਟੁੰਬ ਸਵਾਇਆ ਮਿਥਿਆ ਹਉਮੈ ਮਮਤਾ ਮਾਇਆ ਮਿਥਿਆ ਰਾਜ ਜੁਬਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰੱਥ ਹਸਤੀ ਅਸੋ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੀਖ ਹਸਤਾ ਮਿਥਿਆ ਤ੍ਰੋ ਮੋ ਅਭਿਮਾਨ ਮਿਥਿਆ ਆਪਸ ਉਪਰ ਕਰਤ ਗੁਮਾਨ ਅਸਥਿਰ ਭਗਤ ਸਾਧਕੀ ਸਰਨ ਨਾਨਕ ਜਪ ਜਪ ਜੀਵ ਹਰ ਕੇ ਚਰਨ ਮਿਥਿਆ ਸਰਵਣ ਪਰ ਨਿੰਦਾ ਸੁਨਹ ਮਿਥਿਆ ਹਸਤ ਪਰ ਦਰਬ ਕੋਹਿਰ, ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ, ਮਿਥਿਆ ਰਸਨਾ ਭੋਜਨ ਅਨਸਵਾਦ, ਮਿਥਿਆ ਚਰਨ ਪਰ ਬਕਾਰ ਕੋ ਤਹਵ, ਮਿਥਿਆ ਮਨ ਪਰ ਲੋਭ ਲੁਭਾਵ, ਮਿਥਿਆ ਤਨ ਨਹੀਂ ਪਰ ਉਪਕਾਰਾ, ਮਿਥਿਆ ਬਾਸ ਲੇਤ ਬਿਕਾਰਾ, ਬਿਨ ਬੂਝੇ ਮਿਥਿਆ ਸਪੇ, ਸਫਲ ਦੇ ਨਾਨਕ ਹਰ ਹਰ ਨਾਮ ਲਏ, ਬਿਰਥੀ ਸਾਕਤ ਕੀ ਆਰਜਾ, ਸਾਚ ਬਿਨਾ ਕਹ ਹੋਵਤ ਸੂਚਾ, ਬਿਰਥਾ ਨਾਮ ਬਿਨਾ ਤਨ ਅੰਧ, ਮੁਖ ਆਵਤ ਤਾਂ ਕਹ ਦੁਰਗੰਧ, ਬਿਨ ਸਿਮਰਨ ਦਿਨ ਰਹਿਣ ਬਿਰਥਾ ਬੇਹਾਇ, ਮੇਘ ਬਿਨਾ ਜੋ ਖੇਤੀ ਜਾਇ, ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ, ਜੋ ਕਿਰਪਨ ਕੇ ਨਿਰਾਰਥ ਦਾਮ, ਧਨ ਧਨ ਤੇ ਜਨ ਜੇ ਘਟ ਬਸਿਓ ਹਰ ਨਾਉ, ਨਾਨਕ ਤਾਂ ਕਹ ਬਲ ਬਲ ਜਾਉ, ਰਹੇ ਤਬਰ ਕਾ ਸ਼ਬਰ ਕਮਾਵਤ, ਮਨ ਨਹੀਂ ਪ੍ਰੀਤ ਮੁਖੋ ਗੜ ਲਾਵਤ, ਜਾਣਨ ਹਾਰ ਪ੍ਰਭੂ ਪਰਵੀਨ, ਬਾਹਰ ਭੇਖ ਨਾ ਕਾਹੂ ਪੀਨ, ਅਵਰ ਉਪਦੇਸਾ ਆਪ ਨਾ ਕਰ, ਆਵਤ ਜਾਵਤ ਜਨਮ ਹਮਰ, ਜਿਸ ਕਾ ਅੰਤਰ ਵਸਨ ਨਿਰੰਕਾਰ, ਤਿਸ ਕੀ ਸੀਖ ਤਰ ਸੰਸਾਰ, ਜੋ ਤੁਮ ਪਹਾਨੇ ਤਿਨ ਪ੍ਰਭ ਜਾਤਾ, ਨਾਨਕ ਉਨ ਜਨ ਚਰਨ ਪਰਾਤਾ, ਕਰੋ ਬੇਨਤੀ ਪਰ ਬ੍ਰਹਮ ਸਭ ਜਨ, ਆਪਣਾ ਕੀਆ ਆਪਹਿ ਮਨ, ਆਪਹਿ ਆਪ ਆਪ ਕਰਤ ਨਬੇਰਾ, ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ, ਉਪਾਮ ਸਿਆਨਪ ਸਗਲ ਤੇ ਰਹਿਤ, ਸਭ ਕਹਿ ਜਾਣਾ ਆਤਮ ਕੀ ਰਹਿਤ, ਜਿਸ ਭਾਵੈ ਤਿਸ ਲੈ ਲੜ ਲਾਏ, ਥਾਣ ਥਨੰਤਰ ਰਹਿਆ ਸਮਾਏ, ਸੋ ਸੇਵਕ ਜਿਸ ਕਿਰਪਾ ਕਰੀ, ਨਿਮਖ ਨਿਮਖ ਜਾਪ ਨਾਨਕ ਹਰੀ ਸਲੋਕ, ਕਾਮ ਕ੍ਰੋਧ ਅਰ ਲੋਭ ਮੋਹ, ਬਿਨ ਸਜਾਏ ਅਹਮੇਵ, ਨਾਨਕ ਪ੍ਰਭ ਸਰਨਾਗਤੀ, ਕਰ ਪ੍ਰਸਾਦ ਗੁਰਦੇਵ ਅਸ਼ਟਪਦੀ, ਜਿਹ ਪ੍ਰਸਾਦ ਛਤੀ ਅੰਮ੍ਰਿਤ ਖਾਹੇ, ਤਿਸ ਠਾਕੁਰ ਕਉ ਰੱਖ ਮਨ ਮਾਹੇ, ਜਿਹ ਪ੍ਰਸਾਦ ਸੁਗੰਧਤ ਤਨ ਲਾਵੈ, ਤਿਸ ਕੋ ਸਿਮਰਤ ਪਰਮ ਗਤ ਪਾਵੈ, ਜਿਹ ਪ੍ਰਸਾਦ ਬਸ ਸੁਖ ਮੰਦਰ, ਤਿਸੈ ਧਿਆਇ ਸਦਾ ਮਨ ਅੰਦਰ, ਜਿਹ ਪ੍ਰਸਾਦ ਗ੍ਰਹਿ ਸੰਗ ਸੁਖ ਬਸਨਾ, ਆਠ ਪੈਰ ਸਿਮਰ ਤਿਸ ਰਸਨਾ, ਜਿਹ ਪ੍ਰਸਾਦ ਰੰਗ ਰਸ ਭੋਗ, ਨਾਨਕ ਸਦਾ ਧਿਆਈਐ ਧਿਆਵਣ ਜੋਗ, ਜਿਹ ਪ੍ਰਸਾਦ ਪਾਠ ਪਟੰਬਰ ਹੰਡਾਵੈ, ਤਿਸੈ ਤਿਆਗ ਕਾ ਤਵਰ ਲੁਭਾਵੈ, ਜੇ ਪ੍ਰਸਾਦ ਸੁਖ ਸੇਜ ਸੋਈਜੈ, ਮਨ ਆਠ ਪੈਰ ਤਾਕਾ ਜਸ ਗਾ ਬੀਜੈ, ਜੇ ਪ੍ਰਸਾਦ ਤੋਂ ਸਭ ਕੋ ਮਨ, ਮੁਖ ਤਾਂ ਕੋ ਜਸ ਰਸਨ ਬਖਾਨਾ, ਜੇ ਪ੍ਰਸਾਦ ਤੇਰੋ ਰਹਿਤਾ ਧਰਮ, ਮਨ ਸਦਾ ਧਿਆਈ ਕੇਵਲ ਪਾਰਬਮ, ਪ੍ਰਭ ਜੀ ਜਪਤ ਦਰਗਾ ਮਾਨ ਪਾਵਹਿ, ਨਾਨਕ ਪਤ ਸੇਤੀ ਖਰ ਜਾਵਹਿ, ਜੇ ਪ੍ਰਸਾਦ ਅਰੋਗ ਕੰਚਨ ਦੇਹੀ, ਲਿਵ ਲਾਵੋ ਤਿਸ ਰਾਮ ਸਨੇਹੀ, ਜਿਹ ਪ੍ਰਸਾਦ ਤਿਰ ਓਲਾ ਰਹਿਤ, ਮਨ ਸੁਖ ਪਾਵੈ ਹਰ ਹਰ ਜਸ ਕਹਿਤ, ਜਿਹ ਪ੍ਰਸਾਦ ਤੇਰੇ ਸਗਲ ਛਿਦਰ ਢਾਕੇ, ਮਨ ਸ਼ਰਨੀ ਪਰ ਠਾਕੁਰ ਪ੍ਰਭ ਤਾਕੈ, ਜਿਹ ਪ੍ਰਸਾਦ ਤੁਝਕੋ ਨਾ ਪਹੁੰਚੈ, ਮਨ ਸਾਧ ਸਾਧ ਸਿਮਰਹ ਪ੍ਰਭ ਉੱਚੇ, ਜਿਹ ਪ੍ਰਸਾਦ ਪਾਜ ਦੁਰਲਭ ਦੇ, ਨਾਨਕ ਤਾਂ ਕੀ ਭਗਤ ਕਰੇ, ਜੇ ਪ੍ਰਸਾਦ ਆਪੂਖਣ ਪਹਿਰੀਜ, ਮਨ ਤਿਸ ਸਿਮਰਤ ਕਿਉਂ ਆਲਸ ਕੀਜ, ਜਿਹ ਪ੍ਰਸਾਦ ਅਸਵਹਸਤੇ ਸਵਾਰੀ, ਮਨ ਤਿਸ ਪ੍ਰਭ ਕਉ ਕਬੂ ਨਾਮ ਵਿਸਾਰੀ, ਜਿਸ ਜਿਹ ਪ੍ਰਸਾਦ ਬਾਗ ਮਿਲਕ ਤਨਾ, ਰਾਖ ਪੁਰੇ ਪ੍ਰਭ ਆਪਣੇ ਮਨਾ, ਜਿਨ ਤੇਰੀ ਮਨ ਬਣਤ ਬਨਾਈ, ਉਠਤ ਬੈਠਤ ਤਾਂ ਸਦ ਤਿਸੇ ਤਿਹਾਈ, ਤਿਸੇ ਤੇਜ ਏਕੇ ਅਲਖਹਿ, ਨੀਹਾ ਊਹਾ ਨਾਨਕ ਤੇਰੀ ਰੱਖਹਿ, ਜਿਹ ਪ੍ਰਸਾਦ ਕਰਹਿ ਪੁਨ ਬੋਦਾਨ, ਮਨ ਆਠ ਪੈਰ ਕਰ ਤਿਸ ਕਾ ਧਿਆਨ, ਜਿਹ ਪ੍ਰਸਾਦ ਤੂੰ ਅਚਰ ਵਿਵਹਾਰੀ, ਤਿਸ ਪ੍ਰਭ ਕੋ ਸਤ ਸਤ ਜਤਾਰੀ, ਜਿਹ ਪ੍ਰਸਾਦ ਤੇਰਾ ਸੁੰਦਰ ਰੂਪ, ਸੋ ਪ੍ਰਭ ਸਿਮਰਵ ਸਦਾ ਅਨੂਪ, ਜਿਹ ਪ੍ਰਸਾਦ ਤੇਰੀ ਨੀਕੀ ਜਾਤ, ਸੋ ਪ੍ਰਭ ਸਿਮਰ ਸਦਾ ਦਿਨ ਰਾਤ, ਜਿਹ ਪ੍ਰਸਾਦ ਤੇਰੀ ਪਤ ਰਹਾ, ਗੁਰ ਪ੍ਰਸਾਦ ਨਾਨਕ ਜਸ ਕਹਾ, ਜਿਹ ਪ੍ਰਸਾਦ ਸੁਣੈ ਕਰਨਾਦ, ਜਿਹ ਪ੍ਰਸਾਦ ਬੋਲ ਪੇਖਾ ਬਿਸਮਾਦ, ਜਿਹ ਪ੍ਰਸਾਦ ਬੋਲਹ ਅੰਮ੍ਰਿਤ ਰਸਨਾ, ਜਿਹ ਪ੍ਰਸਾਦ ਸੁਖ ਸਹਿਜੇ ਵਸਨਾ, ਜਿਹ ਪ੍ਰਸਾਦ ਹਸ ਕਰ ਚੱਲਾ, ਜਿਹ ਪ੍ਰਸਾਦ ਸੰਪੂਰਨ ਫਲ, ਜਿਹ ਪ੍ਰਸਾਦ ਪਰਮਗਤ ਪਾਵੈ, ਜਿਹ ਪ੍ਰਸਾਦ ਸੁਖ ਸਹਿ ਸਮਾਵੈ, ਐਸਾ ਪ੍ਰਭ ਤਿਆਗ ਅਵਰ ਕਤ ਲਾਗੋ, ਗੁਰ ਪ੍ਰਸਾਦ ਨਾਨਕ ਮਨ ਜਾਗੋ, ਜੇ ਪ੍ਰਸਾਦ ਤੂੰ ਪ੍ਰਗਟ ਸੰਸਾਰ, ਤਿਸ ਪ੍ਰਭ ਕੋ ਮੂਲ ਨ ਮਨੋ ਬਿਸਾਰ, ਜੇ ਪ੍ਰਸਾਦ ਤੇਰਾ ਪ੍ਰਤਾਪ ਰੇ ਮਨ ਮੂੜ, ਤੂੰ ਤਾਂ ਕੋ ਜਾਪ, ਜੇ ਪ੍ਰਸਾਦ ਤੇਰੇ ਕਾਰਜ ਪੂਰੇ, ਤਿਸ ਜਾਣ ਮਨ ਸਦਾ ਹਜੂਰੇ, ਜਿਹ ਪ੍ਰਸਾਦ ਤੂੰ ਪਾਵਾਂ ਸਾਚ, ਰੇ ਮਾਣ ਮੇਰੇ ਤੂੰ ਤਾਂ ਸੁਰਾਚ, ਜਿਹ ਪ੍ਰਸਾਦ ਸਭ ਕੀ ਗਤ ਹੋਏ, ਨਾਨਕ ਜਾਪ ਜਪੈ ਜਪ ਸੋਏ, ਆਪ ਜਪਾਏ ਜਪੈ ਸੋ ਨਾਉ, ਆਪ ਗਾਵਾਏ ਸੋ ਹਰ ਗੁਣ ਗਾਉ, ਪ੍ਰਭ ਕਿਰਪਾ ਤੇ ਹੋਏ ਪ੍ਰਗਾਸ, ਪ੍ਰਭੁ ਦਇਆ ਤੇ ਕਮਲ ਵਿਗਾਸ, ਪ੍ਰਭ ਸੋ ਪ੍ਰਸੰਨ ਬਸ ਮਨ ਸੋਏ, ਪ੍ਰਭ ਦਇਆ ਤੇ ਮਾਤੂ ਉੱਤਮ ਹੋਏ, ਸਰਬਨ ਦਾਨ ਪ੍ਰਭ ਤੇਰੀ ਮਇਆ, ਆਪਹੁ ਕਛੂ ਨ ਕਿਨਹੂੰ ਲਿਆ, ਜਿਤ ਜਿਤ ਲਾਭੋ ਤਿਤ ਲਗੈ ਹਰਨਾਥ, ਨਾਨਕ ਨਿਕਹਿ ਕਛੂ ਨ ਹਾਥ। ਸਲੋਕ ਅਗਮੈ ਗਾਦ ਪਾਰ ਬਮ ਸੋਏ, ਜੋ ਜੋ ਕਹੈ ਸੋ ਮੁਕਤਾ ਹੋਏ, ਸੁਣ ਮੀਤਾ ਨਾਨਕ ਬਿਨਵੰਤਾ, ਸਾਧ ਜਨਾ ਕੀ ਅਚਰਜ ਕਥਾ। ਅਸ਼ਟਪਦੀ ਸਾਧਗੈ ਸੰਗ ਮੁਖੂ ਜਲ ਹੋਤ, ਸਾਧ ਸੰਗ ਮਲ ਸਗਲੀ ਖੋਤ, ਸਾਧਗੈ ਸੰਗ ਮਿਟੇ ਅਭਿਮਾਨ, ਸਾਧਗੈ ਸੰਗ ਪ੍ਰਗਟੈ ਸੋ ਗਿਆਨ, ਸਾਧਗੈ ਸੰਗ ਬੁੱਝੇ ਪ੍ਰਭ ਨੇਰਾ, ਸਾਧ ਸੰਗ ਸਭ ਹੋਤ ਨਿਬੇਰਾ, ਸਾਧਗੈ ਸੰਗ ਪਾਏ ਨਾਮ ਰਤਨ, ਸਾਧਗੈ ਸੰਗ ਏਕ ਉਪਰ ਜਤਨ, ਸਾਧਕੀ ਮਹਿਮਾ ਭਰਨਾ ਕੌਣ ਪਰਾਨੀ, ਨਾਨਕ ਸਾਧਕੀ ਸੋਭਾ ਪ੍ਰਭ ਮਾਹਿ ਸਮਾਨੀ, ਸਾਧਕੈ ਸੰਗ ਅਗੋਚਰ ਮਿਲ, ਸਾਧਕੈ ਸੰਗ ਸਦਾ ਪਰ ਫੁੱਲਾ, ਸਾਧਕੈ ਸੰਗ ਆਵੈ ਬਸਪੰਚਾ, ਸਾਧ ਸੰਗ ਅੰਮ੍ਰਿਤ ਰਸ ਪੁੰਚਾ, ਸਾਧ ਸੰਗ ਹੋਏ ਸਭ ਕੀ ਰੇਨ, ਸਾਧਕੈ ਸੰਗ ਮਨੋਹਰ ਬੈਨ, ਸਾਧਕੈ ਸੰਗ ਨ ਕਤਹੂ ਤਾਵੈ, ਸਾਧ ਸੰਗ ਅਸਥਿਤ ਮਨ ਪਾਵੈ, ਸਾਧਕੈ ਸੰਗ ਮਾਇਆ ਤੇ ਭਿੰਨ, ਸਾਧ ਸੰਗ ਨਾਨਕ ਪ੍ਰਭ ਸੋ ਪ੍ਰਸੰਨ, ਸਾਧ ਸੰਗ ਦੁਸ਼ਮਣ ਸਮੀਤ, ਸਾਧੂ ਕੈ ਸੰਗ ਮਹਾਂ ਪੁਨੀਤ, ਸਾਧ ਸੰਗ ਕਿਸੋ ਨੀ ਬੈਰ, ਸਾਧਕੈ ਸੰਗ ਨਾ ਬੀਂਗਾ ਪੈਰ, ਸਾਧਕੈ ਸੰਗ ਨਾ ਹੀ ਕੋ ਮੰਦਾ, ਸਾਧ ਸੰਗ ਜਾਣੇ ਪਰਮਾਨੰਦਾ, ਸਾਧਕੈ ਸੰਗ ਨਾ ਹੀ ਹੋ ਤਾਪ, ਸਾਧਕੈ ਸੰਗ ਤਜੈ ਸਵਾਪ, ਆਪੇ ਜਾਣੈ ਸਾਧ ਬਡਾਈ, ਨਾਨਕ ਸਾਧ ਪ੍ਰਭੂ ਬਨ ਆਈ, ਸਾਧਕੈ ਸੰਗ ਨਾ ਕਬਹੂ ਤਵੈ, ਸਾਧਕੈ ਸੰਗ ਸਦਾ ਸੁਖ ਪਾਵੈ, ਸਾਧ ਸੰਗ ਬਸਤੇ ਗੋਚਰ ਲਾਹਾ, ਸਾਧੂ ਕੈ ਸੰਗ ਅਜਰ ਸਾਹਾ, ਸਾਧਕੈ ਸੰਗ ਬਸ ਥਾਨ ਉੱਚੈ, ਸਾਧੂ ਕੈ ਸੰਗ ਮੈਲ ਪਹੁੰਚੈ, ਸਾਧਕੈ ਸੰਗ ਦ੍ਰਿੜੈ ਸਭ ਧਰਮ, ਸਾਧਕੈ ਸੰਗ ਕੇਵਲ ਪਾਰ ਬ੍ਰਹਮ, ਸਾਧਕੈ ਸੰਗ ਪਾਏ ਨਾਮ ਨਿਧਾਨ, ਨਾਨਕ ਸਾਧੂ ਕੈ ਕੁਰਬਾਨ, ਸਾਧਕੈ ਸੰਗ ਸਭ ਕੁਲ ਉਧਾਰਾ, ਸਾਧ ਸੰਗ ਸਾਜਨ ਮੀਤ ਕੁਟੰਬ ਨਿਸਤਾਰਾ, ਸਾਧੂ ਕੈ ਸੰਗ ਸੋ ਧਨ ਪਾਵੈ, ਜਿਸ ਤਨਕ ਤੇ ਸਭ ਕੋ ਵਰਸਾਵੈ, ਧਰਮ ਸਾਧ ਸੰਗ ਧਰਮ ਰਾਏ ਕਰੇ ਸੇਵਾ, ਸਾਧਕੈ ਸੰਗ ਸੋਭਾ ਸੁਰਦੇਵਾ, ਸਾਧੂ ਕੈ ਸੰਗ ਪਾਪ ਪਲਾਇਨ, ਸਾਧ ਸੰਗ ਅੰਮ੍ਰਿਤ ਗੁਣ ਗਾਇਨ, ਸਾਧਕੈ ਸੰਗ ਸਰਬ ਥਾਨ ਗਮ, ਨਾਨਕ ਸਾਧਕੈ ਸੰਗ ਸਫਲ ਜਨਮ, ਸਾਧਕੈ ਸੰਗ ਨਹੀਂ ਕਛਕਾਲ, ਦਰਸ਼ਨ ਭੇਟ ਤਹੂਤ ਨਿਹਾਲ, ਸਾਧਕੈ ਸੰਗ ਕਲੂਖਤ ਹਰੈ, ਸਾਧਕੈ ਸੰਗ ਨਰਕ ਪਰਹਰੈ, ਸਾਧਕੈ ਸੰਗ ਈਹਾ ਊਹਾਂ ਸੁਹੇਲਾ, ਸਾਧ ਸੰਗ ਬਿਸ਼ਰਤ ਹਰ ਮੇਲਾ, ਜੋ ਇੱਛੈ ਸੋਈ ਫਲ ਪਾਵੈ, ਸਾਧਕ ਸੰਗ ਨ ਬਿਰਥਾ ਜਾਵੈ, ਪਾਰ ਬ੍ਰਹਮ ਸਦ ਰਿਦ ਵਸੈ, ਨਾਨਕ ਉਦਰੈ ਸਾਧ ਸੁਨ ਰਸੈ, ਸਾਧਕ ਸੰਗ ਸੁਨੋ ਹਰ ਨਾਉ, ਸਾਧ ਸੰਗ ਹਰ ਕੇ ਗੁਣ ਗਾਉ, ਸਾਧਕ ਸੰਗ ਨ ਮਨ ਤੇ ਬਿਸਰੈ, ਸਾਧ ਸੰਗ ਸਰ ਪਰ ਨਿਸਤਰੈ, ਸਾਧਕ ਸੰਗ ਲੱਗੈ ਪ੍ਰਭ ਮੀਠਾ, ਸਾਧੂ ਕੈ ਸੰਗ ਘੜ ਘੜ ਜੀਠਾ, ਸਾਧ ਸੰਗ ਭਏ ਆਗਿਆਕਾਰੀ, ਸਾਧ ਸੰਗ ਗਤ ਭਈ ਹਮਾਰੀ, ਸਾਧਕ ਸੰਗ ਮਿਟੇ ਸਭ ਰੋਗ, ਨਾਨਕ ਸਾਧ ਭੇਟੇ ਸੰਜੋਗ, ਸਾਧਕੀ ਮਹਿਮਾ ਭੇਦ ਨ ਜਾਣੈ, ਜਿਹ ਤਾ ਸੁਣੈ ਤੇ ਤਾ ਬਖਿਆਨਾ, ਸਾਧਕੀ ਉਪਮਾ ਤੁਖ ਗੁਣ ਤੇ ਦੂਰ, ਸਾਧਕੀ ਉਪਮਾ ਰਹੀ ਭਰਪੂਰ, ਸਾਧਕੀ ਸੋਭਾ ਕਾ ਨਾਹੀ ਅੰਤ, ਸਾਧਕੀ ਸੋਭਾ ਸਦਾ ਬੇਅੰਤ, ਸਾਧਕੀ ਸੋਭਾ ਊਚ ਤੇ ਉੱਚੀ, ਸਾਧਕੀ ਸੋਭਾ ਮੂਚ ਤੇ ਮੂਚੀ, ਸਾਧਕੀ ਸੋਭਾ ਸਾਧਵਨ ਆਈ, ਨਾਨਕ ਸਾਧ ਪ੍ਰਭ ਭੇਦ ਨ ਭਾਈ। ਸਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰਨਾ ਪੇਖ ਇੱਕ ਬਿਨ ਕੋਏ, ਨਾਨਕੇ ਲਛਨ ਬ੍ਰਹਮ ਗਿਆਨੀ ਹੋਏ। ਅਸ਼ਟਪਦੀ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲਮੈ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ, ਬ੍ਰਹਮ ਗਿਆਨੀ ਕੈ ਦ੍ਰਿਸ਼ਟ ਸਮਾਨ, ਜੈਸੇ ਰਾਜ ਰੰਗ ਕੋ ਲੱਗ ਤੁਲ ਪਵਾਨ, ਬ੍ਰਹਮ ਗਿਆਨੀ ਕੈ ਧੀਰਜੇਕ, ਜੋ ਬਸਦਾ ਕੋ ਖੋਦਾ ਕੋ ਚੰਦਰ ਲੇਪ, ਬ੍ਰਹਮ ਗਿਆਨੀ ਕਹਿ ਗੁਨਾਓ, ਨਾਨਕ ਜੋ ਪਾਵਕ ਕਾ ਸਹਿ ਸੁਭਾਓ, ਬ੍ਰਹਮ ਗਿਆਨੀ ਨਿਰਮਲ ਤੇ ਨਿਰਮਲਾ, ਜੈਸੇ ਮੂਲ ਨਾ ਲਾਗੈ ਜਲਾ, ਬ੍ਰਹਮ ਗਿਆਨੀ ਕੈ ਮਨ ਹੋਏ ਪ੍ਰਗਾਸ, ਜੈਸੇ ਤਰ ਉਪਰ ਆਕਾਸ਼, ਬ੍ਰਹਮ ਗਿਆਨੀ ਕੈ ਮਿੱਤਰ ਸਤਰ ਸਮਾਨ, ਬ੍ਰਹਮ ਗਿਆਨੀ ਕੈ ਨਾਹੀ ਅਭਿਮਾਨ, ਬ੍ਰਹਮ ਗਿਆਨੀ ਊਚ ਤੇ ਉੱਚਾ, ਮਨ ਆਪਣਾ ਹੈ ਸਭ ਤੇ ਨੀਚਾ, ਬ੍ਰਹਮ ਗਿਆਨੀ ਸੇ ਜਨ ਭਏ, ਨਾਨਕ ਜਿਨ ਪ੍ਰਭ ਆਪ ਕਰੇ, ਬ੍ਰਹਮ ਗਿਆਨੀ ਸਗਲ ਕਿਰੀਨਾ, ਆਤਮ ਰਸ ਬ੍ਰਹਮ ਗਿਆਨੀ ਚੀਨਾ, ਬ੍ਰਹਮ ਗਿਆਨੀ ਕੀ ਸਭ ਉਪਮਿਆ, ਬ੍ਰਹਮ ਗਿਆਨੀ ਤੇ ਕਛ ਬੁਰਾ ਨ ਪਿਆ, ਬ੍ਰਹਮ ਗਿਆਨੀ ਸਦਾ ਸਮਦਰਸ਼ੀ, ਬ੍ਰਹਮ ਗਿਆਨੀ ਕੀ ਦ੍ਰਿਸ਼ਟ ਅੰਮ੍ਰਿਤ ਬਰਸੀ, ਬ੍ਰਹਮ ਗਿਆਨੀ ਬੰਧਨ ਤੇ ਮੁਕਤਾ, ਬ੍ਰਹਮ ਗਿਆਨੀ ਕੀ ਨਿਰਮਲ ਜੁਗਤਾ, ब्रह्म ज्ञानी का भोजन ज्ञान, नानक ब्रह्म ज्ञानी का ब्रह्म ध्यान, ब्रह्म ज्ञानी एक उपरास, ब्रह्म ज्ञानी का नहीं विनाश, ब्रह्म ज्ञानी का गरीबी समाहा, ब्रह्म ज्ञानी पर उपकारो माहा, ब्रह्म ज्ञानी का ना ही तंदा, ब्रह्म ज्ञानी ले धावत बंदा, ब्रह्म ज्ञानी का हो सुपला, ब्रह्म ज्ञानी सुफाल फला, ब्रह्म ज्ञानी संग सगल उधार, नानक ब्रह्म ज्ञानी जपा सगल संसार, ब्रह्म ज्ञानी का एक रंग, ब्रह्म ज्ञानी का वसा प्रभ संग, ब्रह्म ज्ञानी का नाम आधार, ब्रह्म ज्ञानी का नाम परवार, ब्रह्म ज्ञानी सदा सद जागत, ब्रह्म ज्ञानी अहं बुद्ध त्यागत, ब्रह्म ज्ञानी का मन परमानंद, ब्रह्म ज्ञानी का कर सदा आनंद, ब्रह्म ज्ञानी सुख सहज निवास, नानक ब्रह्म ज्ञानी का नहीं विनाश, ब्रह्म ज्ञानी ब्रह्म का बेथा, ब्रह्म ज्ञानी एक संहिता, ब्रह्म ज्ञानी का हुए चिंत, ब्रह्म ज्ञानी का निर्मल मंत, ब्रह्म ज्ञानी जिस करे प्रभ आप, ब्रह्म ज्ञानी का बड़ प्रताप, ब्रह्म ज्ञानी का दर्श बड़ भागी पाई, ब्रह्म ज्ञानी को बल बल जाइए, ब्रह्म ज्ञानी को खोजे महेश्वर, नानक ब्रह्म ज्ञानी आप परमेश्वर, ब्रह्म ज्ञानी आ ब्रह्म ज्ञानी की कीमत ना है, ब्रह्म ज्ञानी का सगल मन माहे, ब्रह्म ज्ञानी का कौन जाने भेद, ब्रह्म ज्ञानी को सदा आदेश, ब्रह्म ज्ञानी का कथया न जाए आदि आखर, ब्रह्म ज्ञानी सर्व का ठाकुर, ब्रह्म ज्ञानी की मित कौन बखान, ब्रह्म ज्ञानी की गात ब्रह्म ज्ञानी जान, ब्रह्म ज्ञानी का अंत ना पार, नानक ब्रह्म ज्ञानी कहो सदा नमस्कार, ब्रह्म ज्ञानी सब सृष्टि का करता, ब्रह्म ज्ञानी सद जीव नहीं मरता, ब्रह्म ज्ञानी मुक्त जुगत जी का दाता, ब्रह्म ज्ञानी पूर्ण पुरख विधाता, ब्रह्म ज्ञानी अनाथ का नाथ, ब्रह्म ज्ञानी का सब ऊपर हाथ, ब्रह्म ज्ञानी का सगले आकार, ब्रह्म ज्ञानी आप निरंकार, ब्रह्म ज्ञानी की शोभा ब्रह्म ज्ञानी बनी, नानक ब्रह्म ज्ञानी सर्व का धनी, सलोक उर तारा जो अंतर नाम, सर्व मैं पेख भगवान, निमख निमख ठाकुर नमस्कार, नानक ओह अपरस सगल निस्तार है, अष्टपदी मिथ्या नाही दसना परस, मन में प्रीत निरंजन दर्श, पर त्रिया रूप न पेख्या नेत्र, साध की टहल संसंग हेत, करण ना सुने काहू की निंदा, सब ते जाना आपस को मंदा, गुर प्रसाद भिक्षा पर हर, मन की बासना मन ते टर, इंद्री जित पंच दुख ते रहत, नानक कोट मदे कोय सा परस, वैष्णो सो जिस पर सो प्रसन्न, बिसन की माया ते हुए पिन, कर्म करत हुए ने कर्म, तिस वैष्णो का निर्मल धर्म, काहू फल की इच्छा नहीं बंश, केवल भगत कीर्तन संगरच, मन तन अंतर सिमरन गोपाल, सब उपर होवत द कृपाल, आप दृढ़ अवर नाम जपावै, नानक ओह वैष्णो परम गात पावै, भगवती भगवंत भगत का रंग, सगल त्यागै दुष्ट का संग, मन ते बिनसै सगला भ्रम, कर पूजै सगल पार ब्रह्म, सत्संग पापा मल खोवै, जिस भगवती की मात उत्तम होवै, भगवंत की टहल करै नित नीत, मन तन अर्प बिसन प्रीत, हर के चरण हृदय बसावै, नानक ऐसा भगवती भगवंत कहो पावै, सो पंडित जो मन प्रबुद्ध, राम नाम आत्म शुद्ध, राम नाम सार रस पीवै, उस पंडित के उपदेश जग जीवै, हर की कथा हृदय बसावै, सो पंडित फिर जो न आवै, वेद प्राण सिमरत बूझे मूल, सुख मैं जाना अस्थूल, चौवरना को दे उपदेश, नानक उस पंडित को सदा आदेश, बीज मंत्र सर्व कु ज्ञान, चौवरना मैं जपै को नाम, जो जो जपै तिसकी गत हुए, सत्संग पावै जन को कर कृपांत उतारा, पस प्रेत मुग्ध पात्र को उतारा, सर्व रोग का औखद नाम, कल्याण रूप मंगल गुण गाम, काहू जुगत के तैना पाइय धर्म, नानक ते मिलै जिस लिखिया तुर कर्म, जिसका मन पार बम का निवास, तिसका नाम सातु रामदास, आत्म राम तिस नदरी आया, दास संतन पाए तिन पाया, सदा निकट निकट हर जान, सो दास दरगह प्रवान, अपने दास को आप कृपा करे, तिस दास को सब सो जी पर, सगल संग आत्म उदास, ऐसी जुगत नानक रामदास, प्रभु की आज्ञा आत्म सावै, जीवन मुक्त सुखावै, तैसा हरक तैसा सोग, सदा आनंद तन वियोग, तैसा स्वर्ण तैसी उस माटी, तैसा अमृत तैसी वेखाटी, तैसा मान तैसा अभमान, तैसा रंग तैसा राजान, जो बताए साई जुगत नानक पुरख, जीवन मुक्त ਪਾਰ ਬਮ ਕੇ ਸਗਲੇ ਠਾਉ ਜਿਤ ਜਿਤ ਕਰ ਰਾਖਾ ਤੇ ਸਤ ਨਾਉ ਆਪੇ ਕਰਨ ਕਰਵਨ ਜੁਗ ਪ੍ਰਭ ਅਵੈ ਸੋਈ ਫਨ ਹੁਗ ਪਸਰ ਆਪ ਹੋਇ ਅੰਤ ਤਰੰਗ ਲਖਨ ਜਾਹੇ ਪਾਰ ਬਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬਮ ਕਰਤਾ ਅਬਿਨਾਸ ਸਦਾ ਸਦਾ ਸਦਾ ਦਯਾਲ ਸਿਮਰ ਸਿਮਰ ਨਾਨਕ ਭੈ ਨਿਹਾਲ ਸਲੋਕ ਉਸਤਤ ਕਰੈ ਅਨੇਕ ਜਨ ਅੰਤ ਨ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੁਜਾਰੀ ਕਈ ਕੋਟਾ ਚਾਰ ਵਿਵਹਾਰੀ ਕਈ ਕੋਟ ਪੈ ਤੀਰਥ ਵਾਸੀ ਕਈ ਕੋਟ ਬਨ ਭਰਮਹਿ ਉਦਾਸੀ ਕਈ ਕੋਟ ਵੇਦ ਕੇ ਸਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਤਾਰੈ ਕਈ ਕੋਟ ਕਵ ਕਾ ਵਿਚਾਰੈ ਕਈ ਕੋਟ ਨਵਤ ਨਾਮ ਤਿਹਵੈ ਨਾਨਕ ਕਰਤੇ ਕਾ ਅੰਤ ਨ ਪਾਵੈ ਕਈ ਕੋਟ ਭਇਆ ਬੇਮਾਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਣ ਕਠੋਰ ਕਈ ਕੋਟ ਭੇਗਾ ਆਤਮ ਨਿਖੋਰ ਕਈ ਕੋਟ ਪਰ ਦਰਬ ਕੋਹਿਰਾ ਕਈ ਕੋਟ ਪਰ ਦੁਖ ਨਾ ਕਰਹਿ ਕਈ ਕੋਟ ਮਾਇਆ ਸਰਮ ਮਾਹੇ ਕਈ ਕੋਟ ਪਰਦੇਸ਼ ਪ੍ਰਮਾਹੇ ਜਿਤ ਜਿਤ ਲਾਵੋ ਤਿਤ ਤਿਲਗਣਾ ਨਾਨਕ ਕਰਤੇ ਕੀ ਜਾਨਾ ਕਰਤਾ ਰਚਨਾ ਕਈ ਕੋਟ ਸਿੱਧ ਜਤੀ ਜੋਗੀ ਕਈ ਕੋਟ ਰਾਜ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ ਭੂ ਮੰਡਲ ਕਈ ਕੋਟ ਸਤਿ ਸੁਰ ਨਖੇਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮੱਗਰੀ ਆਪਣਾ ਸੂਤ ਧਾਰਾ ਨਾਨਕ ਜਿਸ ਜਿਸ ਭਾਵ ਆ ਤਿਸ ਤਿਸ ਨਿਸਤਾਰ ਆ ਕਈ ਕੋਟ ਰਾਜਸ ਤਾਮਸ ਸਾਤ ਕਈ ਕੋਟ ਵੇਦ ਪ੍ਰਾਣ ਸਿਮਰਤ ਔਰ ਸਾਸਤ ਕਈ ਕੋਟ ਕੀ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਨ ਥੀਵੇ ਕਈ ਕੋਟ ਜਾ ਕਿਨ ਪਸਾਜ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾਜ ਸਭ ਤੇ ਨੇਰੇ ਸਭ ਹੁਤੇ ਦੂਰ ਨਾਨਕ ਆਪ ਅਲਿਪਤ ਰਹਿ ਆਪ ਹਰ ਪੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਜਨਮ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਜੀਵ ਮਰੈ ਕਈ ਕੋਟ ਬੋ ਜੋਨੀ ਫਿਰੈ ਕਈ ਕੋਟ ਬੈਠ ਦੀ ਖਾਹੇ ਕਈ ਕੋਟ ਘਰ ਲੈ ਥਕ ਪਾਹੇ ਕਈ ਕੋਟ ਕੀਏ ਤਨ ਮੰਤ ਕਈ ਕੋਟ ਮਾਇਆ ਮੈਂ ਚਿੰਤਾ ਜਾਂ ਜ ਪਾਣਾ ਤੰਤ ਰਾਖੇ ਨਾਨਕ ਸਭ ਕਿਛ ਪ੍ਰਭ ਕਹਿ ਹਾਥੇ ਕਈ ਕੋਟ ਪੈ ਪੈ ਰਾਗੀ ਰਾਮ ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕੋ ਖੋ ਜੰਤੇ ਆਤਮ ਪਰ ਬਮਲ ਹੰਤੇ ਕਈ ਕੋਟ ਦਰਸ਼ਨ ਪਾਪਿਆ ਤਿਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗ ਸਤਸੰਗ ਪਾਰ ਬਮ ਤਿਨ ਲਾਗਾ ਰੰਗ ਜਿਨ ਕਹੋ ਹੋਏ ਆਪ ਸੋ ਪ੍ਰਸੰਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਿਮੰਡ ਕਈ ਕੋਟ ਹੋਏ ਅਵਤਾਰ ਕਈ ਜੁਗਤ ਕਿਨੋ ਵਿਸਥਾਰ ਕਈ ਬਾਰ ਪਸਰੋ ਪਾਸਾਰ ਸਦਾ ਸਦਾ ਇੱਕ ਏਕੰਕਾਰ ਕਈ ਕੋਟ ਕੀਨੇ ਬਹੁ ਪਾਂਤ ਪ੍ਰਭ ਤੇ ਹੋਏ ਪ੍ਰਮਾਹਿ ਸਮਾਤ ਤਾਕਾ ਅੰਤ ਨ ਜਾਣੈ ਕੋਏ ਆਪੇ ਆਪ ਨਾਨਕ ਪ੍ਰਭ ਸੋਏ ਕਈ ਕੋਟ ਪਾਰ ਬਮ ਕੇ ਦਾਸ ਤਿਨ ਹੋਵਤ ਆਤਮ ਪ੍ਰਗਾਸ ਕਈ ਕੋਟ ਤਾਤ ਕੇ ਬੇਤੇ ਸਾ ਨਿਹਾਰੇ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵੈ ਅਮਰ ਪੈ ਸਦ ਸਦ ਹੀ ਜੀਵੈ ਕਈ ਕੋਟ ਨਾਮ ਗੁਣ ਗਾਵੈ ਆਤਮ ਰਸ ਸੁਖ ਸਹਿਜ ਸਮਾਵੈ ਐਸਾ ਪ੍ਰਭ ਤਿਆਗ ਅਵਰ ਕਤ ਲਾਗੋ ਆਪਣੇ ਜਨ ਕੋ ਸਾ ਸਾਸ ਮਾਰੇ ਨਾਨਕ ਪਰਮੇਸ਼ਰ ਕੇ ਪਿਆਰੇ ਸਲੋਕ ਕਾਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ ਨਾਨਕ ਤਿਸ ਬਲਿਹਾਰਨ ਜਲ ਥਲ ਮਹੀ ਅਲ ਸੋਏ ਅਸ਼ਟਪਦੀ ਕਰਨ ਕਰਾਵਨ ਕਰਨੇ ਜੋਗ ਜੋ ਤਿਸ ਭਾਵੈ ਸੋਈ ਹੋਗ ਖਿਨ ਮੈਂ ਥਾਪ ਥਾਪਨ ਹਾਰਾ ਅੰਤ ਨਹੀਂ ਕਿਛ ਪਾਰਾ ਵਾਰਾ ਹੁਕਮੇ ਤਾਰ ਅਧਰ ਰਹਾਵੈ ਹੁਕਮੇ ਉਪਜ ਹੁਕਮ ਸਮਾਵੈ ਹੁਕਮੇ ਉੱਚ ਨੀਚ ਵਿਵਹਾਰ ਹੁਕਮੇ ਅਣਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮੈਂ ਰਹਿਆ ਸਮਾਈ ਪ੍ਰਭ ਭਾਵੈ ਮਾਨੁਖ ਗਤ ਪਾਵੈ ਪ੍ਰਭ ਭਾਵੈ ਤਾਂ ਪਾਥਰ ਤਰਾਵੈ ਪ੍ਰਭ ਭਾਵੈ ਬਿਨ ਸਾਸਤਿ ਰਾਖੈ ਪ੍ਰਭ ਭਾਵੈ ਤਾਂ ਹਰ ਗੁਣ ਪੱਖੈ ਪ੍ਰਭ ਭਾਵੈ ਤਾਂ ਪਤ ਤੁਧਾਰ ਆਪ ਕਰੇ ਆਪਣ ਵਿਚਾਰ ਦੁਹਸਰਿਆਂ ਕਾ ਆਪ ਸੁਆਮੀ ਖੇਲੇ ਵਿਕਸੈ ਅੰਤਰ ਜਾਮੀ ਜੋ ਭਾਵਾ ਸੋਕਾਰ ਕਰਾਵੈ ਨਾਨਕ ਦ੍ਰਿਸ਼ਟੀ ਵਰਨਾ ਆਵੈ ਕਹੁ ਮਾਨੁਖ ਤੇ ਕਿਆ ਹੋਈ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕਿਆ ਹੱਥ ਹੋਏ ਤਾਂ ਸਭ ਕਿਛ ਲੇ ਜੋ ਤਿਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮੈਂ ਰਚਾ ਜੇ ਜਾਨਤ ਆਪਣਾ ਆਪ ਬਚੈ ਭਰਮੈ ਪੂਲਾ ਦਾ ਦਿਸਤਾਵੈ ਨਿਮਕਮੈ ਚਾਰ ਕੁੰਟ ਫਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮੈਂ ਨੀਚ ਕੀ ਟੁਗ ਰਾਜ ਪਾਰ ਬਮ ਗਰੀਬ ਨਿਵਾ ਜਾ ਕਰ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦਰਦ ਪ੍ਰਗਟਾਵੈ ਨੀਕੀ ਖਿਨ ਮੈਂ ਨੀਚ ਗੀਚ ਕੋ ਰਾਜ ਪਾਰ ਬਮ ਗਰੀਬ ਨਿਵਾ ਜਾ ਕਰ ਦ੍ਰਿਸ਼ਟ ਕਛੂ ਨ ਆਵੈ ਤਿਸ ਤਤਕਾਲ ਦੈਨ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ਼ ਤਾਂ ਕਾ ਲੇਖਣ ਗਣੇ ਜਗਦੀਸ਼ ਜੀਵ ਪਿੰਡ ਸਭ ਤਿਸਕੀ ਰਾਸ ਕੜ ਕੜ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣਤ ਆਪ ਬਨਾਈ, ਨਾਨਕ ਜੀਵੈ ਦੇਖ ਵਡਾਈ, ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਣ ਸਭ ਕੋ ਨਾਥ, ਆਗਿਆਕਾਰੀ ਬਪਰਾ ਜੀਓ, ਜੋ ਤਿਸ ਭਵੈ ਸੋਈ ਫੁਨ ਥੀਓ, ਕਬੂ ਊਚ ਨੀਚ ਮੈਂ ਬੱਸਾ, ਕਬੂ ਸੋਗ ਹਰ ਕਰਾਂਗ ਹੱਸਾ, ਕਬੂ ਨਿੰਦ ਚਿੰਦ ਵਿਵਹਾਰ, ਕਬੂ ਊਬਾ ਕਾਸ ਪਿਆਲ, ਕਬੂ ਬੇਤ ਬ੍ਰਹਮ ਵਿਚਾਰ, ਨਾਨਕ ਆਪ ਮਿਲਾ ਬਨਹਾਰ, ਕਬੂ ਨਿਰਤ ਕਰੇ ਭਾਂਤ, ਕਬਹੁ ਸੋਏ ਰਹੇ ਦਿਨ ਰਾਤ, ਕਬਹੁ ਮਹਾ ਕ੍ਰੋਧ ਬਿਕਰਾਲ, ਕਬਹੁ ਸਰਬ ਕੀ ਹੋ ਤਰਵਾਲ, ਕਬਹੁ ਹੋਏ ਬਹਿ ਬਣ ਰਾਜਾ, ਕਬਹੁ ਭਿਖਾਰੀ ਨੀਚ ਕਾ ਸਾਜਾ, ਕਬਹੁ ਅਪਕੀਰਤ ਮੈਂ ਆਵੈ, ਕਬਹੁ ਭਲਾ ਭਲਾ ਕਹਾਵੈ, ਜੋ ਪ੍ਰਭ ਰਾਖੈ ਤਿਵਹਿ ਰਹੈ, ਗੁਰਪ੍ਰਸਾਦ ਨਾਨਕ ਸੱਚ ਕਹੈ, ਕਬਹੁ ਹੋਏ ਪੰਡਿਤ ਕਰੇ ਬਖਿਆਨ, ਕਬਹੁ ਮੁਨ ਧਾਰੀ ਲਾਵੈ ਧਿਆਨ, ਕਬਹੁ ਤਟ ਤੀਰਥ ਇਸਨਾਨ, ਕਬਹੁ ਸੇ ਸਾਧਕ ਮੁਖ ਗਿਆਨ, ਕਬਹੁ ਕੀਟ ਹਸਤ ਪਤੰਗ ਹੋਏ ਜੀਆ, ਅਣਕ ਜੁਨ ਭਰਮੈ ਪਰਮੀਆ, ਨਾਨਾ ਰੂਪ ਜੋ ਸੰਗੀ ਦਿਖਾਵੈ, ਜੋ ਪ੍ਰਭਾਵੈ ਤਿਵੈ ਨਚਾਵੈ, ਜੋ ਤਿਸ ਭਾਵੈ ਸੋਈ ਹੋਏ, ਨਾਨਕ ਦੂਜਾ ਅਵਰ ਨਾ ਕੋਏ, ਕਬਹੁ ਸਾਧ ਸੰਗਤ ਉਪਾਵੈ, ਉਸ ਸਥਾਨ ਤੇ ਬਹੁਰ ਨਾ ਆਵੈ, ਅੰਤਰ ਹੋਏ ਗਿਆਨ ਪ੍ਰਗਾਸ, ਉਸ ਸਥਾਨ ਕਾ ਨਹੀਂ ਵਿਨਾਸ, ਮਨ ਤਨ ਨਾਮ ਰਤੇ ਇਕ ਰੰਗ, ਸਦਾ ਬਸੈ ਪਾਰ ਬਮ ਕੈ ਸੰਗ, ਜੋ ਜਲ ਮੈਂ ਜਲ ਆਏ ਖਟਾਨਾ, ਤਿਉ ਜੋਤੀ ਸੰਗ ਜੋਤ ਸਮਾਨਾ, ਮਿਟ ਗਏ ਗਵਨ ਪਾਏ ਵਿਸਰਾਮ, ਨਾਨਕ ਪ੍ਰਭ ਕਹਿ ਸਤਿਗੁਰਬਾਨ, ਸਲੋਕ ਸੁਖੀ ਵਸੈ ਮਸਕੀਨੀਆਂ, ਆਪ ਨਿਵਾਰ ਤਲੇ ਬੜੇ ਬੜੇ ਅਹੰਕਾਰੀਆ, ਨਾਨਕ ਗਰਭ ਗਲੇ ਅਸ਼ਟਪਦੀ, ਜਿਸ ਕੈ ਅੰਤਰ ਰਾਜ ਅਭਿਮਾਨ, ਸੋ ਨਰਕ ਪਾਤੀ ਹੋਵਤ ਸਵਾਣ, ਜੋ ਜਾਣੈ ਮੈਂ ਜੋ ਬਣਵੰਤ, ਸੋ ਹੋਵਤ ਬਿਸਟਾ ਕਾ ਜੰਤ, ਆਪਤ ਕੋ ਕਰਮੰਤ ਕਹਾਵੈ, ਜਨਮ ਮਰੈ ਬਹੁ ਜੁਨ ਪਰਮਾਵੈ, ਤਾਣ ਭੂਮਿਕਾ ਜੋ ਕਰੇ ਗੁਮਾਨ, ਸੋ ਮੂਰਖ ਅੰਧਾ ਅਗਿਆਨ, ਕਰ ਕਿਰਪਾ ਜਿਸ ਕੈ ਹਿਰਦੈ ਗਰੀਬੀ ਵਸਾਵੈ, ਨਾਨਕੀ ਹੈ ਮੁਖ ਤਗੈ ਸੁਖ ਪਾਵੈ, ਧਨਵੰਤਾ ਹੋਏ ਕਰ ਗਰਬਾਵੈ, ਤ੍ਰਿਣ ਸਮਾਨ ਕਰ ਸੰਗ ਨਜਾਵੈ, ਬਹੁ ਲਸ਼ਕਰ ਮਾਨ ਖੂਪਰ ਕਰੇ ਆਸ, ਪਲ ਪੀਤਰ ਤਾਂ ਕਾ ਹੋਏ ਵਿਨਾਸ਼, ਸਭ ਤੇ ਆਪ ਜਾਣਾ ਬਲਵੰਤ, ਖਿਨਮੈ ਹੋਈ ਜਾਏ ਪਸਮੰਤ, ਕਿਸੇ ਨਾ ਬਦਾ ਆਪ ਅਹੰਕਾਰੀ, ਧਰਮ ਰਾਜ ਤਿਸ ਕਰੇ ਖੁਆਰੀ, ਗੁਰਪ੍ਰਸਾਦ ਜਾਕਾ ਮਿੱਠੇ ਬਮਾਨ, ਸੋਜਨ ਨਾਨਕ ਦਰਗਾਹ ਪਰਵਾਨ, ਕੋਟ ਕਰਮ ਕਰ ਹਉ ਤਾਰੇ, ਸ਼ਰਮ ਪਾਵਾ ਸਗਲੇ ਬਿਰਥਾਰੇ, ਅਣਕ ਤਪੱਸਿਆ ਕਰੇ ਅਹੰਕਾਰ, ਨਰਕ ਸੁਰਗ ਫਿਰ ਫਿਰ ਅਵਤਾਰ, ਅਣਕ ਯਤਨ ਕਰ ਆਤਮ ਨਹੀਂ ਦਰਵੈ, ਹਰ ਦਰਗੇ ਕਹੋ ਕੈਸੇ ਗਵੈ, ਆਪਸ ਕਹੋ ਜੋ ਭਲਾ ਕਹਾਵੈ, ਤਿਸੈ ਭਲਾਈ ਨਿਕਟ ਨਾ ਆਵੈ, ਸਰਬ ਕਿਰਨ ਜਾ ਕਾ ਮਨ ਹੋਏ, ਕਹੋ ਨਾਨਕ ਤਾਂ ਕੀ ਨਿਰਮਲ ਸੋਏ, ਜਾਬ ਲਗ ਜਾਣਾ ਮੁਝ ਤੇ ਕਾਸ਼ ਹੋਏ, ਤਬ ਇਸ ਕੋ ਸੁਖ ਨਾਹੀ ਕੋਏ, ਜਾਬੇ ਜਾਣਾ ਮੈਂ ਕਿਛ ਕਰਤਾ, ਤਬ ਲਗ ਗਰਭ ਜੋਨ ਮੈਂ ਫਿਰਤਾ, ਜਬ ਧਾਰੈ ਕੋ ਬੈਰੀ ਮੀਤ, ਤਬ ਲਗ ਨੇਚਲ ਨਾਹੀ ਚੀਤ, ਜਬ ਲਗ ਮੋਹ ਮਗਨ ਸੰਗ ਮਾਏ, ਤਬ ਲਗ ਧਰਮ ਰਜ ਦੀ ਸੁਜਾਈ, ਪ੍ਰਭ ਕਿਰਪਾ ਤੇ ਬੰਧਨ ਟੂਟਾ, ਗੁਰਪ੍ਰਸਾਦ ਨਾਨਕ ਹਉ ਛੂਟ, ਸਹਿਸ ਖੱਟੇ ਲੱਕ ਉੱਟਤਾਵੈ, ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੈ, ਅਣਕ ਭੋਗ ਭਿਖਿਆ ਕੇ ਕਰੈ ਨ ਤ੍ਰਿਪਤਾਵੈ, ਖਪ ਖਪ ਮਰੈ ਬਿਨਾਂ ਸੰਤੋਖ ਨਹੀਂ ਕੂ ਰਾਜ, ਸੁਪਨ ਮਨੋਰਥ ਬਿਰਥੇ ਸਭ ਕਾਜ, ਨਾਮ ਰੰਗ ਸਰਬ ਸੁਖ ਹੋਏ, ਬਾਢ ਭਾਗੀ ਕਿਸੇ ਪ੍ਰਾਪਤ ਹੋਏ, ਕਰਨ ਕਰਾਵਨ ਆਪੇ ਆਪ, ਸਦਾ ਸਦਾ ਨਾਨਕ ਕਰ ਜਾਪ, ਕਰਨ ਕਰਾਵਨ ਕਰਨਾ ਹਾਰ, ਇਸ ਕਾ ਹਦ ਕਹਾਂ ਵਿਚਾਰ, ਜੈਸੀ ਦ੍ਰਿਸ਼ਟ ਕਰੇ ਤੈਸਾ ਹੋਇਆ, ਆਪੇ ਆਪ ਆਪ ਸੋਏ, ਜੋ ਕਿਸ ਕਿਨੋ ਸੁਪਨਾ ਰੰਗ ਸਭ ਤੇ ਦੂਰ, ਸਭ ਹੂ ਕਰ ਸੰਗ ਬੁਝੈ ਦੇਖੈ ਕਰੈ ਬਿਵੇਕ, ਆਪੇ ਕਪ ਨੇਕ ਮਰਨ ਬਿਰਥਾ ਆਵੈ ਨਾ ਜਾਏ, ਨਾਨਕ ਸਦ ਹੀ ਰਹਿਆ ਸਮਾਏ, ਆਪ ਉਪਦੇਸਾ ਸਮਝੈ ਆਪ, ਆਪੇ ਰਚਿਆ ਸਭ ਕਾ ਸਾਥ, ਆਪ ਕਿਨੋ ਆਪਣ ਵਿਸਥਾਰ, ਸਭ ਕਾਸ਼ ਉਸ ਕਾ ਉਹ ਕਰਨਾ ਹਰ, ਉਸ ਤੇ ਪਿੰਨ ਕਹਿ ਕਿਛੁ ਹੋਏ, ਥਾਨ ਤਨੰਤਰ ਇੱਕ ਸੋਏ, ਆਪਣੇ ਚਲ ਤੇ ਆਪ ਕਰਨਾ ਹਾਰ, ਕੌਤਕ ਕਰ ਰੰਗ ਅਪਾਰ, ਮਨ ਮੈਂ ਆਪ ਮਨ ਆਪਣੇ ਮਾਹੇ, ਨਾਨਕ ਕੀਮਤ ਕਹਿ ਨਾ ਜਾਏ, ਸਤ ਸਤ ਸਤ ਪ੍ਰਭ ਸਵਾਮੀ, ਗੁਰਪ੍ਰਸਾਦ ਕਿਨੇ ਬਖਿਆ ਨੀ, ਸੱਚ ਸੱਚ ਸੱਚ ਸਭ ਕੀਨਾ, ਕੁਟਮ ਦੇ ਕਿਨੇ ਬਿਰਲਾ ਛੀਨਾ, ਭਲਾ ਭਲਾ ਭਲਾ ਤੇਰਾ ਰੂਪ, ਅਤ ਸੁੰਦਰ ਅਪਾਰ ਅਨੂਪ, ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ, ਘੜ ਘੜ ਸੁਣੀ ਸ਼ਰਵਣ ਬਖਿਆਣੀ, ਪਵਿੱਤਰ ਪਵਿੱਤਰ ਪਵਿੱਤਰ ਪੁਨੀਤ, ਨਾਮ ਜਪ ਨਾਨਕ ਮਨ ਪ੍ਰੀਤ, ਸਲੋਕ ਸੰਤ ਸਰਨ ਜੋ ਜਨ ਪਾਰਾ, ਸੋ ਜਨ ਉਦਰਨ ਹਾਰ, ਸੰਤ ਕੇ ਨਿੰਦਾ ਨਾਨਕਾ, ਬਾਹੁਰ ਬਾਹੁਰ ਅਵਤਾਰ, ਅਸ਼ਟਪਦੀ ਸੰਤ ਕਾ ਦੂਖਣ ਆਰਜਾ ਕਟ, ਸੰਤ ਕਾ ਦੂਖਣ ਜਮਤੇ ਨਹੀਂ ਛੁੱਟ, ਸੰਤ ਕਾ ਦੂਖਣ ਸੁਖ ਸਭ ਜਾਏ, ਸੰਤ ਕਾ ਦੂਖਣ ਨਰਕ ਮੈਂ ਪਾਏ, ਸੰਤ ਕਾ ਦੂਖਣ ਮਤ ਹੋਏ ਮਲੀਨ, ਸੰਤ ਕਾ ਦੂਖਣ ਸੋਭਾ ਤੇਹੀਨ, ਸੰਤ ਕੇ ਹੱਥੇ ਕੋ ਰੱਖਣ ਕੋਏ, ਸੰਤ ਕਾ ਦੂਖਣ ਥਾਨ ਭ੍ਰਸ਼ਟ ਹੋਏ, ਸੰਤ ਕਿਰਪਾਲ ਕਿਰਪਾ ਜੇ ਕਰੈ, ਨਾਨਕ ਸੰਸੰਗ ਨਿੰਦਕ ਪੀ ਤਰੈ, ਸੰਤ ਕੇ ਦੂਖਣ ਤੇ ਮੁਖ ਪਵੈ, ਸੰਤਨ ਕੈ ਦੂਖਣ ਸੰਤਨ ਕਹਿ ਦੂਖਣ ਤੇ ਮੁਖ ਪਵੈ, ਸੰਤਨ ਕਹਿ ਦੂਖਣ ਕਾਗਜੁ ਲਵੈ, ਸੰਤ ਕਹਿ ਦੂਖਣ ਸਰਪ ਜੋਣ ਪਾਏ, ਸੰਤ ਕਹਿ ਦੂਖਣ ਤ੍ਰਿਗਤ ਜੋਣ ਕਿਰਮਾਏ, ਸੰਤਨ ਕਹਿ ਦੂਖਣ ਤਿਸ਼ਨਾ ਮੈਂ ਜਲੈ, संत के दुखन सब कोशल है, संत के दुखन तेज सब जाय, संत के दुखन नीच निचाय, संत दोखी का थाओ को नाहे, नानक संत पावे तो ओए पीगत पाहे, संत का निंदक महा आतताई, संत का निंदक खिन टिकन ना पाई, संत का निंदक महा त्यारा, संत का निंदक परमेश्वर मारा, संत का निंदक राज तेहीन, संत का निंदक दुखिया अरदीन, संत के निंदक को सर्व रोग, संत के निंदक को सदा बिजोग, संत के निंदा दुख में दुख, नानक संत पावा तब उसका पियुहे मोख, संत का दुखी सदा अपवित, संत का दुखी किसै का निमित, संत के दुखी को डान लागा, संत के दुखी को सब

ਅਵਰ ਨ ਰਾਖਣ ਹਾਰ। ਨਾਨਕ ਸੰਤ ਭਾਵੈ ਤਲੈ ਉਭਾਰ, ਸੰਤ ਕਾ ਦੋਖੀ ਇਉਂ ਬਿਲ ਲਾਏ, ਜੋ ਜਲ ਬਿਹੂਨ ਮਛਲੀ ਤੜਫੜਾਏ। ਸੰਤ ਕਾ ਦੋਖੀ ਭੁੱਖਾ ਨਹੀਂ ਰਾਜੈ, ਜੋ ਪਾਵਕ ਇੰਦਨ ਨਹੀਂ ਤਰਾਪਾ। ਸੰਤ ਕਾ ਦੋਖੀ ਛੁੱਟੇ ਅਕੇਲਾ, ਜੋ ਬੁਆੜ ਤਿਲ ਖੇਤ ਮਾਹੇ ਦੁਹੇਲਾ। ਸੰਤ ਕਾ ਦੋਖੀ ਧਰਮ ਤੇ ਰਹਿਤ, ਸੰਤ ਕਾ ਦੋਖੀ ਸਦ ਮਿਥਿਆ ਕੈਤ। ਕਿਰਤ ਨਿੰਦਕ ਕਾ ਧੁਰ ਹੀ ਪਿਆ, ਨਾਨਕ ਜੋ ਤਿਸ ਭਾਵੈ ਸੋ ਇੱਥੇ ਆ। ਸੰਤ ਕਾ ਦੋਖੀ ਬਿਗੜ ਰੂਪ ਹੋਇ ਜਾਏ, ਸੰਤ ਕੇ ਦੋਖੀ ਕਉ ਦਰਗਾਹ ਮਿਲੈ ਸਜਾਏ। ਸੰਤ ਕਾ ਦੋਖੀ ਸਦਾ ਸਹਿਕਾਈਐ, ਸੰਤ ਕਾ ਦੋਖੀ ਨਾ ਮਰਾ ਨਾ ਜੀਵਾਈਐ। ਸੰਤ ਕੇ ਦੋਖੀ ਕੀ ਪੁੱਜਾ ਨਾ ਆਸਾ, ਸੰਤ ਕਾ ਦੋਖੀ ਉੱਠ ਚੱਲੈ ਨਿਰਾਸਾ। ਸੰਤ ਕਾ ਦੋਖ ਨਾ ਤ੍ਰਿਸ਼ਟੈ ਕੋਈ, ਜੈਸਾ ਭਾਵੈ ਤੈਸਾ ਕੋਈ ਹੋਏ ਪਿਆ। ਕਿਰਤ ਨ ਮੇਟੈ ਕੋਈ, ਨਾਨਕ ਜਾਨਾ ਸੱਚਾ ਸੋਏ। ਸਭ ਕੜ ਤਿਸਕੇ ਉਹ ਕਰਨ ਹਾਰ, ਸਦਾ ਸਦਾ ਤਿਸਕੋ ਨਮਸਕਾਰ। ਪ੍ਰਭ ਕੀ ਉਸਤਤ ਕਰੋ ਦਿਨ ਰਾਤ, ਧਿਆਵੋ ਸਾਸ ਗਰਾਸ। ਸਭ ਕਿਛੁ ਵਰਤਾ ਤਿਸਕਾ ਕੀਆ, ਜੈਸਾ ਕਰੇ ਤੈਸਾ ਕੋਥੀਆ। ਆਪਣਾ ਖੇਲ ਆਪ ਕਰਨ ਹਾਰ, ਦੂਸਰ ਕੌਣ ਕਹੇ ਵਿਚਾਰ। ਜਿਸਨੂੰ ਕਿਰਪਾ ਕਰਾ ਤਿਸ ਆਪਣ ਨਾਮ ਦੇ, ਵਾਢ ਭਾਗੀ ਨਾਨਕ ਜਨ ਸੇ ਸਲੋਕ। ਤਜੋ ਸਿਆਣਪ ਸੋ ਜਨੋ, ਸਿਮਰਵ ਹਰ ਹਰ ਰਾਏ। ਏਕ ਆਸ ਹਰ ਮਨ ਰੱਖੋ, ਨਾਨਕ ਦੂਖ ਭਰਮ ਭਉ ਜਾਏ। ਅਸ਼ਟਪਦੀ ਮਾਨੁ ਕੀ ਟੇਕ ਬਿਰਤੀ ਸਭ ਜਾਣ, ਦੇਵਨ ਕੋ ਏਕ ਭਗਵਾਨ। ਜਿਸਕੇ ਦੀਏ ਰਹਿ ਅਗਾਏ, ਬਹੁ ਨ ਤਿਸਨਾ ਲਾਗ ਆਏ। ਮਹਾਰਾਜ ਰਾਖੈ ਏਕੋ ਆਪ, ਮਾਨੁ ਕਹਿ ਕਿਛੁ ਨਾਹੀ ਹਾਥ। ਤਿਸਕਾ ਹੁਕਮੁ ਸੁਗੋਇ, ਤਿਸਕਾ ਨਾਮ ਰਖਿ ਕੰਠ ਪਰੋਏ। ਸਿਮਰ ਸਿਮਰ ਸਿਮਰ ਪ੍ਰਭ ਸੋਏ, ਨਾਨਕ ਬਿਘਨ ਨ ਲਾਗੈ ਕੋਏ। ਉਸਤਤ ਮਨ ਮੈਂ ਕਰਨਕਾਰ, ਕਰਮਨ ਮੇਰੇ ਸਤਿ ਵਿਵਹਾਰ। ਨਿਰਮਲ ਰਸਨਾ ਅੰਮ੍ਰਿਤ ਪੀਓ, ਸਦਾ ਸੁਹੇਲਾ ਕਰ ਲਿਹ ਜੀਓ। ਨੈਨੋ ਭੇਖ ਠਾਕੁਰ ਕਰ ਰੰਗ, ਸਤਸੰਗ ਬਿਨ ਸਤਸਭ ਸੰਗ। ਚਰਨ ਚੱਲੋ ਮਾਰਗ ਗੋਬਿੰਦ, ਮਿਟੈ ਪਾਪ ਜਪੀਆ ਹਰ ਬਿੰਦ। ਕਰ ਹਰ ਕਰਮ ਸ੍ਰਵਣ ਹਰ ਕਥਾ, ਹਰ ਦਰਗਾਹ ਨਾਨਕ ਉਜਲ ਮੱਥਾ। ਵੱਢ ਭਾਗੀ ਤੇ ਜਨ ਜਗ ਮਾਹੇ, ਸਦਾ ਸਦਾ ਹਰ ਕੇ ਗੁਣ ਗਾਹੇ। ਰਾਮ ਨਾਮ ਜੋ ਕਰਹਿ ਵਿਚਾਰ, ਸੇ ਧਨਵੰਤ ਗਣੀ ਸੰਸਾਰ। ਮਨ ਤਨ ਮੁਖ ਬੋਲੇ ਹਰ ਮੁਖੀ, ਸਦਾ ਸਦਾ ਜਾਨੋ ਤੇ ਸੁਖੀ। ਏਕੋ ਏਕ ਏਕ ਪਛਾਨਾ, ਏਤ ਉਤ ਕੀ ਉਹ ਸੋਝੀ ਜਾਨਾ। ਨਾਮ ਸੰਗ ਜਿਸ ਕਾ ਮਨ ਮਾਨਿਆ, ਨਾਨਕ ਤਿਨਹਿ ਨਿਰੰਜਨ ਜਾਨਿਆ। ਗੁਰਪ੍ਰਸਾਦ ਆਪਣ ਆਪ ਸੁਝੈ, ਤਿਸਕੀ ਜਾਨੋ ਤ੍ਰਿਸ਼ਨਾ ਬੁਝੈ। ਸਾਧ ਸੰਗ ਹਰ ਹਰ ਜਸ ਕਹਿਤ, ਸਰਬ ਰੋਗ ਤਿਉ ਹਰ ਜਨ ਰਹਿਤ। ਅਣਦਿਨ ਕੀਰਤਨ ਕੇਵਲ ਬਖਿਆਣ, ਗ੍ਰਸਤ ਮੈਂ ਸੋਈ ਨਿਰਵਾਣ। ਏਕ ਉਪਰ ਜਿਸ ਜਨ ਕੀ ਆਸਾ, ਤਿਸਕੀ ਘਟੀਆ ਜਮਕੀ ਫਸਾ। ਪਾਰ ਬਮਕੀ ਜਿਸ ਮਨ ਭੂਖ, ਨਾਨਕ ਤਿਸ ਨ ਲਾਗੈ ਦੁਖ। ਜਿਸ ਕਉ ਹਰ ਪ੍ਰਭ ਮਨ ਚਿਤ ਆਵੈ, ਸੋ ਸੰਤ ਸੁਹੇਲਾ ਨਹੀਂ ਡੁਲਾਵੈ। ਜਿਸ ਪ੍ਰਭ ਆਪਣਾ ਕਿਰਪਾ ਕਰੈ, ਸੋ ਸੇਵਕ ਕਉ ਕਿਸ ਤੇ ਡਰੈ। ਜੈਸਾ ਸਾ ਤੈਸਾ ਦ੍ਰਿਸ਼ਟ ਆਇਆ, ਆਪਣੇ ਕਾਰਜ ਮੈਂ ਆਪ ਸਮਾਇਆ। ਸੋਧਤ ਸੋਧਤ ਸੋਧਤ ਸੀਝਿਆ, ਗੁਰਪ੍ਰਸਾਦ ਤਤ ਸਭ ਬੁਝਿਆ। ਜਬ ਦੇਖੋ ਤਬ ਸਭ ਕਿਛੁ ਮੂਲ, ਨਾਨਕ ਸੋ ਸੂਖਮ ਸੋਈ ਅਸਥੂਲ। ਨਾ ਕਿਛੁ ਜਨਮੈ ਨਾ ਕਿਛੁ ਮਰਾ, ਆਪਣ ਚਲਤ ਆਪ ਹੀ ਕਰ। ਆਵਣ ਜਾਵਣ ਦ੍ਰਿਸ਼ਟ ਅਣਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰਿਸ਼ਟ। ਆਪੇ ਆਪ ਸਗਲ ਮਹਿ ਆਪ, ਅਣਕ ਜੁਗਤ ਰਜ ਥਾਪੁ ਥਾਪ। ਅਬਨਾਸੀ ਨਾਹੀ ਕਿਛੁ ਖੰਡ, ਧਰਨ ਧਰ ਬ੍ਰਹਮੰਡ। ਲਖ ਭੇ ਪੁਰਖ ਪ੍ਰਤਾਪ, ਅਬਜ ਪੈਤ ਨਾਨਕ ਜਾਪ। ਜਿਨ ਪ੍ਰਭ ਜਾਤਾ ਸੋ ਸੁਭਾਵੰਤ, ਸਗਲ ਸੰਸਾਰ ਉਦਰ ਤਨਮੰਤ। ਪ੍ਰਭ ਕੇ ਸੇਵਕ ਸਗਲ ਉਦਾਹਰਨ, ਪ੍ਰਭ ਕੇ ਸੇਵਕ ਦੁਖ ਵਿਸਾਰਨ। ਆਪੇ ਮੇਲ ਲਏ ਕਿਰਪਾਲ, ਗੁਰ ਕਾ ਸ਼ਬਦ ਜਪ ਭਏ ਨਿਹਾਲ। ਉਨਕੀ ਸੇਵਾ ਸੋਈ ਲਾਗੈ, ਜਿਸਨੂੰ ਕਿਰਪਾ ਕਰੈ ਵੱਡ ਪੱਗ। ਨਾਮ ਜਪਤ ਪਾਵੈ ਬਿਸਰਾਮ, ਨਾਨਕ ਤਿਨ ਪੁਰਖ ਕਾ ਉਤਮ ਕਰਮਾਨ। ਜੋ ਕਿਛੁ ਕਰੈ ਸੋ ਪ੍ਰਭ ਕਾ ਰੰਗ, ਸਦਾ ਸਦਾ ਬਸੈ ਹਰ ਸੰਗ। ਸਹਿ ਸੁਭਾਏ ਹੋਵੈ ਸੋ ਹੋਏ, ਕਰਨ ਹਰ ਪਛਾਣਾ ਸੋਏ। ਪ੍ਰਭ ਕਾ ਕੀਆ ਜਨ ਮੀਠ ਲਗਾਨਾ, ਜੈਸਾ ਸਾ ਤੈਸਾ ਦ੍ਰਿਸ਼ਟਾਨਾ। ਜਿਸ ਤੇ ਉਪਜੇ ਤਿਸ ਮਾਹਿ ਸਮਾਏ, ਓਏ ਸੋਖਣ ਦਾਨ ਉਨਹੂ ਬਣਿਆਏ। ਆਪਸ ਕੋ ਆਪ ਦੀ ਨੋ ਮਾਨ, ਨਾਨਕ ਪ੍ਰਭ ਜਨ ਏਕੋ ਜਾਨ। ਸਲੋਕ ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਨਣ ਹਾਰ। ਜਾਕੈ ਸਿਮਰਨ ਉਧਰੀਆ, ਨਾਨਕ ਤਿਸ ਬਲਿਹਾਰ। ਅਸ਼ਟਪਦੀ ਟੂਟੀ ਗੰਡਨ ਹਾਰ, ਗੋਪਾਲ ਸਰਬ ਜੀਆਂ ਆਪੇ ਪ੍ਰਤਪਾਲ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਤਿਸ ਤੇ ਬਿਰਥਾ ਕੋਈ ਨਾ ਹਿਰੇ। ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ। ਆਪਣ ਕੀਆ ਕੁਛ ਨਾ ਹੋਏ, ਜੇ ਸੋ ਪ੍ਰਾਣੀ ਲੋਚੈ ਕੋਏ। ਤਿਸ ਬਿਨ ਨਾਹੀ ਤੇਰਾ ਕਿਛੁ ਕਾਮ, ਗਤ ਨਾਨਕ ਜਾਪ ਏਕ ਹਰ ਨਾਮ। ਰੂਪਵੰਤ ਹੋਏ ਨਾਹੀ ਮੋਹਾ, ਪ੍ਰਭ ਕੀ ਜੋਤ ਸਗਲ ਕਟ ਸੋਹਾ। ਧਨਵੰਤਾ ਹੋਈ ਕਿਆ ਕੋ ਗਰਬਾ, ਜਾ ਸਭ ਕੀ ਸਿਸਕਾ ਦੀਆ ਦਰਬਾ। ਅਤ ਸੂਰਾ ਜੇ ਕੋ ਕਹਾਵਾ, ਪ੍ਰਭ ਕੀ ਕਲਾ ਬਿਨਾ ਕਹਿਤਾਵਾ। ਜੇ ਕੋ ਹੋਏ ਬਹਿ ਦਾ ਤਾਰ, ਤਿਸ ਦਿਨ ਹਰ ਜਾਨੈ ਗਵਾਰ। ਜਿਸ ਗੁਰਪ੍ਰਸਾਦ ਟੂਟੈ ਰੋਗ, ਨਾਨਕ ਸੋ ਜਨ ਸਦਾ ਅਰੋਗ। ਜੋ ਮੰਦਰ ਕੋ

0: ਥਮ ਥਮਣ ਤੋ ਗੁਰ ਕਾ ਸ਼ਬਦ ਮਨਾ ਅਥਮਣ ਜੋ ਪਾਖਾਨ ਨਾਭ ਚੜ ਤਰਾ ਪ੍ਰਾਣੀ ਗੁਰ ਚਰਨ ਲਗਤ ਨਿਸਤਰਾ ਜੋ ਅੰਧਕਾਰ ਦੀਪਕ ਪ੍ਰਗਾਸ ਗੁਰ ਦਰਸ਼ਨ ਦੇਖ ਮਨ ਹੋਏ ਵਿਗਾਸ ਜੋ ਮਹਾ ਉਦਿਆਨ ਮੈਂ ਮਾਰਗ ਪਾਵੈ ਤਿਉ ਸਾਧੂ ਸੰਗ ਮਿਲ ਜੋਤ ਪ੍ਰਗਟਾਵੈ ਤਿਨ ਸੰਤਨ ਕੀ ਵੰਸ਼ੋ ਧੂਰ ਨਾਨਕ ਕੀ ਹਰ ਲੋਚਾ ਪੂਰ ਮਨ ਮੂਰਖ ਕਾਹੇ ਬਿਲ ਲਾਈਐ ਪੁਰਬ ਲਿਖੇ ਕਾ ਲਿਖਿਆ ਪਾਈਐ ਦੁਖ ਸੁਖ ਪ੍ਰਭ ਦੇਵਨ ਹਾਰ ਅਵ ਤਿਆਗ ਤੁਤ ਸਹਾ ਚਤਾਰ ਜੋ ਕਛ ਕਰੇ ਸੋਈ ਸੁਖ ਮਾਨ ਪੂਲਾ ਕਾਹੇ ਫਿਰੈ ਅਜਾਨ ਕੌਣ ਬਲਤਾਈ ਤੇਰੇ ਸੰਗ ਲਪਟ ਰਹਿਓ ਰਸ ਲੋਭੀ ਪਤੰਗ ਰਾਮ ਨਾਮ ਜਪੇ ਹਿਰਦੇ ਮਾਹੇ ਨਾਨਕ ਪਾਸੇ ਧੀ ਕਰ ਜਾਹੇ ਜਿਸ ਵਖਰ ਕੁਲ ਅੰਤੁ ਆਇਆ ਰਾਮ ਨਾਮ ਸੰਤਨ ਕਰ ਪਾਇਆ ਤਾ ਜਪ ਮਾਨ ਲਿਹੋ ਮਨ ਮੋਲ ਰਾਮ ਤਾਜ ਅਪਮਾਨ ਲਿਓ ਮਨ ਮੋਲ ਰਾਮ ਨਾਮ ਹਿਰਦੇ ਮੈਂ ਤੋਲ ਲਾਦ ਖੇ ਬਸੰਤਾ ਸੰਗ ਚਾਲ ਅਵਰ ਤਿਆਗ ਬਿਖਿਆ ਜੰਜਾਲ ਤਨ ਤਨ ਕਹ ਸਭ ਕੋਏ ਮਖੂ ਜਲ ਹਰ ਦਰ ਗਹਿ ਸੋਏ ਇਹ ਵਾਪਾਰ ਵਿਰਲਾ ਵਾਪਾਰਾ ਨਾਨਕ ਤਾਂ ਕਹਿ ਸਦ ਬਲਿਹਾਰਾ ਚਰਨ ਸਾਧਕੇ ਤੋਏ ਤੋਏ ਪੀਓ ਅਰਪ ਸਾਧ ਕਹੋ ਆਪਣਾ ਜੀਓ ਸਾਧਕੀ ਤੂਰ ਕਰੋ ਇਸ਼ਨਾਨ ਸਾਧ ਉੱਪਰ ਜਾਈਏ ਕੁਰਬਾਨ ਸਾਧ ਸੇਵਾ ਵਡਭਾਗੀ ਪਾਈਏ ਸਾਧ ਸੰਗ ਹਾਰ ਕੀਰਤਨ ਗਾਈਏ ਅਣਖ ਬਿਘਨ ਤੇ ਸਾਧੂ ਰਾਖੈ ਹਰ ਗੁਣ ਗਾਏ ਅੰਮ੍ਰਿਤ ਰਸ ਚਖੈ ਉੱਠ ਗਏ ਸੰਤ ਦਰ ਆਇਆ ਸਰਬ ਸੁਖ ਨਾਨਕ ਤੇਹ ਪਾਇਆ ਮਿਰਤ ਕਉ ਜੀਵਾਲਣ ਹਾਰ ਭੁੱਖੇ ਕਉ ਦੇਵਤ ਆਧਾਰ ਸਰਬਣ ਦਾਨ ਜਾਂ ਕੀ ਦ੍ਰਿਸ਼ਟੀ ਮਾਹੇ ਪੁਰਬ ਲਿਖੇ ਕਾ ਲਹਿ ਨਾ ਪਾਹੇ ਸਭ ਕਿਸ ਦਿਸ ਕਾ ਉਹ ਕਰਨ ਜੋਗ ਤਿਸ ਬਿਨ ਦੂਸਰ ਹੋਆ ਨਾ ਹੋਗ ਜਪ ਜਨ ਸਦਾ ਸਦਾ ਦਿਨ ਰਹਿਣੀ ਸਭ ਤੇ ਊਚ ਨਿਰਮਲ ਇਹ ਕਰਨੀ ਕਰ ਕਿਰਪਾ ਜਿਸ ਕੋ ਨਾਮ ਦੀਆ ਨਾਨਕ ਸੋ ਜਨ ਨਿਰਮਲ ਥੀਆ ਜਾਕਾ ਮਨ ਗੁਰ ਕੀ ਪ੍ਰਤੀਤ ਤਿਸ ਜਨ ਆਵਾ ਹਰ ਪਵਚੀਤ ਭਗਤ ਭਗਤ ਸੁਣੀਐ ਤਿਹ ਲੋਏ ਚਾਕਾ ਹਿਰਦੈ ਏਕੋ ਹੋਏ ਸੱਚ ਕਰਨੀ ਸੱਚ ਤਾਂ ਕੀ ਰਹਿਤ ਸੱਚ ਹਿਰਦਾ ਸਤਮੁਖ ਕਹਿਤ ਸੱਚੀ ਦ੍ਰਿਸ਼ਟ ਸੱਚਾ ਆਕਾਰ ਸੱਚ ਵਰਤ ਸੱਚਾ ਪਸਾਰ ਭਾਰ ਬ੍ਰਹਮ ਜਿਨ ਸੱਚ ਕਰ ਜਾਤਾ ਨਾਨਕ ਸੋ ਜਨ ਸੱਚ ਸਮਤਾ ਸਲੋਕ ਰੂਪ ਨਾ ਰੇਖ ਨਾ ਰੰਗ ਕਿਸ਼ ਤ੍ਰਿਹ ਗੁਣ ਤੇ ਪ੍ਰਭ ਭਿੰਨ ਤੇ ਸਹਿ ਬੁਝਾਏ ਨਾਨਕਾ ਜਿਸ ਹੋਵੈ ਸੋ ਪਰਸੰਨ ਅਸ਼ਟਪਦੀ ਅਵਨਾਸੀ ਪ੍ਰਭ ਮਨਮੈ ਰਾਗ ਮਾਨੋ ਕੀ ਤੂੰ ਪ੍ਰੀਤ ਤਿਆਗ ਤਿਸ ਤੇ ਪਰੇ ਨਾਹੀ ਕਿਛ ਕੋਏ ਸਰਬ ਨਿਰੰਤਰ ਏਕੋ ਸੋਏ ਆਪੇ ਬਿਨਾ ਆਪੇ ਦਾਨਾ ਗਹਿਰ ਗੰਭੀਰ ਗਹਿਰ ਸੁਜਾਨਾ ਪਾਰ ਬ੍ਰਹਮ ਪਰਮੇਸ਼ਰ ਗੋਬਿੰਦ ਕਿਰਪਾ ਨਿਧਾਨ ਦਇਆਲ ਬਖਸ਼ੰਦ ਸਾਧ ਤੇਰੇ ਕੀ ਚਰਨੀ ਪਾਉ ਨਾਨਕ ਕਹਿ ਮਨ ਇਹੋ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇਆ ਸੋਈ ਹੋਗ ਹਰਨ ਭਰਨ ਜਾਕਾ ਨੇਤਰ ਫੋਰ ਤਿਸਕਾ ਮੰਤਰ ਨਾ ਜਾਣੈ ਹੋਰ ਆਨੰਦ ਰੂਪ ਮੰਗਲ ਸਦ ਜਾਕੈ ਸਰਬ ਥੋਕ ਸੁਣੀਐ ਕਰਤਾ ਕੈ ਰਾਜ ਮੈਂ ਰਾਜ ਜੋਗ ਮੈਂ ਜੋਗੀ ਤਪ ਮੈਂ ਤਪੀਸਰ ਗ੍ਰਸਤ ਮੈਂ ਭੋਗੀ ਧਿਆਏ ਤਿਆਏ ਭਗਤਾ ਸੁਖ ਪਾਇਆ ਨਾਨਕ ਤਿਸ ਪੁਰਖ ਕਾ ਕਿਨੈ ਅੰਤ ਨਾ ਪਾਇਆ ਜਾਂ ਕੀ ਲੀਲਾ ਕੀ ਮਿਹਤ ਨਾਹੇ ਸਗਲ ਦੇਵ ਹਾਰੇ ਅਵਗਾਹੇ ਪਿਤਾ ਕਾ ਜਨਮ ਕੇ ਜਾਣੈ ਪੂਤ ਸਗਲ ਪਰੋਈ ਆਪਣਾ ਸੂਤ ਸੁਮਤ ਗਿਆਨ ਧਿਆਨ ਜਿੰਦੇ ਜਨ ਦਾਸ ਨਾਮ ਤੇ ਆਵੈ ਸੇ ਤਿਉਹ ਗੁਣ ਮੈਂ ਜਾ ਕਹੋ ਪਰਮ ਹਾਏ ਜਨਮ ਮਰੈ ਫਿਰ ਆਵੈ ਜਾਏ ਊਚ ਨੀਚ ਤਿਸਕੇ ਅਸਥਾਨ ਜੈਸਾ ਜਨਾਵੈ ਤੈਸਾ ਨਾਨਕ ਜਾਨ ਨਾਨਾ ਰੂਪ ਨਾਨਾ ਜਾ ਕੇ ਰੰਗ ਨਾਨਾ ਪੇਹ ਕਰੇ ਇੱਕ ਰੰਗ ਨਾਨਾ ਬਿਦ ਕੀਨੋ ਬਿਸਥਾਰ ਪ੍ਰਭਵ ਨਾਸੀ ਏਕੰਕਾਰ ਨਾਨਾ ਚਲਤ ਕਰੇ ਖਿਨ ਮਾਹੇ ਪੂਰ ਰਹਿਓ ਪੂਰਨ ਸਭ ਠਾਏ ਨਾਨਾ ਬਿਦ ਕਰ ਬਣਤ ਬਣਾਈ ਆਪਣੀ ਕੀਮਤ ਆਪੇ ਪਾਈ ਸਭ ਕਰ ਤਿਸਕੇ ਸਭ ਤਿਸਕੇ ਠਾਓ ਜਪ ਜਪ ਜੀਵੈ ਨਾਨਕ ਹਾਰ ਨਾਉ ਨਾਮਕੇ ਤਾਰੇ ਸਗਲੇ ਜੰਤ ਨਾਮਕੇ ਤਾਰੇ ਖੰਡ ਬ੍ਰਹਿਮੰਡ ਨਾਮਕੇ ਤਾਰੇ ਸਿਮਰਤ ਵੇਦ ਪੁਰਾਣ ਨਾਮਕੇ ਤਾਰੇ ਸੁਨਣ ਗਿਆਨ ਤਿਹਨ ਨਾਮਕੇ ਤਾਰੇ ਆਗਾਸ ਪਾਤਾਲ ਨਾਮਕੇ ਤਾਰੇ ਸਗਲੇ ਆਕਾਰ ਨਾਮਕੇ ਤਾਰੇ ਪ੍ਰਿਆ ਸਭ ਭਵਨ ਨਾਮਕੇ ਸੰਗ ਉਧਰੇ ਸੁਨ ਸਰਾਵਨ ਕਰ ਕਿਰਪਾ ਜਿਸ ਆਪਣਾ ਨਾਮ ਲਾਏ ਨਾਨਕ ਚੌਥੇ ਪਦ ਮੈਂ ਸੋ ਜਨ ਗਤ ਪਾਏ ਰੂਪ ਸਤ ਜਾਂ ਕਾ ਸਤ ਅਸਥਾਨ ਪੁਰਖ ਸਤ ਕੇਵਲ ਪ੍ਰਧਾਨ ਕਰਤੂਤ ਸਤ ਸਤ ਜਾ ਕੀ ਬਾਣੀ ਸਤ ਪੁਰਖ ਸਭ ਮਾਹਿ ਸਮਾਣੀ ਸਤ ਕਰਮ ਜਾਂ ਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਿਰਮਲ ਨਿਰਮਲੀ ਜਿਸੈ ਬੁਝਾਏ ਤਿਸੈ ਸਭ ਪਲੀ ਸਤ ਨਾਮ ਪ੍ਰਭ ਕਾ ਸੁਖਦਾਈ ਵਿਸਵਾਸ ਸਤ ਨਾਨਕ ਗੁਰ ਤੇ ਪਾਈ ਸਤ ਵਚਨ ਸਾਧੂ ਉਪਦੇਸ਼ ਸਤ ਤੇ ਜਨ ਜਾ ਕਰ ਹਿਰਦੈ ਪ੍ਰਵੇਸ਼ ਸਤ ਨਿਤ ਬੁਝਹਿ ਜੇ ਕੋਏ ਨਾਮ ਜਪਤ ਤਾਂ ਕੀ ਗਤ ਹੋਏ ਆਪ ਸਤ ਕੀ ਆ ਸਭ ਸਤ ਅਪਰੇ ਜਾਨ ਆਪਣੀ ਮਿਤ ਗਤ ਜਿਸ ਕੀ ਸ੍ਰਿਸ਼ਟ ਸੋ ਕਰਨਾ ਹਾਰ ਅਵਰਨਾ ਬੂਝ ਕਰਤ ਵਿਚਾਰ ਕਰਤੇ ਕੀ ਮਿਤ ਨਾ ਜਾਣੈ ਕੀ ਆ ਨਾਨਕ ਜੋਤਿਸ ਪਾਵੈ ਸੋ ਵਰਤੀ ਆ ਬਿਸਮਨ ਬਿਸਮ ਭਏ ਬਿਸਮਾਦ ਜਿਨ ਬੂਝਿਆ ਤਿਸਾਇਆ ਸਵਾਦ ਪ੍ਰਭ ਕੈ ਰੰਗ ਰਾਚ ਜਨ ਰਹੀ, ਗੁਰ ਕੈ ਬਚਨ ਪਦਾਰਥ ਲਹੀ, ਓਈ ਦਾਤੇ ਦੁਖ ਕਾਟਣ ਹਾਰ, ਜਾ ਕੈ ਸੰਗ ਤਰਾ ਸੰਸਾਰ, ਜਨ ਕਾ ਸੇਵਕ ਸੋ ਵੱਡ ਭਾਗੀ, ਜਨ ਕਾ ਸੰਗ ਏਕ ਲੇਵ ਲਾਗੀ, ਗੁਣ ਗੋਬਿੰਦ ਕੀਰਤਨ ਜਨ ਗਾਵੈ, ਗੁਰ ਪ੍ਰਸਾਦ ਨਾਨਕ ਫਲ ਪਾਵੈ, ਸਲੋਕ ਆਦਿ ਸੱਚ ਜੁਗਾਦ ਸੱਚ ਹੈ ਭੇ ਸੱਚ, ਨਾਨਕ ਹੋਸੀ ਭੇ ਸੱਚ, ਅਸ਼ਟਪਦੀ ਚਰਨ ਸਤ ਸਤ ਪਰਸਨ ਹਾਰ, ਪੂਜਾ ਸਤ ਸਤ ਸੇਵਦਾਰ, ਦਰਸ਼ਨ ਸਤ ਸਤ ਵੇਖਣ ਹਾਰ, ਨਾਮ ਸਤ ਸਤ ਧਿਆਵਨ ਹਾਰ, ਆਪ ਸਤ ਸਤ ਸਭ ਤਾਰੀ, ਆਪੇ ਗੁਣ ਆਪੇ ਗੁਣਕਾਰੀ, ਸ਼ਬਦ ਸਤ ਸਤ ਪ੍ਰਭਕਤਾ, ਸੁਰਤ ਸਤ ਸਤ ਜਸ ਸੁਨਤਾ, ਬੁਝਣ ਹਾਰ ਕਉ ਸਤ ਸਭ ਹੋਏ, ਨਾਨਕ ਸਤ ਸਤ ਪ੍ਰਭ ਸੋਏ, ਸਤ ਸਰੂਪ ਹਿਰਦੈ ਜਿਨ ਮਾਨਿਆ, ਕਰਨ ਕਰਾਵਣ ਤਿਨ ਮੂਲ ਪਛਾਨਿਆ, ਜਾ ਕਰ ਹਿਰਦੈ ਵਿਸਵਾਸ ਪ੍ਰਭ ਆਇਆ, ਤਤ ਗਿਆਨ ਤਿਸ ਮਨ ਪ੍ਰਗਟਾਇਆ, ਭੈ ਤੇ ਨਿਰਭਉ ਹੋਏ ਬਿਸਾਨਾ, ਜਿਸ ਤੇ ਉਪਜਿਆ ਤਿਸ ਮਾਹੇ ਸਮਾਨਾ, ਬਸਤ ਮਾਹਿਲੇ ਬਸਤ ਗਡਾਈ, ਤਾ ਕਉ ਪਿੰਨ ਨ ਕਹਿ ਨਾ ਜਾਈ, ਬੂਝੈ ਬੂਝਣ ਹਰ ਵਿਵੇਕ, ਨਾਰਾਇਣ ਮੇਲੇ ਨਾਨਕੇਕ, ਠਾਕੁਰ ਕਾ ਸੇਵਕ ਆਗਿਆਕਾਰੀ, ਠਾਕੁਰ ਕਾ ਸੇਵਕ ਸਦਾ ਪੁਜਾਰੀ, ਠਾਕੁਰ ਕੇ ਸੇਵਕ ਕਾ ਮਨ ਪ੍ਰਤੀਤ, ਠਾਕੁਰ ਕੇ ਸੇਵਕ ਕੀ ਨਿਰਮਲ ਰੀਤ, ਠਾਕੁਰ ਕੋ ਸੇਵਕ ਜਨ ਸੰਗ, ਪ੍ਰਭ ਕਾ ਸੇਵਕ ਨਾਮ ਕੈ ਰੰਗ, ਸੇਵਕ ਕਉ ਪ੍ਰਭ ਪਾਲਣ ਹਾਰਾ, ਸੇਵਕ ਕੀ ਰਾਖੈ ਨਿਰੰਕਾਰਾ, ਸੋ ਸੇਵਕ ਜਿਸ ਦਇਆ ਪ੍ਰਭ ਤਹਾਰਾ, ਨਾਨਕ ਸੋ ਸੇਵਕ ਸਾ ਸਾ ਸਮਾਰਾ, ਆਪਣੇ ਜਨ ਕਾ ਪਰਦਾ ਢਾਕੈ, ਆਪਣੇ ਸੇਵਕ ਕੀ ਸਰ ਪਰ ਰਾਖੈ, ਆਪਣੇ ਦਾਸ ਕੋ ਦੇ ਵਡਾਈ, ਆਪਣੇ ਸੇਵਕ ਕੋ ਨਾਮ ਜਪਾਈ, ਆਪਣੇ ਸੇਵਕ ਕੀ ਆਪ ਪਤ ਰਾਖੈ, ਤਾਂ ਕਿ ਗਤਮਿਤ ਕੋਈ ਨਾ ਲਖ, ਪ੍ਰਭ ਕੇ ਸੇਵਕ ਕਉ ਕੋ ਨਾ ਪਹੁੰਚਾ, ਮਨ ਸਾ ਪ੍ਰਭ ਕੇ ਸੇਵਕ ਊਚਤੇ ਊਚੇ, ਜੋ ਪ੍ਰਭ ਆਪਣੀ ਸੇਵਾ ਲਾਇਆ, ਨਾਨਕ ਸੋ ਸੇਵਕ ਦਾਹ ਦਿਸ ਪ੍ਰਗਟਾਇਆ, ਨੀਕੀ ਕੀਰੀ ਮਹਿ ਕਲ ਰੱਖ, ਭਸਮ ਕਰੇ ਲਸ਼ਕਰ ਕੋਟ ਲੱਖ, ਜਿਸ ਕਾ ਸਾਸ ਨ ਕਾਢਤ ਆਪ, ਤਾਂ ਕਉ ਰਾਖਤ ਦੇ ਕਰ ਹਾਥ, ਮਾਨਸ ਯਤਨ ਕਰਤ ਬਉ ਪਾਂ, ਤਿਸ ਕੇ ਕਰਤ ਬਿਰਥੇ ਜਾਤ, ਮਾਰ ਨ ਰੱਖ ਵਰਨ ਕੋਇ, ਸਰਬ ਜੀਆਂ ਕਾ ਰਾਖਾ ਸੋਏ, ਕਾਹੇ ਸੋਚ ਕਰ ਹਰੇ ਪ੍ਰਾਣੀ, ਜਪ ਨਾਨਕ ਪ੍ਰਭ ਅਲੱਖ ਵਡਾਣੀ, ਬਾਰੰਬਾਰ ਵਾਰ ਪ੍ਰਭ ਜਪੀਆ, ਪੀ ਅੰਮ੍ਰਿਤ ਏ ਮਨ ਤਨ ਤ੍ਰਪੀਆ, ਨਾਮ ਰਤਨ ਜਿਨ ਗੁਰਮੁਖ ਪਾਇਆ, ਤਿਸ ਕਿਛ ਅਵਰ ਨਾਹੀ ਦ੍ਰਿਸ਼ਟ ਆਇਆ, ਨਾਮ ਤਣ ਨਮ ਰੂਪ ਰੰਗ, ਨਮ ਸੁਖਰ ਨਾਮ ਕਾ ਸੰਗ, ਨਾਮ ਰਾਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮ ਨਾਮ ਸਮਾਨੇ, ਉਠਤ ਬੈਠਤ ਸੋਵਤ ਨਾਮ, ਕਹੁ ਨਾਨਕ ਜਿਨ ਕਹਿ ਸਤਕਾਮ, ਬੋਲੋ ਜਸ ਜੇ ਬਦਨ ਦਾਤ, ਪ੍ਰਭ ਆਪਣਾ ਜਨ ਕੀਨੀ ਦਾਤ, ਕਰੈ ਭਗਤ ਆਤਮ ਕੈ ਚਾਏ, ਪ੍ਰਭ ਆਪਣੇ ਸਿਵਰ ਰਾਹ ਸਮਾਏ, ਜੋ ਹੋਵਾ ਹੋਵਤ ਸੋ ਜਾਣੈ, ਪ੍ਰਭ ਆਪਣੇ ਕਾ ਹੁਕਮ ਪਛਾਨੈ, ਤਿਸ ਕੀ ਮਹਿਮਾ ਕੌਣ ਬਖਾਨੋ, ਤਿਸ ਕਾ ਗੁਣ ਕਹਿ ਏਕ ਨ ਜਾਨੋ, ਆਠ ਪਹਿਰ ਪ੍ਰਭ ਸਹਿ ਹਜੂਰੇ, ਕਹੁ ਨਾਨਕ ਸੇਈ ਜਨ ਪੂਰੇ, ਮਨ ਮੇਰੇ ਤਿਨ ਕੀ ਉੱਠ ਲੇਹ, ਮਨ ਤਨ ਆਪਣਾ ਤਿਨ ਜਨ ਦੇਹ, ਜਿਨ ਜਨ ਆਪਣਾ ਪ੍ਰਭੂ ਪਛਾਤਾ, ਸੋ ਜਨ ਸਰਬ ਥੋਕਾ ਦਾਤਾ, ਤਿਸ ਕੀ ਸਰਨ ਸਰਬ ਸੁਖ ਪਾਵੈ, ਤਿਸ ਕੈ ਦਰਸ ਸਭ ਪਾਪ ਮਿਟਾਵੈ, ਅਵਰ ਸਿਆਣਪ ਸਗਲੀ ਛਾੜ, ਤਿਸ ਜਨ ਕੀ ਤੂੰ ਸੇਵਾ ਲਾਗ, ਆਵਣ ਜਾਣ ਨਾ ਹੋਵੀ ਤੇਰਾ, ਨਾਨਕ ਤਿਸ ਜਨ ਕੇ ਪੂਜੋ ਸਦ ਪੈਰਾ, ਸਲੋਕ ਸਤਪੁਰਖ ਜਿਨ ਜਾਣਿਆ, ਸਤਿਗੁਰ ਤਿਸ ਕਾ ਨਾਉ, ਤਿਸ ਕਾ ਸੰਗ ਸਿੱਖ ਉਧਰਾ, ਨਾਨਕ ਹਰ ਗੁਣ ਗਾਉ, ਅਸ਼ਟਪਦੀ ਸਤਿਗੁਰ ਸਿੱਖ ਕੀ ਕਰੈ ਪ੍ਰਤਪਾਲ, ਸੇਵਕ ਹੋ ਗੁਰ ਸਦ ਦਿਆਲ, ਸਿੱਖ ਕੀ ਗੁਰ ਦੁਰਮਤ ਮਲ ਹਿਰਾ, ਗੁਰ ਬਚਨੀ ਹਰ ਨਾਮ ਉਚਰਾ, ਸਤਿਗੁਰ ਸਿੱਖ ਕੇ ਬੰਧਨ ਕਾਟਾ, ਗੁਰ ਕਾ ਸਿੱਖ ਬਿਕਾਰ ਤੇ ਹਟਾ, ਸਤਿਗੁਰ ਸਿੱਖ ਕੋ ਨਾਮ ਤਨ ਦੇ, ਗੁਰ ਕਾ ਸਿੱਖ ਵੱਡ ਭਾਗੀ ਹੈ, ਸਤਿਗੁਰ ਸਿੱਖ ਕਾ ਹਲਤ ਪਲ ਸਵਾਰ, ਨਾਨਕ ਸਤਿਗੁਰ ਸਿੱਖੋ ਜੀ ਨਾਲ ਸਮਾਰ, ਗੁਰ ਕੈ ਗ੍ਰਹਿ ਸੇਵਕ ਜੋ ਰਾਹ, ਗੁਰ ਕੀ ਆਗਿਆ ਮਨ ਮੈਂ ਸਾਹ, ਆਪਸ ਕਉ ਕਰ ਕਛ ਨਾ ਜਨਾਵ, ਹਰ ਹਰ ਨਾਮ ਹਿਰਦੈ ਸਦ ਤਿਹਵੈ, ਮਨ ਵਿੱਚ ਸਤਿਗੁਰ ਕੈ ਪਾਸ, ਤੇ ਸੇਵਕ ਕੇ ਕਾਰਜ ਰਾਸ, ਸੇਵਾ ਕਰਤ ਹੋਇ ਨਿਹ ਕਾਮੀ, ਤਿਸ ਕਉ ਹੋਤ ਪ੍ਰਾਪਤ ਸੁਆਮੀ, ਆਪਣੀ ਕਿਰਪਾ ਜਿਸ ਆਪ ਕਰੇ, ਨਾਨਕ ਸੋ ਸੇਵਕ ਗੁਰ ਕੀ ਮਤ ਲੇ, ਬਿਸ ਬਿਸਵੇ ਗੁਰ ਕਾ ਮਨ ਮਾਨੈ, ਸੋ ਸੇਵਕ ਪਰਮੇਸ਼ਰ ਕੀ ਗਤ ਜਾਨ, ਸੋ ਸਤਿਗੁਰ ਜਿਸ ਰਿਦਾ ਹਰ ਨਾਉ, ਅਣਕ ਬਾਰ ਗੁਰ ਕੋ ਬਲ ਜਾਓ, ਸਰਬਨ ਦਾਨ ਜੀ ਕਾ ਦਾਤਾ, ਅੱਠ ਪੈਰ ਪਾਰ ਬ੍ਰਹਮ ਰੰਗ ਰਾਤਾ, ਬ੍ਰਹਮ ਜਨ ਜਨਮ ਪਾਰ ਬ੍ਰਹਮ, ਇੱਕ ਆਪ ਨਹੀਂ ਕਛ ਪਰਮ, ਸਹਿਸ ਸਿਆਣਪ ਲਿਆ ਨਾ ਜਾਈਐ, ਨਾਨਕ ਐਸਾ ਗੁਰ ਵੱਡ ਭਾਗੀ ਪਾਈਐ, ਸਫਲ ਦਰਸ਼ਨ ਪੇਖਤ ਪੁਨੀਤ, ਪਰਸਤ ਚਰਨ ਗਤ ਨਿਰਮਲ ਰੀਤ, ਭੇਟ ਸੰਗ ਰਾਮ ਗੁਣ ਰਵੇ, ਪਾਰ ਬਮ ਕੀ ਦਰ ਗਾ ਗਵੇ, ਸੁਣ ਕਰ ਬਚਨ ਕਰਨ ਆਗਹਨੇ, ਮਨ ਸੰਤੋਖ ਆਤਮ ਪਤੀ ਆਨੇ ਪੂਰਾ ਗੁਰ ਅਖਿਓ ਜਾਕਾ ਮੰਤਰ ਅੰਮ੍ਰਿਤ ਦ੍ਰਿਸ਼ਟ ਪੇਖਾ ਹੋਏ ਸੰਤ ਗੁਣ ਬੇਅੰਤ ਕੀਮਤ ਨਹੀਂ ਪਾਏ ਨਾਨਕ ਜਿਸ ਭਾਵੈ ਤਿਸ ਲੈ ਮਿਲਾਏ ਜਿਹ ਬਾਏ ਕੁਸਤਤ ਅਨੇਕ ਸਤਿਪੁਰਖ ਪੂਰਨ ਵਿਵੇਕ ਕਾਹੂ ਬੋਲਣਾ ਪਹੁੰਚਤ ਪ੍ਰਾਣੀ ਅਗਵੇਂ ਗੋਚਰ ਪ੍ਰਭ ਨਿਰਬਾਨੀ ਨਿਰਹਾਰ ਨਿਰਵੈਰ ਸੁਖਦਾਈ ਤਾਂ ਕਿ ਕੀਮਤ ਕਿਨੈ ਨਾ ਪਾਈ ਅਣਕ ਭਗਤ ਬੰਧਨ ਨਿਤ ਕਰਹਿ ਚਰਨ ਕਮਲ ਹਿਰਦੈ ਸਿਮਰੈ ਸਦ ਬਲਿਹਾਰੀ ਸਤਿਗੁਰੇ ਆਪਣੇ ਨਾਨਕ ਜਿਸ ਪ੍ਰਸਾਦ ਐਸਾ ਪ੍ਰਭ ਜਪਣੇ ਇਹੋ ਹਰ ਰਸ ਪਾਵੈ ਜਨ ਕੂਏ ਅੰਮ੍ਰਿਤ ਪੀਵੈ ਅੰਮ੍ਰਿਤ ਸੋ ਹੋਏ ਉਸ ਪੁਰਖ ਕਾ ਨਾਹੀ ਕਦੇ ਬਿਨਾਸ ਜਾ ਕਾ ਮਨ ਪ੍ਰਗਟੇ ਗੁਣ ਤਾਸ ਆਠ ਪੈਰ ਹਰ ਕਾ ਨਾਮ ਲੇ ਸਚ ਉਪਦੇਸ਼ ਸੇਵਕ ਕੋ ਦੇ ਮੋਹ ਮਾਇਆ ਕੈ ਸੰਗ ਨ ਲੇਪ ਮਨ ਮੈਂ ਰੱਖ ਹਰ ਹਰ ਏਕ ਅੰਧਕਾਰ ਦੀਪਕ ਪ੍ਰਗਾਸੇ ਨਾਨਕ ਪਰਮ ਮੋਹ ਦੁਖ ਤਹ ਤੇ ਨਾਸੇ ਤਪਤ ਮਾਹੇ ਠਾਂਡ ਵਰਤਾਈ ਆਨੰਦ ਭਇਆ ਦੁਖ ਨਾਠੇ ਪਾਈ ਜਨਮ ਮਰਨ ਕੇ ਮਿਟੇ ਅੰਦੇਸੇ ਸਾਧੂ ਕੇ ਪੂਰਨ ਉਪਦੇਸੇ ਪਉ ਚੂਕਾ ਨਿਰਪੁ ਹੋਏ ਬਸੇ ਸਗਲ ਵਿਆਧ ਮਨ ਤੇ ਖੈ ਨੱਸੇ ਜਿਸ ਕਾ ਸਾਥ ਨੇ ਕਿਰਪਾ ਤਹਾਰੀ ਸਾਧ ਸੰਗ ਜਾਪ ਨਾਮ ਮੁਰਾਰੀ ਥਿਤ ਪਾਈ ਚੂਕੇ ਭ੍ਰਮ ਗਵਨ ਸੁਣ ਨਾਨਕ ਹਰ ਹਰ ਜਸ ਸ੍ਰਵਨ ਨਿਰਗੁਣ ਆਪ ਸਰ ਗੁਣ ਪੀਓਹੀ ਕਲਾ ਤਾਰ ਜਿਨ ਸਗਲੀ ਮੋਹੀ ਆਪਣੇ ਚਰਿਤ ਪ੍ਰਭ ਆਪ ਬਨਾਏ ਆਪਣੀ ਕੀਮਤ ਆਪੇ ਪਾਏ ਹਰ ਬਿਨ ਦੂਜਾ ਨਾਹੀ ਕੋਏ ਸਰਬ ਨਿਰੰਤਰੀ ਕੋ ਸੋਏ ਓਤ ਪੋਤ ਰਵਿਆ ਰੂਪ ਰੰਗ ਪਏ ਪ੍ਰਗਾਸ ਸਦ ਕਹਿ ਸੰਗ ਰਚ ਰਚਨਾ ਆਪਣੀ ਕਲ ਤਾਰੀ ਅਣਕ ਵਾਰ ਨਾਨਕ ਬਲਿਹਾਰੀ ਸਲੋਕ ਸਾਥ ਨਾ ਚਾਲੈ ਬਿਨ ਭਜਨ ਵਿਖਿਆ ਸਗਲੀ ਸ਼ਾਹਰ ਹਰ ਹਰ ਨਾਮ ਕਮਾਵਨਾ ਨਾਨਕ ਇਹੋ ਧਨ ਸਾਰ ਅਸ਼ਟਪਦੀ ਸੰਤ ਜਨਾ ਮਿਲ ਕਰੋ ਵਿਚਾਰ ਏਕ ਸਿਮਰ ਨਾਮ ਆਧਾਰ ਅਵਰ ਉਪਾਮ ਸਭ ਮੀਤ ਵਿਸਾਰੋ ਚਰਨ ਕਮਲ ਰਿਦਮੈ ਉਰੁਤਹਾਰੋ ਕਰਨ ਕਾਰਨ ਸੋ ਪ੍ਰਭ ਸਮਰਤ ਦ੍ਰਿੜ ਕਰ ਗਾਹੋ ਨਾਮ ਹਰ ਵਤ ਇਹ ਤਨ ਸੰਚੋ ਹੋਵੋ ਭਗਵੰਤ ਸੰਤ ਜਨਾ ਕਰ ਨਿਰਮਲ ਮੰਤ ਏਕ ਆਸ ਰਾਖੋ ਮਨ ਮਾਹੇ ਸਰਬ ਰੋਗ ਨਾਨਕ ਮਿਟ ਜਾਹੇ ਜਿਸ ਧਨ ਕੋ ਚਾਰ ਕੁੰਟ ਉੱਠ ਧਾਵੈ ਸੋ ਤਨ ਹਰ ਸੇਵਾ ਤੇ ਪਾਵੈ ਜਿਸ ਸੁਖ ਕੋ ਨਿਤ ਬੰਛ ਮੀਤ ਸੋ ਸੁਖ ਸਾਧੂ ਸੰਗ ਪ੍ਰੀਤ ਜਿਸ ਸੋਭਾ ਕੋ ਕਰਹਿ ਭਲੀ ਕਰਨੀ ਸਤ ਸੋਭਾ ਭਜ ਹਰ ਕੀ ਸਰਨੀ ਅਣਕਿ ਉਪਾਮੀ ਰੋਗ ਨ ਜਾਏ ਰੋਗ ਮਿਟੈ ਹਰ ਅਵ ਖਦਲਾਏ ਸਰਬ ਨਿਧਾਨ ਮੈਂ ਹਰ ਨਾਮ ਨਿਧਾਨ ਜਾਪ ਨਾਨਕ ਦਰਗਾਹ ਪ੍ਰਵਾਨ ਮਨ ਪ੍ਰਬੁੱਧ ਹਰਿ ਕੈ ਨਾਏ ਤਾਂ ਦਸਤਾਵਤ ਆਵੈ ਠਾਏ ਤਾਂ ਕੋ ਬਿਘਨ ਨਾ ਲਾਗੈ ਕੋਏ ਜਾ ਕੈ ਹਿਰਦੈ ਬਸਾ ਹਰ ਸੋਏ ਕਲ ਤਾਤੀ ਠਾਂਡਾ ਹਰ ਨਾਉ ਸਿਮਰ ਸਿਮਰ ਸਦਾ ਸੁਖ ਪਾਓ ਪਉ ਬਿਨਸੈ ਪੂਰਨ ਹੋਇ ਆਸ ਭਗਤ ਪਾਏ ਆਤਮ ਪ੍ਰਗਾਸ ਤਿਤ ਕਰ ਜਾਏ ਬਸਾ ਅਵਿਨਾਸੀ ਕਹੋ ਨਾਨਕ ਕਾਟੀ ਜਮ ਫਾਸੀ ਤਤ ਵਿਚਾਰ ਕਹਿ ਜਨ ਸਾਚਾ ਜਨ ਮਰੇ ਸੋ ਕਾ ਚੋ ਕਾ ਛਾ ਆਵਾ ਗਵਨ ਮਿਟੈ ਪ੍ਰਭ ਸੇਵ ਆਪ ਤਿਆਗ ਸਰਨ ਗੁਰਦੇਵ ਇਉਂ ਰਤਨ ਜਨਮ ਕਾ ਹੋਈ ਉਧਾਰ ਹਰ ਹਰ ਸਿਮਰ ਪ੍ਰਾਣ ਆਧਾਰ ਅਣਕ ਉਪਾਮਨਾ ਛੁੱਟਣ ਹਾਰੇ ਸਿਮਰ ਸਾਸਤ ਵੇਦ ਵਿਚਾਰੇ ਹਰ ਕੀ ਭਗਤ ਕਰੋ ਮਨ ਲਾਏ ਮਾਣ ਵੰਛਤ ਨਾਨਕ ਫਲ ਪਾਏ ਸੰਗ ਨਾ ਚਾਲ ਸਤੀਰੈ ਧਨਾ ਤੂੰ ਕਿਆ ਲਪਟਾਵੈ ਮੂਰਖ ਮਾਣਾ ਸੁਤ ਮੀਤ ਕੁਟੰਭਿਰ ਬਣਤਾ ਇੰਤੇ ਕਹੋ ਤੁਮ ਕਮਨ ਸਨਾਥਾ ਰਾਜ ਰੰਗ ਮਾਇਆ ਵਿਸਥਾਰ ਇੰਤੇ ਕਹੋ ਕਵਨ ਛੁਟਕਾਰ ਅਸ ਹਸਤੀ ਰਥ ਸਵਾਰੀ ਝੂਠਾ ਡੰਪ ਝੂਠ ਪਾ ਸਾਰੀ ਜਿਨ ਦੀਏ ਤਿਸ ਬੁੱਝੈ ਨਾਮ ਬਿਗਾਨਾ ਨਾਮ ਵਿਸਾਰ ਨਾਨਕ ਪਹਿਚਾਨਾ ਗੁਰ ਕੀ ਮਾਤੂ ਲਿਹ ਇਆਨੇ ਭਗਤ ਬਿਨਾ ਬੋਡੂ ਬੇਸਿਆਨੇ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਚਰਨ ਕਮਲ ਰਾਖੋ ਮਨ ਮਾਹੇ ਜਨਮ ਜਨਮ ਕੇ ਖਿਲ ਵਿਖ ਜਾਹੇ ਆਪ ਜਪੋ ਅਵਰਾ ਨਾਮ ਜਪਾਵੋ ਸੁਣਤ ਕਹਿਤ ਰਹਿਤ ਗਤ ਪਾਵੋ ਸਾਰ ਪੂਸਾ ਧਰਕੋ ਨਾਉ ਸਹਿ ਸੁਪਾਏ ਨਾਨਕ ਗੁਣ ਗਾਓ ਗੁਣ ਗਾਵਤ ਤੇਰੀ ਉਤਰ ਸਮੈਲ ਬਿਨ ਸਜਾਇ ਹੋ ਮੈਂ ਬਿਕ ਫੈਲ ਹੋਹੇ ਚਿੰਤ ਬਸੈ ਸੁਖ ਨਾਲ ਸਾਸਕ ਰਾਸਰ ਨਾਮ ਸਮਾਲ ਛਾੜ ਸਿਆਣਪ ਸਗਲੀ ਮਾਣਾ ਸਤਸੰਗ ਪਾਵਾ ਸਚਤਨਾ ਹਾਰ ਪੂੰਜੀ ਸੰਚ ਕਰੋ ਵਿਵਹਾਰ ਈਹਾ ਸੁਖ ਦਰਗਜ ਕਾਰ ਸਰਬਨ ਨੰਤਰ ਏਕੋ ਦੇਖ ਕੋ ਨਾਨਕ ਜਾਕਾ ਮਸਤਕ ਲੇਖ ਏਕੋ ਜਪ ਏਕੋ ਸਾਲ ਆਹੇ ਏਕ ਸਿਮਰ ਏਕੋ ਮਨ ਆਹੇ ਏਕ ਸਕੇ ਗੁਣ ਗਾਉ ਅਨੰਤ ਮਨ ਤਨ ਜਾਪ ਏਕ ਭਗਵੰਤ ਏਕੋ ਏਕ ਏਕ ਹਰ ਆਪ ਪੂਰਨ ਪੂਰ ਰਹਿਓ ਪ੍ਰਭ ਆਪ ਆਣਕ ਵਿਸਥਾਰ ਏਕ ਤੇ ਪਏ ਏਕ ਆਰਾਧ ਪਰਾਸ਼ਤ ਗਏ ਮਨ ਤਨ ਅੰਤਰ ਏਕ ਪ੍ਰਵਰਤਾ ਗੁਰ ਪ੍ਰਸਾਦ ਨਾਨਕ ਏਕ ਜਾਤਾ ਸਲੋਕ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਇ ਨਾਨਕ ਕੀ ਪ੍ਰਭ ਬੇਨਤੀ ਆਪਣੀ ਭਗਤੀ ਲਾਇ ਅਸ਼ਟਪਦੀ ਜਾਚਕ ਜਾਨ ਜਾਚੈ ਪ੍ਰਵਧਾਨ ਕਰ ਕਿਰਪਾ ਦੇਵੋ ਹਰ ਨਾਮ ਸਾਧਨਾ ਕੀ ਮੰਗੋ ਧੂਰ ਪਾਰ ਬੰਮ ਮੇਰੀ ਸਰਧਾ ਪੂਰ ਸਦਾ ਸਦਾ ਪ੍ਰਭ ਕੇ ਗੁਣ ਗਾਵੋ ਸਾਸ ਸਾਸ ਪ੍ਰਭ ਤੋਂ ਮੈਂ ਧਿਆਵੋ ਚਰਨ ਕਮਲ ਸੋ ਲਾਗੈ ਪ੍ਰੀਤ ਭਗਤ ਕਰੋ ਪ੍ਰਭ ਕੀ ਨਿਤ ਨੀਤ ਏਕੋ ਟੇਕੋ ਆਧਾਰ ਨਾਨਕ ਮੰਗੈ ਨਾਮ ਪ੍ਰਭ ਸਾਰ ਪ੍ਰਭ ਕੀ ਦ੍ਰਿਸ਼ਟ ਮਹਾ ਸੁਖ ਹੋਏ ਹਰ ਰਸ ਪਾਵੈ ਬਿਰਲਾ ਕੋਏ ਜਿਨ ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ ਸੋ ਪਰ ਪਰੇ ਪ੍ਰੇਮ ਰਸ ਰੰਗ ਉਪਜੈ ਚਾਉ ਸਤਿਗੁਰ ਸੰਗ ਪਰੇ ਸ਼ਰਨ ਆਣ ਸਭ ਤਿਆਗ ਅੰਤਰ ਪ੍ਰਗਾ ਸੰਦਨ ਲਿਬ ਲਾਗ ਬਾਢ ਭਾਗੀ ਜਪਿਆ ਪ੍ਰਭ ਸੋਏ ਨਾਨਕ ਨਾਮ ਰਤੇ ਸੁਖ ਹੋਏ ਸੇਵਕ ਕੀ ਮਨਸਾ ਪੂਰੀ ਪਈ ਸਤਿਗੁਰ ਤੇ ਨਿਰਮਲ ਮਤ ਲਈ ਜਨ ਕਾਓ ਪ੍ਰਭ ਹੋਇਓ ਦਯਾਲ ਸੇਵਕ ਕਿਨੋ ਸਦਾ ਨਿਹਾਲ ਬੰਧਨ ਕਾਟ ਮੁਕਤ ਜਨ ਪਇਆ ਜਨ ਮਰਨ ਦੁਖ ਭ੍ਰਮ ਗਇਆ ਇਸ਼ ਪੁੰਨੀ ਸਰਦਾ ਸਭ ਪੂਰੀ ਰਵ ਰਹਿਆ ਸਤਸੰਗ ਹਜੂਰੀ ਜਿਸ ਕਾ ਸਾਥ ਤਿਨ ਲੀਆ ਮਿਲਾਏ ਨਾਨਕ ਭਗਤੀ ਨਾਮ ਸਮਾਏ ਸੋ ਕਿਉਂ ਬਿਸਰੈ ਜੇ ਕਾਲ ਨਾ ਪਾਨਾ ਸੋ ਕਿਉਂ ਬਿਸਰੈ ਜੇ ਕੀ ਅਜਾਨਾ ਸੋ ਕਿਉਂ ਬਿਸਰੈ ਜਿਨ ਸਭ ਕਿਛੁ ਦੀਆ ਸੋ ਕਿਉਂ ਬਿਸਰੈ ਜੇ ਜੀਵਨ ਜੀਆ ਸੋ ਕਿਉਂ ਬਿਸਰੈ ਜੇ ਅਗਨ ਮੈਂ ਰਾਖਾ ਗੁਰਪ੍ਰਸਾਦ ਕੋ ਬਿਰਲਾ ਲਾਖੈ ਸੋ ਕਿਉਂ ਬਿਸਰੈ ਜੇ ਬਿਖਤੇ ਕਾਢ ਜਨਮ ਜਨਮ ਕਾ ਟੂਟਾ ਗੰਢ ਗੁਰਪੂਰਾ ਤਤ ਇਹ ਬੁਝਾਇਆ ਪ੍ਰਭ ਆਪਣਾ ਨਾਨਕ ਜਨ ਚਾਹਿਆ ਸਾਜਨ ਸੰਤ ਕਰੋ ਹਿ ਕਾਮ ਅਣ ਤਿਆਗ ਜਪੋ ਹਰ ਨਾਮ ਸਿਮਰ ਸਿਮਰ ਸਿਮਰ ਸੁਖ ਪਾਵੋ ਆਪ ਜਪੋ ਅਵਰਹ ਨਾਮ ਜਪਾਵੋ ਭਗਤ ਪਏ ਤਰੀਆ ਸੰਸਾਰ ਬਿਨ ਭਗਤੀ ਤਨ ਹੋਸੀ ਛਾਰ ਸਰਬ ਕਲਿਆਣ ਸੁਖ ਨਿਧ ਨਾਮ ਬੂਡ ਜਾਤ ਪਾਏ ਬਿਸਰਾਮ ਸਗਲ ਦੁਖ ਕਾ ਹੋਵਤ ਨਾਸ ਨਾਨਕ ਨਾਮ ਜਪੋ ਗੁਣਤਾਸ ਉਪਜੀ ਪ੍ਰੀਤ ਪ੍ਰੇਮ ਰਸ ਚਾਓ ਮਨ ਤਨ ਅੰਤਰ ਹਿ ਸੁਆਓ ਨੇਤਰੋਂ ਪੇਖ ਦਰ ਸੁਖ ਹੋਏ ਮਨ ਬਿਗਸਤ ਸਦ ਚਰਨ ਧੋਏ ਭਗਤ ਜਨਾ ਕੈ ਮਨ ਤਨ ਰੰਗ ਬਿਰਲਾ ਕੋ ਪਾਵੈ ਸੰਗ ਏਕ ਬਸ ਦੀਜੈ ਕਰਮ ਹੈ ਗੁਰਪ੍ਰਸਾਦ ਨਾਮ ਜਪ ਲਇਆ ਤਾਂ ਕਿ ਉਪਮਾ ਕਹੀ ਨ ਜਾਏ ਨਾਨਕ ਰਹਿਆ ਸਰਬ ਸਮਾਏ ਪ੍ਰਭ ਅਕਸ਼ੰਦ ਦੀਨ ਦਯਾਲ ਭਗਤ ਵਸ਼ਲ ਸਦਾ ਕਿਰਪਾਲ ਅਨਾਥ ਨਾਥ ਗੋਬਿੰਦ ਗੋਪਾਲ ਸਰਬ ਘਟਾ ਕਰਤ ਪ੍ਰਤਪਾਲ ਆਦਿ ਪੁਰਖ ਕਾਰਨ ਕਰਤਾਰ ਭਗਤ ਜਨਾ ਕੈ ਪ੍ਰਾਣ ਆਧਾਰ ਜੋ ਜੋ ਜਪੈ ਸੋ ਹੋਏ ਪੁਨੀਤ ਭਗਤ ਪਾਏ ਲਾਭੈ ਮਨ ਹੀਤ ਹਮ ਨਿਰਗੁਣ ਯਾਰ ਨੀਚੇ ਜਾਨ ਨਾਨਕ ਤੁਮਰੀ ਸਰਨ ਪੁਰਖ ਭਗਵਾਨ ਸਰਬੈ ਕੁੰਠ ਮੁਕਤ ਮੁਖ ਪਾਏ ਏਕ ਨਿਮਖਰ ਕੇ ਗੁਣ ਗਾਏ ਅਨਕ ਰਾਜ ਭੋਗ ਵਡਿਆਈ ਹਰ ਕੇ ਨਾਮ ਕੀ ਕਥਾ ਮਨ ਪਾਈ ਬਹੁ ਭੋਜਨ ਕਾਪਰ ਸੰਗੀਤ ਰਸਨਾ ਜਪਤੀ ਹਰ ਹਰ ਨੀਤ ਭਲੀ ਸੁਕਰਨੀ ਸੁਭਾ ਤਨਵੰਤ ਹਿਰਦੈ ਵਸੈ ਪੂਰਨ ਗੁਰਮੰਤ ਸਤਸੰਗ ਪ੍ਰਭ ਦੇਹ ਨਿਵਾਸ ਸਰਬ ਸੁਖ ਨਾਨਕ ਪ੍ਰਗਾਸ ਲੋਕ ਸਾਰ ਗੁਣ ਨਿਰਗੁਣ ਰੰਕਾਰ ਸੁਨ ਸਮਾਧੀ ਆਪ ਆਪਣ ਕੀਆ ਨਾਨਕਾ ਆਪੇ ਹੀ ਫਿਰ ਜਾਪ ਅਸ਼ਟਪਦੀ ਜਬ ਆਕਾਰ ਇਹੋ ਕਛ ਨਾ ਦ੍ਰਿਸ਼ਟੇ ਧਾ ਪਾਪ ਪੁੰਨ ਤਬ ਕਹਿ ਤੇ ਹੋ ਧਾ ਜਬ ਧਾਰੀ ਆਪਣ ਸੁਨ ਸਮਾਤ ਬੈਰ ਬੋਧ ਕਿਸ ਸੰਗ ਕਮਾਤ ਜਬ ਇਸਕਾ ਵਰਨ ਚਿਹ ਨਾ ਜਾਪਤ ਤਬ ਹਰ ਸੋ ਕਹੋ ਕਿਸੇ ਵਿਆਪਤ ਜਬ ਆਪਣ ਆਪ ਆਪ ਪਰ ਬ੍ਰਹਮ ਤਬ ਮੋਹ ਕਹਾਂ ਕਿ ਸੋਵਤ ਭਰਮਾ ਆਪਣ ਖੇਲ ਆਪ ਵਰ ਤੀਜਾ ਨਾਨਕ ਕਰਨ ਹਾਰ ਨਾ ਦੂਜਾ ਜਬ ਹੋਵਤ ਪ੍ਰਭ ਕੇਵਲ ਧਾਣੀ ਤਬ ਬੰਧ ਮੁਕਤ ਕਹੋ ਕਿਸ ਕੋ ਗਣੀ ਜਬ ਏਕ ਹਰ ਅਗਮੇ ਅਪਾਰ ਤਬ ਨਰਕ ਸੁਰਗ ਕਹੋ ਕੌਣ ਅਵਤਾਰ ਜਬ ਨਿਰਗੁਣ ਪ੍ਰਭ ਸਹਿ ਸੁਪਾਏ ਤਬ ਸਿਵ ਸਖਤ ਕਹੋ ਕਿਤ ਠਾਏ ਜਬ ਆਪ ਆਪ ਆਪਣੀ ਜੋਤ ਧਰੈ ਤਬ ਕਵਨ ਡਰ ਕਵਨ ਕਤ ਡਰਾ ਆਪਣ ਚਲੇ ਤਾਪ ਕਰਨਾ ਹਾਰ ਨਾਨਕ ਠਾਕੁਰ ਅਗਮ ਪਾਰ ਅਵਿਨਾਸੀ ਸੁਖ ਆਪਣ ਅਸਨ ਤਹ ਜਨਮ ਮਰਨ ਕੋ ਕਹਾਂ ਬਿਨਾਸਨ ਜਬ ਪੂਰਨ ਕਰਤਾ ਪ੍ਰਭ ਸੋਏ ਤਬ ਜਮ ਕੀ ਤਰਾਸ ਕਹੋ ਕਿਸ ਹੋਏ ਜਬ ਅਵਗਿਤ ਗੋਚਰ ਪ੍ਰਵੇਖਾ ਤਬ ਚਿਤ੍ਰ ਗੁਪਤ ਕਿਸ ਪੁੱਛਦ ਲੇਖਾ ਜਬ ਨਾਥ ਨਿਰੰਜਨ ਗੋਚਰ ਗਾ ਦੇ ਤਬ ਕੌਣ ਛੁੱਟੇ ਕੌਣ ਬੰਧਨ ਬਹਦੇ ਆਪਣ ਆਪ ਆਪ ਹੀ ਚਰਜਾ ਨਾਨਕ ਆਪਣ ਰੂਪ ਆਪ ਹੀ ਉਪਰਜਾ ਜਹਾਂ ਨਿਰਮਲ ਪੁਰਖ ਪੁਰਖ ਪਤ ਉਤਾ ਤਹ ਬਿਨ ਮਹਿਲ ਕਿਉ ਕਿਆ ਧੋਤਾ ਜਨ ਨਿਰੰਜਨ ਅਹੰਕਾਰ ਨਿਰਵਾਣ ਤਹ ਕੌਣ ਕੋ ਮਾਨ ਕੌਣ ਅਭਿਮਾਨ ਜਹਾਂ ਸਰੂਪ ਕੇਵਲ ਜਗਦੀਸ਼ ਤਹ ਛਲ ਛਦਰ ਲਗਤ ਕੋ ਕੀਸ ਜਹਾਂ ਜੋ ਸਰੂਪੀ ਜੋ ਸੰਗਤ ਸਮਾਵੈ ਤਹ ਕਿਸੈ ਭੂ ਕਮਨ ਤ੍ਰਿਪਤਾਵੈ ਕਰਨ ਕਰਾਵਨ ਕਰਨ ਹਾਰ ਨਾਨਕ ਕਰਤੇ ਕਨਾਹੇ ਸੁਮਾਰ ਜਬ ਆਪਣੀ ਸੋਭਾ ਆਪਣ ਸੰਗ ਬਣਾਈ ਤਬ ਕਮਣ ਮਾਏ ਬਾਪ ਮਿੱਤਰ ਸਤਪਾਈ ਜਹਾਂ ਸਰਬ ਕਲਾ ਆਪੇ ਪ੍ਰਬੀਨ ਤਹ ਬੇਦ ਕਤੇਬ ਕਹਾਂ ਕੂਚੀਨ ਜਬ ਆਪਣ ਆਪ ਆਪ ਉਰਤਾਰ ਤਉ ਸ਼ਗਨ ਅਪਸ਼ਗਨ ਕਹਾਂ ਵਿਚਾਰ ਜਹਾਂ ਆਪਣ ਊਚੇ ਆਪਣਾ ਪਨੇਰਾ ਤਾਂ ਕੌਣ ਠਾਕੁਰ ਕੌਣ ਕਹੀਐ ਚੇਰਾ ਬਿਸਮਣ ਬਿਸਮ ਰਹੇ ਬਿਸਮਾਦ ਆਪਣ ਨਾਨਕ ਆਪਣੀ ਗਤ ਜਾਨੋ ਆਪ ਜਹਾਂ ਛਲ ਛੇਦ ਭੇਦ ਸਮਾਇਆ ਊਹਾਂ ਕਿਸੇ ਵਿਆਪਤ ਮਾਇਆ ਆਪਤ ਕੋ ਆਪਿਆ ਦੇਸ ਤੇ ਗੁਣ ਕਾ ਨਾਹੀ ਪਰਵੇਸ਼। ਜਹਾਂ ਏਕਾ ਏਕ ਏਕ ਭਗਵੰਤਾ ਤਾਹ ਕੌਣ ਅਚਿੰਤ ਕਿਸ ਲਾਗੈ ਚਿੰਤਾ। ਜਹਾਂ ਆਪਣ ਆਪ ਆਪ ਪਤੀਆਰਾ ਤਾਹ ਕੌਣ ਕਥੈ ਕੌਣ ਸੁਣਨਾ ਹਾਰਾ। ਬਹੁ ਬੇਅੰਤ ਉਚਤੇ ਉੱਚਾ ਨਾਨਕ ਆਪਸ ਕੋ ਆਪੇ ਪਹੁੰਚਾ। ਚਹ ਆਪ ਰਚੋ ਪ੍ਰਪੰਚ ਆਕਾਰ ਤੋ ਗੁਣਮੈ ਕੀਨੋ ਵਿਸਥਾਰ। ਪਾਪ ਪੁੰਨ ਤਾਂ ਪੈ ਕਹਾਵਤ ਕੋ ਨਰਕ ਕੋ ਸੁਰਗ ਬੰਛਾਵਤ। ਆਲ ਜਲ ਮਾਇਆ ਜੰਜਾਲ ਹਉਮੈ ਮੋਹ ਪਰਮ ਪਪਾਰ। ਦੁਖ ਸੁਖ ਮਾਣ ਅਪਮਾਨ ਅਨਕ ਪ੍ਰਕਾਰ ਕਿਉ ਬਖਿਆਨ। ਆਪਣ ਖੇਲ ਆਪ ਕਰ ਦੇਖੇ ਖੇਲ ਸੰਕੋਚ ਤੋ ਨਾਨਕ ਏਕੈ। ਜਾਂ ਅਵਗਤ ਭਗਤ ਹੈ ਆਪ ਜੈ ਪਸਰਾ ਪਸਾਰ ਸੰਤ ਪ੍ਰਤਾਪ। ਦੋਹ ਪਾਕ ਆਪੈ ਧਨੀ ਉਣਕੀ ਸੁਭਾਅ ਨੂੰ ਬਣੀ। ਆਪ ਕੌਤ ਕਰ ਆਨੰਦ ਚੋਜ ਅਪ ਰਸ ਭੋਗਨ ਨਿਰਜੋਗ। ਜਿਸ ਭਾਵਤ ਸਪਨਾ ਇਲਾਵੈ ਜਿਸ ਭਾਵਤ ਖੇਲ ਖਿਲਾਵੈ। ਬੇਸ਼ੁਮਾਰ ਅਥਾਹ ਅਗਣ ਤੇ ਅਤੋਲਾ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲਾ। ਸਲੋਕ ਜੀ ਜੰਤ ਕੇ ਠਾਕੁਰਾ ਆਪੇ ਵਰਤਨ ਹਾਰ। ਨਾਨਕ ਏਕੋ ਪਸਰਿਆ ਦੂਜਾ ਕਹਨ ਦ੍ਰਿਸ਼ਟਾਰ। ਅਸ਼ਟਪਦੀ ਆਪ ਕਥਾ ਆਪ ਸੁਣਨ ਹਰ। ਆਪ ਏਕ ਆਪ ਵਿਸਥਾਰ ਜਾਂ ਤਿਸ ਭਾਵੈ ਤਾਂ ਸ੍ਰਿਸ਼ਟ ਉਪਾਏ। ਆਪਣੇ ਭਾਣੇ ਲੈ ਸਮਾਏ ਤੁਮ ਤੇ ਭਿੰਨ ਨਹੀਂ ਕਿਛੁ ਹੋਏ। ਆਪਣ ਸੂਤ ਸਭ ਜਗਤ ਪਰੋਏ। ਜਾ ਕਉ ਪ੍ਰਭ ਜੀਉ ਆਪ ਬੁਝਾਏ। ਸਚ ਨਾਮ ਸੋਈ ਜਨ ਪਾਏ ਸੋ ਸਮਦਰਸੀ ਸਤਿ ਕਬੇਤਾ। ਨਾਨਕ ਸਗਲ ਸ੍ਰਿਸ਼ਟ ਕਾ ਜੇਤਾ ਜੀ ਜੰਤਰ ਸਭ ਤਾਂ ਕਾ ਹਾਥ। ਦੀਨ ਦਇਆਲ ਅਨਾਥ ਕੁਨਾਥ ਜਿਸ ਰਾਖੈ ਤਿਸ ਕੋਇ ਨ ਮਾਰੈ। ਸੋ ਮੂਆ ਜਿਸ ਮਨ ਵਿਸਾਰੈ ਤਿਸ ਤਾ ਜਬਰ ਕਹਾਂ ਕੋ ਜਾਏ। ਸਭ ਸ੍ਰੀ ਇੱਕ ਨਿਰੰਜਨ ਰਾਏ ਜੀ ਕੀ ਜੁਗਤ ਜਾ ਕੇ ਸਭਾ। ਤੰਤਰ ਬਾਹਰ ਜਾਨੋ ਸਤ ਗੁਣ ਦਾਨ ਬੇਅੰਤ ਪਾਰ। ਨਾਨਕ ਦਾਸ ਸਦਾ ਬਲਿਹਾਰ ਪੂਰਨ ਪੂਰ ਰਹੇ ਦਇਆਲ। ਸਭ ਉੱਪਰ ਹੋਵਦ ਕਿਰਪਾਲ ਆਪਣੇ ਕਰਤਵ ਜਾਨ ਆਪ। ਅੰਤਰ ਜਾਮੀ ਰਹੋ ਵਿਆਪ ਪ੍ਰਤਪਾਲ ਜੀਅਨ ਭਉ ਭਾਂਤ। ਜੋ ਜੋ ਰਚੋ ਸੋ ਤਿਸ ਧਿਆਤ। ਜਿਸ ਭਾਵੈ ਤਿਸ ਲੈ ਮਿਲਾਏ ਭਗਤ ਕਰ ਹਰ ਕੇ ਗੁਣ ਗਾਏ। ਮਨ ਅੰਤਰ ਵਿਸ਼ਵਾਸ ਕਰਵਾਨਿਆ ਕਰਨ ਹਰ ਨਾਨਕ ਇੱਕ ਜਨਿਆ। ਜਨ ਲਾਗਾ ਰੇਖ ਨਾਏ ਤਿਸ ਕੀ ਆਸ ਨ ਬਿਰਥੀ ਜਾਏ। ਸੇਵਕ ਕੋ ਸੇਵਾ ਬਨ ਆਈ ਹੁਕਮ ਬੂਝ ਪਰਮ ਪਦ ਪਾਈ। ਇਸ ਤੇ ਉੱਪਰ ਨਹੀਂ ਵਿਚਾਰ ਜਾ ਕੇ ਮਨ ਬਸਿਆ ਨਿਰੰਕਾਰ। ਬੰਧਨ ਤੋਰ ਪਏ ਨਿਰਵੈਰ ਅਣਦਿਨ ਪੂਜਹਿ ਗੁਰ ਕੇ ਪੈਰ। ਇਹ ਲੋਕ ਸੁਖੀ ਹੈ ਪਰ ਲੋਕ ਸੁਹੇਲੇ ਨਾਨਕ ਹਰ ਪ੍ਰਭ ਆਪੇ ਮੇਲੇ। ਸਾਧ ਸੰਗ ਮਿਲ ਕਰੋ ਆਨੰਦ ਗੁਣ ਗਾਵੋ ਪ੍ਰਭ ਪਰਮਾਨੰਦ। ਰਾਮ ਨਾਮ ਤਤ ਕਰੋ ਵਿਚਾਰ ਦੁਰਲਭ ਦੇਖਿਆ ਕਰੋ ਉਧਾਰ। ਅੰਮ੍ਰਿਤ ਬਚਨ ਹਰ ਕੇ ਗੁਣ ਗਾਓ ਪ੍ਰਾਣ ਤਰਨ ਕਹਿ ਸੁਆਓ। ਆਠ ਪਹਿਰ ਪ੍ਰਪੇਖੋ ਨੇਰਾ ਮਿਟਿਆ ਗਿਆਨ ਬਿਨਸੈ ਅੰਧੇਰਾ। ਸੁਣ ਉਪਦੇ ਸਿਰ ਦਹਿ ਬਸਾਵੋ ਮਨ ਇੱਛੇ ਨਾਨਕ ਫਲ ਪਾਵੋ। ਹਲਤ ਪਲ ਦੋ ਲਿਓ ਸਵਾਰ ਰਾਮ ਨਾਮ ਅੰਤਰ ਉਰਧਾਰ। ਪੂਰੇ ਗੁਰ ਕੀ ਪੂਰੀ ਦੇਖਿਆ ਜਿਸ ਮਨ ਬਸਾ ਤੇ ਸੱਚ ਪਰੀਖਿਆ। ਮਨ ਤਨ ਨਾਮ ਜਪੁਲੇ ਬਿਲਾਏ ਦੁਖ ਦਰਦ ਮਨ ਤੇ ਪਉ ਜਾਏ। ਸਚ ਵਪਾਰ ਕਰੋ ਵਾਹ ਪਾਰੀ ਦਰਗਾਹ ਨਿਬਹਿ ਖੇਪ ਤੁਮ ਹਰੀ। ਏਕਾ ਟੇਕ ਰੱਖੋ ਮਨ ਮਾਹੇ ਨਾਨਕ ਬਉਰ ਨ ਅਵਹਿ ਜਾਹੇ। ਤਿਸ ਤੇ ਦੂਰ ਕਹਾਂ ਕੋ ਜਾਏ ਉਬਰਹਿ ਰਾਖਨ ਹਾਰ ਜਾਏ। ਨਿਰਭਉ ਜਾਪਾ ਸਗਲ ਪਉ ਮਿਟੈ ਪ੍ਰਭ ਕਿਰਪਾ ਤੇ ਪ੍ਰਾਣੀ ਛੁਟੈ। ਜਿਸ ਪ੍ਰਭ ਰਾਖੈ ਤਿਸ ਨਾਹੀ ਦੁਖ। ਨਾਮ ਜਪਤ ਮਨ ਹੋਬਤ ਸੁਖ ਚਿੰਤਾ ਜਾ ਮਿਟੈ ਅਹੰਕਾਰ। ਤਿਸ ਜਨ ਕੋ ਕੋਇ ਨ ਪਹੁੰਚਣ ਹਾਰ। ਸਿਰ ਉੱਪਰ ਠਾਡਾ ਗੁਰਸੂਰਾ ਨਾਨਕ ਤਾਂ ਕੇ ਘਰ ਚ ਪੂਰਾ। ਮਾਤ ਪੂਰੀ ਅੰਮ੍ਰਿਤ ਜਾਂ ਕੀ ਦ੍ਰਿਸ਼ਟ ਦਰਸ਼ਨ ਪੇਖਤ ਉਧਰ ਸ੍ਰਿਸ਼ਟ ਚਰਨ ਕਮਲ ਜਾ ਕੇ ਅਨੂਪ ਸਫਲ ਦਰਸ਼ਨ ਸੁੰਦਰ ਹਰ ਰੂਪ। ਧਨ ਸੇਵਾ ਸੇਵਕ ਪ੍ਰਵਾਨ ਅੰਤਰ ਜਾਮੀ ਪੁਰਖ ਪ੍ਰਧਾਨ। ਜਿਸ ਮਨ ਬਸੇ ਸੋਤ ਨਿਹਾਲ ਤਾਂ ਕੈ ਨਿਕਟ ਨਾ ਆਵਤ ਕਾਲ। ਅਮਰ ਪਏ ਅਮਰਾ ਪਦ ਪਾਇਆ ਸਾਧ ਸੰਗ ਨਾਨਕ ਹਰਿ ਧਿਆਇਆ। ਸਲੋਕ ਗਿਆਨ ਅੰਜਨ ਗੁਰ ਦੀਆ ਅਗਿਆਨ ਅੰਧੇਰ ਬਿਨਾਸ। ਹਰਿ ਕਿਰਪਾ ਤੇ ਸੰਤ ਪੇਠਿਆ ਨਾਨਕ ਮਨ ਪਰਗਾਸ। ਅਸ਼ਟਪਦੀ ਸੰਤ ਸੰਗ ਅੰਤਰ ਪ੍ਰਭ ਡੀਠਾ। ਨਾਮ ਪ੍ਰਭੂ ਕਾ ਲਾਗਾ ਮੀਠਾ। ਸਗਲ ਸਮਿਗਰੀ ਏਕ ਸਕਟ ਮਾਹੇ ਅਣਕ ਰੰਗ ਨਾਨਾ ਦ੍ਰਿਸ਼ਟਾਹੇ। ਨੌ ਨਿਧ ਅੰਮ੍ਰਿਤ ਪ੍ਰਭ ਕਾ ਨਾਮ ਦੇਹੀ ਮੈਂ ਇਸ ਕਾ ਬਿਸਰਾਮ। ਸੁਨ ਸਮਾਧ ਅਨੰਤ ਤਹਿਨਾਦ ਕਹਿ ਨਾ ਜਾਈ ਚਰਜ ਬਿਸਮਾਦ। ਤਿੰਨ ਦੇਖਿਆ ਜਿਸ ਆਪ ਦਿਖਾਏ ਨਾਨਕ ਤਿਸ ਜਨ ਸੋ ਜੀ ਪਾਏ। ਸੋ ਅੰਤਰ ਸੋ ਬਾਹਰ ਅਨੰਤ ਘਟ ਘਟ ਵਿਆਪ ਰਹਿਆ ਭਗਵੰਤ। ਤਰਨ ਮਾਹੇ ਆਕਾਸ਼ ਪਿਆਲ ਸਰਬ ਲੋਕ ਪੂਰਨ ਪ੍ਰਤਪਾਲ। ਬਣ ਤਿਨ ਪਰਬਤ ਹੈ ਪਾਰ ਬ੍ਰਹਮ ਜੈਸੀ ਆਗਿਆ ਤੈਸਾ ਕਰਮ। ਪਾਉਣ ਪਾਣੀ ਬਿਸ ਸੰਤਰ ਮਾਹੇ ਚਾਰ ਕੁੰਟ ਦੰ ਦਿਸ ਸਮਾਹੇ। ਤਿਸ ਤੇ ਪਿੰਨ ਨਹੀਂ ਕੋਠਾਓ ਗੁਰ ਪ੍ਰਸਾਦ ਨਾਨਕ ਸੁਖ ਪਾਓ। ਵੇਦ ਪ੍ਰਾਣ ਸਿਮਰਤ
1: ਬਾਣੀ ਪ੍ਰਭ ਕੀ ਸਭ ਕੋ ਬੋਲੇ ਆਪੇ ਅਡੋਲ ਨਾ ਕਬੂ ਡੋਲੇ। ਸਰਬ ਕਰਾਕਰ ਖੇਲੇ ਖੇਲ, ਮੋਲ ਨਾ ਪਾਈਏ ਗੁਣੇ ਅਮੋਲ, ਸਰਬ ਜੋਤ ਮੈਂ ਜਾਖੀ ਜੋਤ, ਤਾਰਿਓ ਸਵਾਮੀ ਓਤ ਪੋਤ। ਗੁਰ ਪ੍ਰਸਾਦ ਬ੍ਰਹਮ ਕਾ ਨਾਸ, ਨਾਨਕ ਤਿਨ ਮੈਂ ਏ ਵਿਸਾਸ, ਸੰਤ ਜਨਾ ਕਾ ਪੇਖਨ ਸਭ ਬ੍ਰਹਮ, ਸਜਨਾ ਕੇ ਹਿਰਦੇ ਸਭ ਧਰਮ, ਸੰਜਨਾ ਸੁਨੇ ਸੋ ਬਚਨ, ਸਰਵਿਆਪੀ ਰਾਮ ਸਭ ਰਜਨ, ਜਿਨ ਜਾਤਾ ਤਿਸ ਕੀ ਰਹਿਤ, ਸਤ ਬਨ ਸਾਧੂ ਸਭ ਕਹਿਤ, ਜੋ ਜੋ ਹੋਏ ਸੋਈ ਸੁਖ ਮਾਨੈ, ਕਰਨ ਕਰਾਉਣ ਹਰ ਪ੍ਰਭ ਜਾਨੈ, ਅੰਤਰ ਬਸੈ ਬਾਰ ਬਿਓਹੀ, ਨਾਨਕ ਦਰਸ਼ਨ ਦੇਖ ਸਭ ਮੋਹੀ, ਆਪ ਸਤ ਕੀ ਆਪ ਸਤ ਸਤ, ਤਿਸ ਪ੍ਰਾਪਤੀ ਤਿਸ ਪ੍ਰਾਪਤਿ ਸਗਲੀ ਉਤਪਤ, ਤੇ ਭਾਵੇ ਤਾਂ ਕਰੇ ਵਿਸਤਾਰ, ਤਿਸ ਭਾਵੇ ਤਾਂ ਇਕੰਕਾਰ, ਅਨੰਕਲਾ ਲਖੀ ਨਾ ਜਾਏ, ਜਿਸ ਭਾਵੇ ਤਿਸ ਲਹਿ ਮਲਾਏ, ਕਵਨ ਵਿਟਕਣ ਕਹੀਏ ਦੂਰ, ਆਪੇ ਆਪ ਆਪ ਭਰਪੂਰ, ਅੰਤਰ ਗਜ ਸਾਪ ਜਣਾਏ, ਨਾ ਤੇ ਜਨ ਆਪ ਬਜਾਏ, ਸਰ ਭੂਤਾ ਵਰਤਾਰਾ, ਸਰਬ ਨੈਣ ਆਪੇ ਖਣਹਾਰਾ, ਸਖ ਸਮਗਰੀ ਜਾ ਕਾ ਤਨਾ, ਆਪਣ ਜਾ ਸਾਪੀ ਸੁਨਾ, ਆਵਣ ਜਾਣੇ ਖੇਲ ਬਣਾਇਆ, ਗਿਆਕਾਰੀ ਕੀ ਨੀ ਮਾਇਆ, ਸਭ ਕੇ ਮਤਲਬ ਤੋ ਰਹੇ, ਜੋ ਕਿਸੇ ਕਹਿਣਾ ਸੋ ਆਪੇ ਕਹਿ, ਆ ਗਿਆ ਆਵੇ ਆ ਗਿਆ ਜਾਏ, ਨਾਨਕ ਜਾਂ ਪਾਵੇ ਤਾਂ ਲੈ ਸਮਾਏ, ਇਸ ਤੇ ਹੋਇ ਸੋ ਨਾਹੀ ਬੁਰਾ, ਉਰੇ ਕਹੋ ਕਿਨੇ ਕਿਸ ਕਰਾ, ਆਪ ਰਾਗਰ ਦੋਦਾਨੀ ਕੀ, ਆਪੇ ਜਾਣੇ ਆਪਣੇ ਜੀ ਕੀ, ਆਪ ਸਾਜ ਤਾਰੀ ਸਭ ਸਾਚ, ਓਤ ਪੋਸ ਆਪਨ ਸੰਗਰਾਜ, ਤਾ ਕੀ ਗਤ ਮੈਂ ਤੇ ਕਹੀ ਨਾ ਜਾਏ, ਦੂਸਰ ਹੋਏ ਤਾਂ ਸੋ ਜੀ ਪਾਏ, ਤਿਸ ਕਾ ਕੀਆ ਸਭ ਪ੍ਰਵਾਨ, ਗੁਰਪਛਾ ਨਾਨਕੇ ਜਾਨ, ਜੋ ਜਾਣੇ ਤਿਸ ਦਾ ਸੁਖ ਹੋਏ, ਆਮ ਲਾਏ ਲੈ ਪ੍ਰਭ ਸੋਏ, ਓ ਧਨਵੰਤ ਕਲਵੰਤ ਪਤਵੰਤ, ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ, ਜਿਸ ਪ੍ਰਸਾਦ ਸਭ ਜਗਤ ਰਾਇਆ, ਜਨ ਆਵਣ ਗਏ ਸਵਾਉ, ਜਨ ਕੇ ਸੰਗ ਜਿਤ ਆਵੇ ਨਾਉ, ਆਪ ਮੋਤ ਮੋਤ ਕਰੇ।

ਮਹੀ ਨਾਨਕ ਦਾਸ ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ ਵਾਹਿਗੁਰੂ ਜੀ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ਼੍ਰੀ ਬਹੁਤ ਜੀ ਸਹਾਇ ਵਾਰ ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਇ ਅਰਜਨ ਹਰ ਗੋਬਿੰਦੋ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈ ਹੈ ਜੇ ਡਿਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ ਕਰਨ ਉਹਨ ਦੇ ਆਵੇ ਤਾਂ ਆਏ ਸਭ ਥਾਈ ਹੋਈ ਸਹਾਇ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਸਭ ਥਾਈ ਹੋਈ ਸਹਾਇ ਦਸੋਂ ਪਾਤਸ਼ਾਹੀਓ ਕੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਤਰ ਖਾਲਸੇ ਸਬੋਲੋ ਜੀ ਵਾਹਿਗੁਰੂ ਪਿਆਰਿਆਂ ਚਹੁੰ ਸਭ ਜਾਤੇ ਆ ਚਾਲੀਆਂ ਮੁਕਤਿਆਂ ਅਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਹਨਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਜ ਦੇ ਕੇਂਦਰ ਕੀਤਾ ਤਿੰਨਾਂ ਕੁਰਮੋ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਬੋਲੋ ਜੀ ਵਾਹਿਗੁਰੂ ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਕੇ ਖੋਪਰੀਆਂ ਲਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹਿ ਤੇ ਕਹਿਗਾ ਸਹਾਰ ਦੇ ਸ਼ਹੀਦੋ ਸਿੱਕਿਤ ਕੇਸਾਂ ਸਵਾਸ ਸੰਗਨ ਬਾਈ ਤਰਮਨੀ ਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਤਰ ਖਾਲਸੇ ਸਬੋਲੋ ਜੀ ਵਾਹਿਗੁਰੂ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਤਰ ਖਾਲਸੇ ਸਬੋਲੋ ਜੀ ਵਾਹਿਗੁਰੂ ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਾਂ ਤਾਂ ਰਚਿਆ ਰਿਆਜ ਦੇ ਤੇ ਫਤਿਹ ਬਿਰਧ ਕੀ ਪੈਜ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਸਾਹ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ ਧਰਮ ਗਾ ਜੈ ਕਰ ਖਾਲਸੇ ਜੀ ਕੇ ਬੋਲ ਬਾਲੇ ਖਾਲਸੇ ਸਭ ਬੋਲੋ ਜੀ ਵਾਹਿ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਜੀ ਪਾਤਸ਼ਾਹ ਪੰਥ ਦੇ ਸਦਾ ਸਹਾਜ ਦੇ ਤਾਰ ਪਿਤਾ ਜੀਓ ਸ੍ਰੀ ਨਨਕਾਣਾ ਸਾਹਿਬ ਔਰ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ ਨਿਮਾਣਿਆਂ ਦੇ ਮਾਣ ਨਦਾਣਿਆਂ ਦੇ ਤਾਣ ਨੇ ਉਲਟਿਆਂ ਦੀ ਔਰ ਨਿਆਸਰ ਨਿਆਸ ਧਾਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਾਤਸ਼ਾਹ ਜੀ ਆਵਿਦਾ ਕੋਟਾਨ ਕੋਟ ਸ਼ੁਕਰ ਆਵਿਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਤਿਕਾਰ ਸਰਬੱਤ ਦੇ ਭਲੇ ਲਈ ਪੰਥ ਦੀ ਚੜ੍ਹਦੀ ਕਲਾ ਸਮੂਹ ਸੰਗਤਾਂ ਦੀ ਸੁੱਖ ਸ਼ਾਂਤੀ ਵਾਸਤੇ ਅਤੇ ਭਾਈ ਸੀ ਤਸਿੰਘ ਬੀਬੀ ਸਰਬਜੀਤ ਕੌਰ ਨਿੱਜਰ ਪਰਿਵਾਰ ਦੀ ਚੜ੍ਹਦੀ ਕਲਾ ਲਈ ਸ਼ੁਕਰਾਨੇ ਵਜੋਂ ਆਪਦੇ ਹਜ਼ੂਰ ਸੋਧਰ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਕੀਰਤਨ ਉਪਰੰਦਾ ਤੇ ਨਿਤਨੇਮ ਦੀ ਬਾਣੀ ਸੋਧਰ ਰਾਜ ਸਾਹਿਬ ਦੇ ਪਾਠ ਹੋਏ ਨੇ ਉਪਰੰਤ ਆਪ ਨੇ ਕਿਰਪਾ ਕੀਤੀ ਦਰੋਂ ਘਰੋਂ ਵਸਾਇਓ ਭਾਈ ਸੀਤਲ ਸਿੰਘ ਬੀਬੀ ਸਰਬਜੀਤ ਕੌਰ ਨਿੱਜਰ ਪਰਿਵਾਰ ਨੂੰ ਦਾਤਾ ਜੀ ਅੱਜ ਦੇ ਸਮੁੱਚੇ ਸਮਾਗਮ ਦੀ ਸੇਵਾ ਬਖਸ਼ਿਸ਼ ਕੀਤੀ ਹੈ ਪਰਿਵਾਰ ਵੱਲੋਂ ਬਖਸ਼ੀਆਂ ਦਾਤਾਂ ਦਾ ਸ਼ੁਕਰਾਨਾ ਕਰਦੇ ਪਰਿਵਾਰ ਦੀ ਸੁੱਖ ਸ਼ਾਂਤੀ ਤੰਦਰੁਸਤੀ ਚੜ੍ਹਦੀ ਕਲਾ ਕਾਰੋਬਾਰਾਂ ਦੀਆਂ ਬਰਕਤਾਂ ਲਈ ਅਤੇ ਆਪ ਨੇ ਕਿਰਪਾ ਕੀਤੀ ਭਾਈ ਸੀਤਲ ਸਿੰਘ ਨਿੱਜਰ ਜਿਨ੍ਹਾਂ ਦੇ ਕਸ਼ਟ ਆਇਆ ਆਪ ਨੇ ਕਿਰਪਾ ਕੀਤੀ ਤੰਦਰੁਸਤੀ ਦੇ ਰੋਗਤਾ ਬਖਸ਼ਿਸ਼ ਕੀਤੀ ਪਰਿਵਾਰ ਵੱਲੋਂ ਦਾਤਾ ਦੀ ਤੰਦਰੁਸਤੀ ਦੀ ਸ਼ੁਕਰਾਨਾ ਕਰਦੇ ਹੋਏ ਆਪ ਦੀ ਸੇਵਾ ਲਈ ਪਰਿਵਾਰ ਵੱਲੋਂ ਸੁਖਮਣੀ ਸਾਹਿਬ ਦੇ ਪਾਠ ਆਰੰਭ ਕੀਤੇ ਗਏ ਆਪ ਦੀ ਕਿਰਪਾ ਦਾ ਸਤਿਕਾਰ ਸੰਪੂਰਨ ਹੋਏ ਨੇ ਦਾਤਾ ਜੀ ਬਾਣੀ ਦਾ ਪਾਠ ਕਰਦਿਆਂ ਕੀਰਤਨ ਕਰਦਿਆਂ ਸੇਵਾ ਕਰਦਿਆਂ ਹੋਈਆਂ ਫੁੱਲਾਂ ਬਖਸ਼ ਲੈਣੀਆਂ ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਨਿੱਜਰ ਪਰਿਵਾਰ ਦੇ ਹਿਰਦਿਆਂ ਵਿੱਚ ਵਸਾਉਣਾ ਮਿਹਰ ਕਰਨੀ ਦਾਤਾ ਜੀ ਆਓ ਨਿੱਜਰ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਥਕੜਾ ਪਰਿਵਾਰ ਵਿੱਚ ਸੁੱਖ ਵਰਤਾਉਣਾ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਥਕੜਾ ਤੰਦਰੁਸਤੀਆਂ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨੀਆਂ ਪਰਿਵਾਰ ਦੀਆਂ ਕਿਰਤ ਕਮਾਈਆਂ ਬਰਕਤਾਂ ਵੱਡੀਆਂ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨਾ ਭਾਈ ਸੀਤਲ ਸਿੰਘ ਦੇ ਸਿਰ ਤੇ ਮਿਹਰ ਭਰਿਆ ਤਕੜਾ ਆਉਣ ਵਾਲੇ ਸਮੇਂ ਦਾਤੇ ਆਪ ਜੀ ਨੇ ਕਿਰਪਾ ਕੀਤੀ ਜਿਵੇਂ ਤੰਦਰੁਸਤੀ ਬਖਸ਼ੀ ਆਉਣ ਵਾਲੇ ਸਮੇਂ ਦੇਹ ਰੋਗਤਾ ਤੰਦਰੁਸਤੀ ਬਖਸ਼ੇ ਦਿਹਾਲ ਕਰਨਾ ਭਾਈ ਸਾਹਿਬ ਨੂੰ ਚੜ੍ਹਦੀਆਂ ਕਲਾ ਅਤੇ ਪ੍ਰੇਮ ਪਿਆਰ ਫਕ ਅਤੇ ਖੁਸ਼ੀਆਂ ਭਰਿਆ ਜੀਵਨ ਬਖਸ਼ਣਾ ਅੰਗ ਸੰਗ ਸਹਾਈ ਹੋ ਕੇ ਵਰਤਣਾ
ਪਰਿਵਾਰ ਦੀ ਸੇਵਾ ਥਾਏ ਪਾਉਣੀ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਸ਼ੁਕਰਾਨੇ ਵਜੋਂ ਪਰਿਵਾਰ ਨੂੰ ਸੁੰਦਰ ਮਾਲੇ ਬੇਅੰਤ ਮਾਇਆ ਅਤੇ ਆਪ ਸੰਗਤਾਂ ਦੀ ਸੇਵਾ ਕੀਰਤਨ ਅਤੇ ਗੁਰੂ ਲੰਗਰ ਦੁਆਰਾ ਕੀਤੀ ਜਾ ਰਹੀ ਹੈ। ਮਿਹਰ ਕਰਨੀ ਦਾਤਾ ਜੀ, ਪਰਿਵਾਰ ਦੀ ਕੀਤੀ ਹੋਈ ਸੇਵਾ ਆਪਣੇ ਦਰ ਤੇ ਪ੍ਰਵਾਨ ਕਰਨੀ ਅਤੇ ਭਾਈ ਸੀਤਲ ਸਿੰਘ ਨੂੰ ਸਬੂਦਰ ਤੰਦਰੁਸਤੀ ਬਖਸ਼ ਕੇ ਨਿਹਾਲ ਕਰਨਾ। ਹੋਰ ਜੋ ਮਾਈ ਭਾਈ ਗੁਰਮੁਖ ਪਿਆਰੇ ਆਪ ਦੇ ਚਰਨਾਂ 'ਚ ਤਿਲ ਫੁਲਪੇਟਾ ਰਸਤਾ ਆਦਿਕ ਲੈ ਕੇ ਹਾਜ਼ਰ ਹੋਏ ਨੇ, ਸਭ ਦੀ ਹਾਜ਼ਰੀ ਦਰ ਪ੍ਰਵਾਨਗੀ ਸਿਰ ਤੇ ਮਿਹਰ ਭਰਿਆ ਤਕੜਾ ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰਾਂ ਦੀਆਂ ਬਰਕਤਾਂ ਬਖਸ਼ਣੀਆਂ, ਹਿੰਮਤ ਸਿੰਘ ਤੁੰਦ ਨੂੰ ਚੜ੍ਹਦੀ ਕਲਾ ਦੇ ਰੂਪਤਾ ਪਰਿਵਾਰ ਵਿੱਚ ਸੁੱਖ ਬਖਸ਼ਿਸ਼ ਕਰਨਾ, ਸੇਵਾ ਥਾਏ ਪਾਉਣੀ ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਪਵਿੱਤਰ ਹਜ਼ੂਰੀ ਵਿੱਚ ਨਿੱਜਰ ਪਰਿਵਾਰ ਵੱਲੋਂ ਕੜਾਹ ਪ੍ਰਸ਼ਾਦ ਦੇ ਕੇ ਹਾਜ਼ਰਾ ਦਾਰ ਪ੍ਰਵਾਨ ਹੋਵੇ, ਪ੍ਰਵਾਨ ਦੇ ਸੰਦ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰੋ। ਬੀਬੀ ਬਲਜੀਤ ਕੌਰ ਦਾਤਾ ਜੀ, ਉਹ ਕਾਰਜ ਦੀ ਸਫਲਤਾ ਦੀ ਜਾਚਨਾ ਕਰਦੇ ਆਪ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰਦੇ ਨੇ। ਮਿਹਰ ਕਰਨੀ ਦਾਤਾ ਜੀ, ਉਹ ਉਹਨਾਂ ਦੇ ਕਾਰਜ ਸੰਪੂਰਨ ਕਰਨੇ, ਆਉਣ ਵਾਲੇ ਸਮੇਂ ਚੜ੍ਹਦੀ ਕਲਾ ਬਖਸ਼ ਕੇ ਨਿਹਾਲ ਕਰਨਾ, ਪਰਿਵਾਰ ਵਿੱਚ ਪ੍ਰੇਮ ਪਿਆਰ ਸਵਾਗ ਦੀਆਂ ਦਾਤਾਂ ਬਖਸ਼ਿਸ਼ ਕਰਨੀਆਂ। ਮਿਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ। ਸਹੀ ਗੁਰਮ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਰਾ ਗਿਆ ਭਈ ਅਕਾਲ ਕੀ, ਸਭ ਸਿੱਖਨ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਹੁ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ, ਖੁਆਰੋਏ ਸਭ ਮਿਲੇਂਗੇ।

ਸਤਨਾਮ ਧੰਨ ਵਾਹਿਗੁਰੂ ਜੀ ਪ੍ਰਭ ਕੀ ਸਰਨ ਸਗਲ ਭੈ ਲਾਥੇ ਦੋਹ ਬਿਨ ਸੇ ਸੋ ਪਾਇਆ ਦਿਆਲ ਹੋਆ ਪਾਰ ਬ੍ਰਹਮ ਸਵਾਮੀ ਪੂਰਾ ਸਤਿਗੁਰ ਧਿਆਇਆ ਪ੍ਰਭ ਜੀਓ ਤੂੰ ਮੇਰੋ ਸਾਹਿਬ ਦਾਤਾ ਕਰ ਕਿਰਪਾ ਪ੍ਰਭ ਦੀਨ ਦਿਆਲਾ ਗੁਣ ਗਾਵੂ ਰੰਗ ਰਾਤਾ ਸੋ ਕਹੋ ਟਲ ਗੁਰ ਸੇਵੀਐ ਐਨੇ ਸਹਿ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਹ ਜਾਏ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗਿਆ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਸ਼ੂ ਨਾ ਬਸਾਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗੈ ਆਏ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛੁ ਨਾ ਬਸਾਏ ਹਰ ਸੇਤੀ ਮਨ ਰਵਰਿਆ ਸਚੇਰਿਆ ਸਮਾਏ ਨਾਨਕ ਹੋ ਬਲਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਬਿਨ ਸ਼ਬਦ ਸ਼ੁੱਧ ਨਾ ਹੋਵਈ ਜੇ ਅਨੇਕ ਕਰੇ ਸਿਗਾਰ ਫਿਰ ਕੀ ਸਾਰ ਨਾ ਜਾਣੀ ਦੂਜੇ ਪਾਏ ਪਿਆਰ ਸਾਕ ਸੁੱਧ ਸਾਕ ਲਖਣੀ ਨਾਨਕ ਨਾਰੀ ਵਿੱਚ ਕੋ ਨਾਰ ਪੌੜੀ ਹਰ ਹਰ ਆਪਣੀ ਦਿਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾ ਹਰ ਲਾਹ ਲੈਣੀ ਜੋ ਜਪਦੇ ਹਰ ਹਰ ਦਿਨ ਸਰਾ ਤਿੰਨੋਂ ਕੁਰਬਾਣੀ ਜਿੰਨਾ ਸਤਿਗੁਰ ਮੇਰਾ ਪਿਆਰਾ ਰਾਂਧਿਆ ਤਿੰਨ ਜਨ ਦੇਖਾ ਨੈਣੀ ਹੋ ਵਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਜਿੰਨਾ ਸਤਿਗੁਰ ਮੇਰਾ ਪਿਆਰਾ ਰਾਂਧਿਆ ਤਿੰਨ ਜਨ ਦੇਖਾ ਨੈਣੀ ਹੋਂ ਵਾਰੇ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮਸਕਾਰ ਜੋ ਸਤਸੰਗ ਜੀਓ ਸੋਧ ਦੇ ਦੀਵਾਨ ਦੀਆਂ ਹਾਸੀਆਂ ਭਰੀਆਂ ਨੇ ਸ਼ਬਦ ਚੌਂਕੀ ਚ ਕੀਰਤਨ ਨੇਤਰਿਆਂ ਦੀ ਬਾਣੀ ਸੁਧ ਰਹਿ ਸਭ ਦੇ ਪਾਠ ਉਪਰੰਤ ਭਾਈ ਸੀ ਤੇ ਸਿੰਘ ਨਿੱਜਰ ਜਿਨ੍ਹਾਂ ਦੇ ਕੁਛ ਕਸ਼ਟ ਚਾਰ ਪੰਜ ਮਹੀਨੇ ਹੋਸਪਿਟਲ ਰਹੇ ਔਰ ਪਰਿਵਾਰ ਵੱਲੋਂ ਇਹਨਾਂ ਦੀ ਤੰਦਰੁਸਤੀ ਦੀ ਗੁਰੂ ਚਰਨਾਂ ਵਿੱਚ ਅਰਦਾਸ ਬੇਨਤੀ ਹੋਈ ਸਤਿਗੁਰ ਨੇ ਤੰਦਰੁਸਤੀ ਬਖਸ਼ੀ ਹੈ ਥੋੜ੍ਹਾ ਜਿਹਾ ਚੁੱਪ ਦਾ ਦਾਨ ਬਖਸ਼ੋ ਪਲੀਜ਼। ਔਰ ਸ਼ੁਕਰਾਨੇ ਵਜੋਂ ਪਰਿਵਾਰ ਨੇ ਅੱਜ ਸੰਗਤਾਂ ਦੇ ਗੁਰੂ ਦੇ ਚਰਨ ਪ੍ਰਸੰਗ ਕੀਤੇ ਨੇ ਸੁਖਮਣੀ ਸਾਹਿਬ ਦੇ ਪਾਠ ਉਪਰੰਤ ਪਰਿਵਾਰ ਦੀ ਚੜ੍ਹਦੀ ਕਲਾ ਲਈ ਭਾਈ ਸਾਹਿਬ ਦੀ ਚੜ੍ਹਦੀ ਕਲਾ ਲਈ ਗੁਰੂ ਚਰਨਾਂ ਵਿੱਚ ਅਰਦਾਸ ਹੋਈ ਹੈ ਸਤਿਗੁਰ ਨੇ ਪਵਿੱਤਰ ਹੁਕਮ ਨਾਮੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤੇ ਨੇ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ ਨਿੱਜਰ ਪਰਿਵਾਰ ਦੇ ਸਿਰ ਤੇ ਮਿਹਰ ਪ੍ਰਿਆਤ ਰੱਖਣ ਪਰਿਵਾਰ ਵਿੱਚ ਸੁੱਖ ਵਰਤਾਉਣ ਭਾਈ ਸਾਹਿਬ ਨੂੰ ਸੰਪੂਰਨ ਤੰਦਰੁਸਤੀ ਦੇ ਰੋਗਤਾ ਬਖਸ਼ਣ ਔਰ ਆਉਣ ਵਾਲਾ ਸਮਾਂ ਪਰਿਵਾਰ ਲਈ ਚੜ੍ਹਦੀਆਂ ਕਲਾ ਅਤੇ ਖੁਸ਼ੀਆਂ ਭਰਿਆ ਹੋਵੇ ਅਸੀਂ ਅਰਦਾਸ ਬੇਨਤੀ ਕਰਦੇ ਹਾਂ। ਔਰ ਪਰਿਵਾਰ ਵੱਲੋਂ ਕੀਰਤਨ ਅਤੇ ਗੁਰੂ ਕੇ ਲੰਗਰਾਂ ਦੀ ਸੇਵਾ ਹੈ ਸੁਖਮਣੀ ਸਾਹਿਬ ਦੀ ਪੇਟ ਦੀ ਸੇਵਾ ਤੁਸੀਂ ਸਰਵਣ ਕੀਤੀ ਹੈ ਅਤੇ ਪਰਿਵਾਰ ਵੱਲੋਂ ਕੀਰਤਨ ਵੀ ਹੈ ਇਹ ਵੀ ਸਰਵਣ ਕਰਦਾ ਹੈ। ਮੈਂ ਬੇਨਤੀ ਤਾਂ ਕਰਦਾ ਕਿ ਗੁਰਦੁਆਰੇ ਦੇ ਵਿੱਚ ਅਸੀਂ ਸਾਡਾ ਜਿਹੜਾ ਅਸਲੀ ਸਿਧਾਂਤ ਹੈ ਉਹ ਕੀਰਤਨ ਹੈ ਕਥਾਵਾਂ ਅਤੇ ਇਤਿਹਾਸ ਹੈ ਜਿਹੜਾ ਅਸੀਂ ਸੁਣਨਾ। ਪਰ ਮੈਂ ਬੇਨਤੀ ਕਰਾਂ ਕੋਸ਼ਿਸ਼ ਕਰਿਆ ਕਰੋ ਕਿ ਆਪਾਂ ਜ਼ਰੂਰ ਸੁਣਿਆ ਕਰੀਏ ਬੈਠ ਕੇ
और क्योंकि जो कथा होनी है ਉਹਦੇ ਵਿੱਚੋਂ ਜੋ ਸਾਨੂੰ ਮਹਾਰਾਜ ਨੇ ਬਖਸ਼ਿਸ਼ ਕਰੀ ਜਿਵੇਂ ਅੱਜ ਦੇ ਸ਼ਬਦ 'ਚ ਗੁਰ ਸੇਵਾ ਅਤੇ ਸੁੱਖ ਉਪਜੇ ਫਿਰ ਸੁੱਖ ਨਾ ਲੱਗੇ ਆਏ ਹੁਣ ਸੇਵਾ ਕੀ ਹੈ ਠੀਕ ਆ ਸੇਵਾ ਸੰਗਤਾਂ ਦੀ ਕਰਦੇ ਹਾਂ ਅਸੀਂ ਲੰਗਰਾਂ ਰਾਹੀਂ ਗੁਰੂ ਦੀ ਸੇਵਾ ਕਰਦੇ ਹਾਂ ਰੁਮਾਲਿਆਂ ਰਾਹੀਂ ਪੈਸਿਆਂ ਰਾਹੀਂ ਧਨ ਰਾਹੀਂ ਦੌਲਤ ਰਾਹੀਂ ਪਰ ਅਸਲੀ ਸੇਵਾ ਕੀ ਆ ਕਿ ਉਹਦੇ ਬਖਸ਼ੇ ਉਪਦੇਸ਼ ਨੂੰ ਆਪਣੇ ਹਿਰਦੇ ਵਿੱਚ ਵਸਾ ਕੇ ਗੁਰੂ ਦੇ ਮਾਰਗ 'ਤੇ ਚੱਲ ਕੇ ਚੱਲਣਾ ਅਤੇ ਉਹਨੂੰ ਅਸਲੀ ਸੇਵਾ ਕਹਿੰਦੇ ਆ ਸੋ ਗੁਰੂ ਕਿਰਪਾ ਕਰੇ ਕੋਸ਼ਿਸ਼ ਕਰਿਆ ਕਰੋ ਜਿੱਥੇ ਆਪਾਂ ਅੱਜ ਸੰਗਤ ਰੂਪ ਵਿੱਚ ਸੁਖਮਨੀ ਸਾਹਿਬ ਦਾ ਪਾਠ ਕੀਤਾ ਇਹ ਸਾਡੇ ਸਿੱਖ ਦਾ ਨਿਤਨੇਮ ਬਣ ਜਾਵੇ ਔਰ ਸਿੱਖ ਦਾ ਨਿਤਨੇਮ ਜਪਜੀ ਸਾਹਿਬ ਘੱਟ ਤੋਂ ਘੱਟ ਜ਼ਰੂਰ ਹੋਵੇ ਔਰ ਖਿਮਾ ਕਰਨਾ ਸਿੱਖ ਤਾਂ ਹੀ ਆ ਜੇ ਉਹਦੇ ਕੁਛ ਕੁ ਬਾਣੀ ਉਹਦੇ ਕੋਲ ਤੇ ਜੇ ਬਾਣੀ ਨਹੀਂ ਸਿੱਖ ਕੋਲ ਤਾਂ ਠੀਕ ਆ ਸਿੱਖ ਨਜ਼ਰ ਅਸੀਂ ਆਉਂਦੇ ਸਿੱਖ ਧਰਮ ਵਿੱਚ ਆ ਪਰ ਸਿੱਖੀ ਸਾਡੀ ਤਾਂ ਵਾ ਜੇ ਸਾਡੇ ਕੋਲ ਬਾਣੀ ਅਤੇ ਬਾਣਾ ਅਤੇ ਗੁਰੂ ਦਾ ਨਿਤਨੇਮ ਆ ਸਾਡੇ ਕੋਲ ਜਿਹੜਾ ਸਿਧਾਂਤ ਆ ਸਾਡਾ ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ ਗੁਰੂ ਕੇ ਲੰਗਰਾਂ ਸੇਵਾ ਪਰਿਵਾਰ ਨੂੰ ਕੀਰਤਨ ਦੀ ਸੇਵਾ ਵੀ ਆਓ ਬੜੇ ਪਿਆਰ ਨਾਲ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਦੇ ਜਥੇ ਪਾਸ ਸ਼੍ਰਵਣ ਕਰੋ ਕੀਰਤਨ 8:20 'ਤੇ ਅਰਦਾਸ ਹੋਏਗੀ ਉਸ ਵਿੱਚ ਵੀ ਸ਼ਾਮਿਲ ਹੋਣ ਦੀ ਕਿਰਪਾਲਤਾ ਕਰਨੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਪਰਮ ਸਤਿਕਾਰਯੋਗ ਸਤਿਸੰਗ ਜੀ, ਇਸ ਸਮ ਭਾਈ ਸਾਹਿਬ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲੇ ਤੋਂ ਉਹਨਾਂ ਦਾ ਜਥਾ, ਜਿਹਨਾਂ ਨੇ ਇਲਾਹੀ ਬਾਣੀ ਦੇ ਮੋਹ ਕੀਰਤਨ ਵਾਰ ਨਿਹਾਲ ਕੀਤਾ, ਜਥੇ ਦਾ ਬਹੁਤ ਬਹੁਤ ਧੰਨਵਾਦ। ਗੁਰ ਕਿਰਪਾ ਕਰੇ ਜਥੇ ਨੂੰ ਚੜ੍ਹਦੀਆਂ ਗੱਲਾਂ ਬਖਸ਼ਣ। ਹੁਣ ਭਾਈ ਸਾਹਿਬ ਭਾਈ ਗੁਰਸ਼ਰਨ ਸਿੰਘ ਜੀ ਕਥਾ ਸਰਵਣ ਕਰਾਉਣਗੇ। ਭਾਈ ਸੀਤ ਸਿੰਘ ਨਿੱਜਰ ਪਰਿਵਾਰ ਵੱਲੋਂ ਗੁਰੂ ਕੇ ਲੰਗਰਾਂ ਦੀ ਸੇਵਾ ਹੋ ਰਹੀ ਹੈ। ਸੋ ਨਾਨਕ ਜਹਾਜ਼, ਗੁਰੂ ਨਾਨਕ ਜਹਾਜ਼ ਜਿਹਨੂੰ ਕਾਮਾਗਟਾ ਮਾਰੂ ਦਾ ਨਾਮ ਸੀ ਉਹਦਾ, ਅਤੇ ਉਹਦੀ 112ਵੀਂ ਯਾਦਗਾਰੀ ਵਰ੍ਹੇਗੰਢ 23 ਮਈ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਹਾਰਬਰ ਗ੍ਰੀਨ ਪਾਰਕ ਮੈਨਕੁਰ, ਜਿੱਥੇ ਸਾਡਾ ਉਹ ਬੋਰਡ ਲੱਗਾ ਹੋਇਆ ਸਮੁੰਦਰ ਦੇ ਕੰਢੇ 'ਤੇ, ਉੱਥੇ ਹੋ ਰਹੀ ਹੈ। ਆਪ ਸਭ ਨੂੰ ਬੇਨਤੀ ਹੈ, ਆਪ ਜੀ ਨੇ ਉੱਥੇ ਹਾਜ਼ਰੀਆਂ ਭਰਨੀਆਂ। ਸ਼ੁੱਕਰਵਾਰ ਨੂੰ ਸ਼ਾਮ ਨੂੰ ਦਸਤਾਰ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ। ਕਿਸੇ ਪ੍ਰਾਣੀ ਨੇ ਦਸਤਾਰ ਸਿੱਖਣੀ ਹੋਵੇ ਬੰਨਣੀ ਅੱਜ ਦੇ ਸਮੇਂ ਦੇ ਮੁਤਾਬਕ, ਅਤੇ ਉਹਨਾਂ ਨੂੰ ਬੇਨਤੀ, ਸ਼ੁੱਕਰਵਾਰ 6 ਵਜੇ ਉਹ ਸਿੰਘ ਆਉਂਦੇ ਨੇ ਆਪਣੀਆਂ ਪਗੜੀਆਂ ਲੈ ਕੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਆਓ ਸਰਵਣ ਕਰੀਏ ਕਥਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ ਵਾਹਿਗੁਰੂ।

मत बस परू लोहार की। जा रहे दूजी बार कबीर बन की दादी लाकरी।

0: ਜ਼ਾਰੇ ਦੂਜੀ ਬਾਰ ਜੁਗੋ ਜੁਗ ਟਲ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜ਼ੂਰ ਜ਼ਾਰਾ ਜ਼ਹੂਰ ਸ਼ਬਦ ਗੁਰੂ ਬਾਣੀ ਕੇ ਬੋਹਿਤ ਦਸਾਂ ਪਾਤਸ਼ਾਹੀਆਂ ਦੀ ਜੋਤ ਸਹਿਬ ਸੱਚੇ ਪਾਤਸ਼ਾਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਤਿੰਨਾਂ ਦੀ ਪਾਵਨ ਪਵਿੱਤਰ ਤੇ ਮੁਕੱਦਸ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਸੱਜੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਅਤਿ ਸਤਿਕਾਰਯੋਗ ਸਨਮਾਨਯੋਗ ਸਤਸੰਗੀ ਜਨੋ, ਗੁਰਦੇਵ ਨੇ ਬੜੀ ਬਖਸ਼ਿਸ਼ ਕੀਤੀ ਹੈ ਆਪ ਸਭ ਸਤਿਗੁਰਾਂ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠ ਕੇ ਮੇਰੇ ਤੋਂ ਪਹਿਲਾਂ ਗੁਰਦੇਵ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਨਾਲ ਸਾਂਝ ਬਣਾ ਰਹੇ ਸੀ। ਆਓ ਸਮਾਂ ਹੈ ਲੜੀਵਾਰ ਚੱਲ ਰਹੀ ਭਗਤ ਬਾਣੀ ਦੀ ਵਿਚਾਰ ਦਾ। ਕਬੀਰ ਸਾਹਿਬ ਦੀ ਬਾਣੀ ਜਿਹੜੀ ਸਲੋਕਾਂ ਦੇ ਰੂਪ ਵਿੱਚ ਦਰਜ ਹੈ ਉਹਨੂੰ ਪਿਛਲੇ ਸਮੇਂ ਤੋਂ ਆਪਾਂ ਵਿਚਾਰ ਰਹੇ ਹਾਂ। ਲੜੀ ਤਹਿਤ 99 ਸਲੋਕਾਂ ਦੀ ਵਿਚਾਰ ਹੁਣ ਤਾਈਂ ਹੋ ਚੁੱਕੀ ਹੈ। ਮੇਰੇ ਤੋਂ ਪਹਿਲਾਂ ਗਿਆਨੀ ਨਿਸ਼ਾਨ ਸਿੰਘ ਹੋਣੀ ਆਪ ਜੀ ਨੂੰ ਇਹਨਾਂ ਸਲੋਕਾਂ ਦੀ ਵਿਚਾਰ ਸਰਵਣ ਕਰਾਉਂਦੇ ਰਹੇ ਨੇ। 90 ਨੰਬਰ ਸਲੋਕ ਜਿਹੜਾ ਹੈ ਉਹਦਾ ਪਾਠ ਮੈਂ ਆਪ ਜੀ ਦੇ ਨਾਲ ਸਾਂਝਾ ਕੀਤਾ। ਸਵਾਸ ਹੈ ਜਿੰਨੇ ਸਰੀਰ ਆਪ ਜੁੜ ਬੈਠੇ ਹੋ, ਜਿੰਨਾ ਕੁ ਸਮਾਂ ਬੈਠਣਾ ਹੈ ਸਹਿਯੋਗ ਬਖਸ਼ੋਗੇ ਤਾਂ ਕਿ ਆਪਾਂ ਰਲ ਮਿਲ ਕੇ ਗੁਰਬਾਣੀ ਦਾ ਜਿਹੜਾ ਬੋਧ ਹੈ, ਜਿਹੜੀ ਸਮਝ ਹੈ ਉਹਨੂੰ ਪ੍ਰਾਪਤ ਕਰ ਸਕੀਏ। ਸਵਾਉ ਸਾਧ ਸੰਗਤ, ਵਿਚਾਰਾਂ ਨੂੰ ਅਰੰਭਣ ਤੋਂ ਪਹਿਲਾਂ ਮਨੋਬਿਰਤੀਆਂ ਨੂੰ ਇਕਾਗਰ ਕਰੋ। ਫਤਿਹ ਦੀ ਸਾਂਝ ਪਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਬੀਰ ਸਾਹਿਬ ਦੇ ਤੇ ਫਰੀਦ ਸਾਹਿਬ ਦੇ ਜਿਹੜੇ ਸਲੋਕ ਨੇ, ਜਦੋਂ ਭੋਗ ਵਾਲਾ ਦਿਨ ਆਉਂਦਾ ਹੈ ਆਪਾਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰਦੇ ਹਾਂ ਤੇ ਉਦੋਂ ਤਕਰੀਬਨ ਇੱਕ ਡਿਮਾਂਡ ਹੁੰਦੀ ਸੀ ਵੀ ਕੋਈ ਚੰਗਾ ਪਾਠੀ ਸਿੰਘ ਇਹਨਾਂ ਸਲੋਕਾਂ ਨੂੰ ਗਾ ਕੇ ਸਾਨੂੰ ਸੁਣਾਵੇ। ਬੜਾ ਉਤਸ਼ਾਹ ਵੀ ਹੁੰਦਾ ਸੀ ਉਦੋਂ। ਗੁਰੂ ਤੇਗ ਬਹਾਦਰ ਸਾਹਿਬ ਦੇ ਸਲੋਕ ਹੋ ਗਏ। ਹੁਣ ਇਹ ਸਲੋਕ ਜਿਹੜੇ ਨੇ ਇਹਨਾਂ ਦੀਆਂ ਪੰਕਤੀਆਂ 2 ਨੇ, ਪਰ ਇੱਦਾਂ ਹੈ ਵੀ ਜਿਵੇਂ ਕੁੱਜੇ ਦੇ ਵਿੱਚ ਕਿਸੇ ਨੇ ਸਮੁੰਦਰ ਬੰਦ ਕਰਕੇ ਤੇ ਸਾਡੀ ਝੋਲੀ 'ਚ ਪਾ ਦਿੱਤਾ ਹੋਵੇ। ਜਿਹੜਾ ਸਬਕ ਹੈ, ਜਿਹੜਾ ਮੈਸੇਜ ਹੈ ਉਹ ਬਹੁਤ ਵੱਡਾ ਹੈ। ਹੁਣ ਕਬੀਰ ਸਾਹਿਬ ਨੇ ਇਸ ਸਲੋਕ ਦੇ ਵਿੱਚ ਜੰਗਲ ਦੀ ਸੜੀ ਹੋਈ ਲੱਕੜ ਦੀ ਗੱਲ ਕੀਤੀ ਹੈ। ਜਿਵੇਂ ਜੰਗਲਾਂ ਨੂੰ ਅੱਗ ਲੱਗ ਜਾਂਦੀ ਹੈ, ਆਪਾਂ ਆਮ ਇਹਨੇ ਲੱਕੜਾਂ ਸੜ ਜਾਂਦੀਆਂ ਨੇ, ਇਹਨਾਂ ਮੁਲਕਾਂ ਵਿੱਚ ਆਮ ਇਹ ਵਰਤਾਰਾ ਵਾਪਰਦਾ ਰਹਿੰਦਾ ਹੈ। ਉਹਨਾਂ ਨੇ ਉਦਾਹਰਣਾਂ ਵਰਤੀਆਂ ਨੇ, ਸਲੋਕ ਰੱਖਿਆ ਵੀ ਬਨ ਕੀ ਦਾਦੀ ਲਾਕਰੀ। ਆਖਿਆ ਜਿਹੜੀ ਬਨ ਦੀ ਦਾਦੀ, ਦਾਦੀ ਦਾ ਅਰਥ ਹੁੰਦਾ ਹੈ ਜਿਹਨੂੰ ਅੱਗ ਲੱਗੀ ਹੋਵੇ, ਜਿਹੜੀ ਲੱਕੜ ਨੂੰ। ਹੁਣ ਜਦੋਂ ਲੱਕੜ ਨੂੰ ਅੱਗ ਲੱਗੀ, ਪਹਿਲਾਂ ਉਹ ਲਹਿਰਾ ਰਹੀ ਸੀ, ਹਰਿਆਲੀ ਸੀ ਉਹਦੇ ਵਿੱਚ, ਉਹ ਕਿਸੇ ਨੂੰ ਛਾਂ ਦੇ ਰਹੀ ਸੀ, ਉਹ ਲੱਕੜ ਕਿਸੇ ਦੇ ਘਰੇ ਕੰਮ ਆ ਰਹੀ ਸੀ। ਪਰ ਉਸੇ ਲੱਕੜ ਨੂੰ ਜਦੋਂ ਅੱਗ ਲੱਗ ਗਈ, ਉਹ ਹੁਣ ਛਾਂ ਦੇਣ ਦੀ ਸਮਰੱਥਾ ਨਹੀਂ ਰੱਖਦੀ। ਇੱਕੋ ਹੀ ਸਮਰੱਥਾ ਉਹਦੇ ਵਿੱਚ ਫਿਰ ਹੈਗੀ ਹੈ, ਪਤਾ ਕਿਹੜੀ? ਉਹਨੂੰ ਹੋਰ ਅੱਗ ਲੱਗੇਗੀ, ਹੋਰ ਸੜੇਗੀ, ਉਹ ਲੁਹਾਰ ਦੇ ਵੱਸ ਪੈ ਜਾਵੇਗੀ। ਜਿਹੜਾ ਸਲੋਕ ਹੈ ਨਾ, ਜਦੋਂ ਪ੍ਰੋਫੈਸਰ ਸਾਹਿਬ ਸਿੰਘ ਹੋਣਾ ਨੇ ਇਹਦੇ ਅਰਥ ਕੀਤੇ ਨੇ, ਤੇ ਉਹਨਾਂ ਨੇ ਇੱਕ ਫੁੱਟ ਨੋਟ ਦਿੱਤਾ ਥੱਲੇ, ਤੇ ਉਸ ਨੋਟ ਦੇ ਜਿਹੜੇ ਬੋਲ ਨੇ ਉਹ ਕਹਿੰਦੇ ਨੇ ਵੀ ਜਦੋਂ ਨਾ ਜਿਹੜਾ ਲੁਹਾਰ ਕੋਲਾ ਵਰਤਦਾ ਆਪਣੀਆਂ ਭੱਠੀਆਂ ਦੇ ਵਿੱਚ, ਆਪਾਂ ਆਮ ਬਾਜ਼ਾਰੋਂ ਖਰੀਦ ਕੇ ਕੋਲਾ ਲਿਆਉਂਦੇ ਹੁੰਦੇ ਸੀ ਪਹਿਲਾਂ, ਹੁਣ ਤੇ ਬੜਾ ਇਹ ਚੀਜ਼ਾਂ ਘੱਟ ਗਈਆਂ, ਗੈਸ ਆ ਗਿਆ, ਪਹਿਲਾਂ ਕੋਲਾ ਖਰੀਦ ਕੇ ਲਿਆਂਦਾ ਜਾਂਦਾ ਸੀ। ਉਹ ਕੋਲਾ ਸਪੈਸ਼ਲ ਕਿਸਮ ਦਾ ਹੁੰਦਾ ਹੈ, ਬਣਿਆ ਉਹ ਲੱਕੜ ਦਾ ਹੀ ਹੁੰਦਾ, ਉਹਦੀ ਇੱਕ ਵਿਧੀ ਹੈ, ਉਹਨੂੰ ਤਿਆਰ ਕੀਤਾ ਜਾਂਦਾ, ਉਹਦੇ ਅੰਦਰ ਇੱਦਾਂ ਕਹਿ ਲਓ ਵੀ ਉਹਨੂੰ ਧਰਤੀ 'ਚ ਦੱਬਿਆ ਜਾਂਦਾ, ਅਤੇ ਉਹ ਗੈਸਾਂ ਉਹਦੇ ਅੰਦਰ ਉਹ ਸੋਖ ਲੈਂਦਾ ਆਪਣੇ ਅੰਦਰ, ਉੱਤੇ ਮਿੱਟੀ ਪਾ ਦਿੱਤੀ ਜਾਂਦੀ। ਫਿਰ ਉਹ ਇੰਨੀ ਕਾਬਲੀਅਤ ਰੱਖਦਾ ਹੈ ਵੀ ਜਦੋਂ ਗੈਸਾਂ ਉਹਦੇ ਅੰਦਰ ਸਮਾ ਗਈਆਂ ਤਾਂ ਹੀ ਉਹਨੂੰ ਅੱਗ ਲੱਗਦੀ ਹੈ ਨਾ, ਅਦਰਵਾਈਜ਼ ਜਿਹੜਾ ਕੋਲਾ ਇੱਕ ਵਾਰ ਸੜ ਜਾਂਦਾ ਉਹਨੂੰ ਦੁਬਾਰਾ ਅੱਗ ਨਹੀਂ ਲੱਗਦੀ। ਹੁਣ ਲੁਹਾਰ ਕੀ ਕਰਦਾ ਸੀ? ਉਹ ਇੱਕ ਬਚਨ ਸਤਿਗੁਰ ਦੀ ਬਾਣੀ ਦਾ ਹੋਰ ਵੀ ਆਉਂਦਾ ਹੈ, ਉੱਥੇ ਵੀ ਇਹੋ ਉਦਾਹਰਨ ਵਰਤੀ ਹੈ, ਉਹ ਸ਼ੇਖ ਫਰੀਦ ਸਾਹਿਬ ਦਾ ਹੈ। ਸਲੋਕ ਦਾ ਉਹਦਾ ਨੰਬਰ ਹੈ 43 ਨੰਬਰ ਸਲੋਕ। ਉਹਨਾਂ ਨੇ ਕਿਹਾ ਫਰੀਦਾ, ਹੇ ਫਰੀਦ, ਕੰਧ ਕੁਹਾੜਾ, ਕੰਧ ਦਾ ਅਰਥ ਹੁੰਦਾ ਜੀ ਮੋਢਾ। ਆਖਿਆ ਮੋਢੇ ਦੇ ਉੱਤੇ ਕੁਹਾੜਾ ਧਰਿਆ ਹੋਇਆ, ਕਿੰਨੇ? ਲੁਹਾਰ ਨੇ। ਤੇ ਉਹ ਜੰਗਲ ਦੇ ਵਿੱਚ ਤੁਰਿਆ ਫਿਰਦਾ ਵੱਢਣ ਦੇ ਲਈ ਰੁੱਖ। ਕੰਧ ਕੁਹਾੜਾ, ਸਿਰ ਘੜਾ, ਸਿਰ ਦੇ ਉੱਤੇ ਨੇ ਘੜਾ ਰੱਖਿਆ ਪਾਣੀ ਦਾ ਭਰ ਕੇ, ਲੋੜ ਪੈਣ ਤੇ। ਹੁਣ ਜੇ ਬੰਦਾ ਲੱਕੜਾਂ ਵੱਢਦਾ ਫਿਰਦਾ ਤੇ ਲੋੜ ਪੈਣ ਤੇ ਪਾਣੀ ਨੂੰ ਉਹ ਵਰਤਦਾ ਹੈ, ਪਾਣੀ ਪੀ ਪੀ ਕੇ ਉਹ ਲੱਕੜਾਂ ਵੱਢਦਾ, ਇੰਨੀ ਸ਼ਿੱਦਤ ਦੇ ਨਾਲ ਉਹ ਲੱਕੜਾਂ ਵੱਢਣ ਨੂੰ ਲੱਗਾ ਹੋਇਆ। ਹੁਣ ਸ਼ੇਖ ਫਰੀਦ ਸਾਹਿਬ ਨੇ ਆਖਿਆ ਕੰਧ ਕੁਹਾੜਾ, ਮੋਢੇ ਉੱਤੇ ਕੀ ਹੈ? ਕੁਹਾੜਾ ਹੈ। ਸਿਰ ਘੜਾ, ਪੂਰੀ ਤਿਆਰੀ ਦੇ ਨਾਲ ਜੰਗਲ ਦੇ ਵਿੱਚ ਗਿਆ, ਜਿਵੇਂ ਆਪਾਂ ਜੌਬ ਤੇ ਜਾਂਦੇ, ਕੰਮ ਤੇ ਜਾਂਦੇ, ਬੰਦਾ ਸਵੇਰ ਤੋਂ ਲੈ ਕੇ ਸ਼ਾਮ ਤਾਈਂ ਪੂਰੀ ਤਿਆਰੀ ਨਾਲ ਜਾਂਦਾ ਨਾ, ਆਪਣੀ ਚਾਹ ਵੀ ਲੈ ਜਾਂਦਾ, ਰੋਟੀ ਪਾਣੀ, ਮੈਨੂੰ ਵਾਪਸ ਨਾ ਆਉਣਾ ਪਵੇ, ਵੱਧ ਤੋਂ ਵੱਧ ਮੈਂ ਉੱਥੇ ਕੰਮ ਕਰਾਂ ਜਿੰਨਾ ਹੁੰਦਾ। ਸ਼ੇਖ ਫਰੀਦ ਸਾਹਿਬ ਕਹਿੰਦੇ ਸਿਰ ਕੜਾ ਵਣ ਕੈਸਰ ਲੁਹਾਰ। ਆਖਿਆ ਹੁਣ ਜੰਗਲ ਦੇ ਵਿੱਚ ਨਾ ਉਹ ਸਰਦਾਰ ਬਣਿਆ ਤੁਰਿਆ ਫਿਰਦਾ, ਜਿਹੜੀ ਮਰਜ਼ੀ ਲੱਕੜ ਨੂੰ ਉਹ ਵੱਢ ਲੈਂਦਾ, ਜੋ ਮਰਜ਼ੀ ਕਰੀ ਜਾਂਦਾ, ਉਹਦੀ ਮਰਜ਼ੀ ਆਪਣੀ ਹੈ। ਵਣ ਕੈ ਸਰ ਲੁਹਾਰ, ਫਰੀਦਾ ਹੋ ਲੋੜੀ ਸ਼ੈ ਆਪਣਾ। ਸ਼ੇਖ ਫਰੀਦ ਸਾਹਿਬ ਕਹਿੰਦੇ ਨੇ ਵੀ ਮੈਂ ਵੀ ਇਸ ਜਗਤ ਦੇ ਜੰਗਲ ਵਿੱਚ ਤੁਰਿਆ ਫਿਰਦਾ, ਪਰ ਮੇਰਾ ਤੇ ਉਹਦਾ ਫਰਕ ਹੈ। ਉਹ ਕੁਝ ਵੱਢਣ ਲਈ ਤੁਰਿਆ ਫਿਰਦਾ, ਮੈਂ ਆਪਣੇ ਰੱਬ ਨੂੰ ਲੱਭਦਾ ਫਿਰਦਾ। ਹੁਣ ਜੰਗਲ ਵਿੱਚ ਤੇ ਦੋਵੇਂ ਆਏ, ਆਪਾਂ ਸਾਰੇ ਇਸੇ ਸੰਸਾਰ ਜੰਗਲ ਵਿੱਚ ਹੀ ਆ ਨਾ। ਕੋਈ ਇਸ ਜੰਗਲ ਦੇ ਵਿੱਚ ਕਿਸੇ ਨੂੰ ਵੱਢਣ ਲਈ ਤੁਰਿਆ ਫਿਰਦਾ, ਬੁਰਾਈਆਂ ਪਾਪ ਕਮਾਉਣ ਲਈ ਤੁਰਿਆ ਫਿਰਦਾ, ਤੇ ਕੋਈ ਕਿਸ ਨੂੰ ਲੱਭਦਾ ਫਿਰਦਾ, ਆਪਣੇ ਆਪ ਨੂੰ, ਆਪਣੇ ਰੱਬ ਨੂੰ ਲੱਭਦਾ ਫਿਰਦਾ, ਇਹ ਫਰਕ ਹੈ। ਤੇ ਜਦੋਂ ਉਹ ਵੱਢਣ ਵਾਲਾ ਲੱਕੜਹਾਰਾ ਜੰਗਲ ਵਿੱਚ ਤੁਰਿਆ ਫਿਰਦਾ ਨਾ, ਆਪਣੇ ਆਪ ਨੂੰ ਹੈ ਤੇ ਉਹ ਵੀ ਸਰਦਾਰ ਹੀ ਹੈ, ਉਹ ਜੰਗਲ ਦਾ ਸਰਦਾਰ ਹੀ ਹੈ, ਮਨੁੱਖ ਵੀ ਕੀ ਹੈ, ਜੰਗਲ ਦਾ ਸਰਦਾਰ ਹੀ ਹੈ। ਬਾਬੇ ਨੇ ਬਾਣੀ ਵਿੱਚ ਆਖਿਆ ਅਵਰ ਜੋਨ ਤੇਰੀ ਪਨਿਹਾਰੀ, ਇਸ ਧਰਤੀ ਮੈਂ ਤੇਰੀ ਸਿਕਦਾਰੀ, ਬਾਕੀ ਜੋਨਾ ਹੇ ਬੰਦੇ ਆ ਤੇਰਾ ਪਾਣੀ ਭਰਦੀਆਂ ਨੇ। ਤੂੰ ਇਸ ਧਰਤੀ ਦਾ ਸਰਦਾਰ ਸੀ, ਪਰ ਧਰਤੀ ਦਾ ਸਰਦਾਰ ਹੋ ਕੇ ਤੇਰੇ ਕਰਮ ਕੰਮ ਜਿਹੜੇ ਨੇ ਉਹ ਕੀ ਹੋ ਗਏ? ਨੀਚ ਹੋ ਗਏ, ਕੰਮ ਨੀਚ ਹੋ ਗਏ। ਜਿਵੇਂ ਨਾ ਕਈ ਬੰਦਿਆਂ ਦੇ ਆਮ ਆਪਾਂ ਲਾਤਵੇ ਨੇ, ਇੱਦਾਂ ਦੇ ਹੁੰਦੇ ਨੇ, ਉਹ ਉਸ ਇੱਲ ਵਰਗੇ ਹੁੰਦੇ ਨੇ ਜਿਹੜੇ ਉੱਚਾ ਬਹੁਤ ਉੱਡਦੇ ਨੇ, ਪਰ ਨਿਗਾਹ ਕਿੱਥੇ ਰਹਿੰਦੀ? ਉਹਦੀ ਮੁਰਦੇ ਦੇ ਉੱਤੇ। ਇੱਲ ਜਿੰਨਾ ਮਰਜ਼ੀ ਉੱਚਾ ਉੱਡ ਲਵੇ, ਉਹਨੇ ਖਾਣਾ ਕੀ ਹੈ? ਉਹਨੇ ਲੱਭਣਾ ਮੁਰਦਾਰ ਹੀ, ਉਹਨੇ ਬੈਠਣਾ ਕਰੰਗ ਤੇ ਆਣ ਕੇ ਹੀ ਹੈ, ਬੈਠਣਾ ਉਹਨੇ, ਉਹਦੀ ਜਿੰਨੀ ਮਰਜ਼ੀ ਉਡਾਉਣ ਉਹਦੀ ਉੱਚੀ ਹੋ ਜਾਵੇ, ਜਦੋਂ ਉਤਰੇਗੀ ਨਾ ਥੱਲੇ ਉਹ, ਤੇ ਉਹਨੇ ਸਭ ਤੋਂ ਪਹਿਲਾਂ ਮੁਰਦਾਰ ਲੱਭਣਾ, ਉਹਨੇ ਮਰਿਆ ਹੋਇਆ ਕੋਈ ਜਾਨਵਰ ਲੱਭਣਾ ਹੈ, ਉੱਥੇ ਆਣ ਕੇ ਉਹਨੇ ਬੈਠਣਾ, ਉਹਨੂੰ ਆਨੰਦ ਉਹਦੇ ਵਿੱਚੋਂ ਹੀ ਮਿਲਣਾ ਹੈ। ਹੁਣ ਬੰਦਾ ਵੀ ਬਹੁਤ ਉੱਚਾ ਉੱਡ ਲੈਂਦਾ, ਪਰ ਬਿਰਤੀ ਉਹਦੀ ਵੀ ਉਸ ਇੱਲ ਵਰਗੀ ਰਹਿੰਦੀ ਹੈ, ਜਿਹਨੇ ਬੈਠਣਾ ਕਿਹਦੇ ਉੱਤੇ ਆ ਕੇ ਹੈ? ਮੁਰਦਾਰ ਉੱਤੇ ਆ ਕੇ। ਗੁਣ ਕੋਈ ਨਹੀਂ ਹੁੰਦਾ ਜੀਵਨ ਵਿੱਚ, ਉੱਚਾ ਬਥੇਰਾ ਉੱਡਿਆ। ਬਹੁਤ ਸਾਰੀਆਂ ਉਦਾਹਰਨਾਂ ਮਹਾਰਾਜ ਨੇ ਬਾਣੀ ਵਿੱਚ ਦਿੱਤੀਆਂ ਨੇ। ਆਖਿਆ ਜੀਵਨ ਪਤਾ ਕਿਹੜਾ ਹੁੰਦਾ? ਆਸਾ ਕੀ ਵਾਰ ਵਿੱਚ ਗੁਰੂ ਸਾਹਿਬ ਦਾ ਇੱਕ ਬੋਲ ਹੈ, ਉਹਨਾਂ ਨੇ ਸਿੰਬਲ ਦੇ ਰੁੱਖ ਦੀ ਉਦਾਹਰਨ ਦਿੱਤੀ। ਹੁਣ ਸਿੰਬਲ ਦਾ ਰੁੱਖ ਕੀ ਹੁੰਦਾ ਹੈ? ਸਿੰਬਲ ਦਾ ਰੁੱਖ ਬਹੁਤ ਉੱਚਾ ਲੰਮਾ ਹੁੰਦਾ, ਉਹਨੂੰ ਪੱਤੇ ਵੀ ਲੱਗੇ ਨੇ, ਫੁੱਲ ਵੀ ਲੱਗੇ ਨੇ, ਫਲ ਵੀ ਲੱਗੇ ਨੇ, ਚੀਜ਼ਾਂ ਸਾਰੀਆਂ ਹੀ ਆਈਆਂ ਉਹਦੇ ਕੋਲ, ਪਰ ਕੰਮ ਆਉਣ ਵਾਲੀ ਇੱਕ ਵੀ ਨਹੀਂ। ਚੀਜ਼ਾਂ ਸਾਰੀਆਂ ਆਈਆਂ, ਕੰਮ ਆਉਣ ਵਾਲੀ ਇੱਕ ਵੀ ਨਹੀਂ। ਬਾਬੇ ਨੇ ਬਾਣੀ ਵਿੱਚ ਆਖਿਆ ਆਸਾ ਕੀ ਵਾਰ ਦਾ ਇਹ ਬੋਲ ਹੈ, ਹਰ ਰੋਜ਼ ਗੁਰਦੁਆਰਿਆਂ ਵਿੱਚ ਜਿੱਥੇ ਜਿੱਥੇ ਵੀ ਆਸਾ ਕੀ ਵਾਰ ਹੁੰਦੀ ਹੈ ਇਹ ਬਚਨ ਪੜ੍ਹਿਆ ਜਾਂਦਾ। ਮਹਾਰਾਜ ਕਹਿੰਦੇ ਨੇ ਸਿੰਬਲ ਰੁੱਖ ਸਰਾਇਰਾ, ਅਤ ਦੀਰਗ ਅਤ ਮੁੱਚ। ਸਿੰਬਲ ਦਾ ਰੁੱਖ ਬੜਾ ਵੱਡਾ, ਬਹੁਤ ਉਹਦਾ ਤਣਾ ਮੋਟਾ ਵੀ। ਅਤ ਦੀਰਗ ਅਤ ਮੁੱਚ, ਦੀਰਘ ਦਾ ਅਰਥ ਹੁੰਦਾ ਵੱਡਾ ਤੇ ਮੁੱਚ ਦਾ ਅਰਥ ਹੁੰਦਾ ਮੋਟਾ। ਅਤ ਦੀਰਗ ਅਤ ਮੁੱਚ, ਓਏ ਜਿਵੇਂ ਆਸ ਕਰ, ਹੁਣ ਪੰਛੀ ਆਸ ਲੈ ਕੇ ਗਏ ਕਿਹਦੇ ਕੋਲ, ਸਿੰਬਲ ਦੇ ਰੁੱਖ ਕੋਲ। ਆਸ ਉਹਨਾਂ ਨੂੰ ਇਹ ਸੀ, ਪੰਛੀ ਜਿਹੜੇ ਵੀ ਰੁੱਖ ਤੇ ਬਹਿੰਦਾ ਇਸ ਆਸ ਨਾਲ ਬਹਿੰਦਾ ਹੈ ਵੀ ਇਹਦੀ ਕੋਈ ਨਾ ਕੋਈ ਚੀਜ਼ ਕੰਮ ਆਵੇਗੀ। ਹੁਣ ਕੋਇਲ ਜਿਹੜੀ ਹੈ ਉਹ ਅੰਬਾਂ ਦੇ ਬੂਟਿਆਂ ਉੱਤੇ ਬੈਠੀ, ਨਾਲੇ ਉਹ ਅੰਬ ਖਾਂਦੀ ਹੈ ਨਾਲੇ ਗੀਤ ਗਾਉਂਦੀ ਹੈ। ਜਿਹੜਾ ਵੀ ਪੰਛੀ, ਹੁਣ ਇਹ ਗੱਲ ਕਿਸੇ ਪੰਛੀ ਦੀ ਨਹੀਂ, ਇਹ ਮੇਰੇ ਤੁਹਾਡੇ ਆਪਣੇ ਸਾਰਿਆਂ ਦੀ ਜ਼ਿੰਦਗੀ ਦੀ ਗੱਲ ਹੈ, ਆਪਣੇ ਜੀਵਨ ਦੀ ਗੱਲ ਹੈ। ਗੁਰਦੇਵ ਮਹਾਰਾਜ ਕਹਿੰਦੇ ਨੇ ਵੀ ਮੈਂ ਹੈਗਾ ਇੱਦਾਂ ਦਾ ਸਿਮਲ ਦੇ ਰੁੱਖ ਵਰਗਾ, ਪੱਤੇ ਵੀ ਹੈਗੇ ਨੇ, ਫੁੱਲ ਵੀ ਹੈਗੇ ਨੇ, ਉੱਚਾ ਲੰਮਾ ਵੱਡਾ ਵੀ ਆ, ਸਾਰਾ ਕੁਝ ਮੇਰੇ ਕੋਲ ਹੈ। ਆਪਣੇ ਆਪ ਦਾ ਜਿਹੜਾ ਜਿਹਨੂੰ ਆਪਾਂ ਕਹਿੰਦੇ ਹਾਂ ਵੀ ਸ਼ੋ, ਆਪਣੇ ਆਪ ਨੂੰ ਇੱਦਾਂ ਹੀ ਕੀਤਾ ਮੈਂ। ਹੁਣ ਪੰਛੀਆਂ ਨੂੰ ਲੱਗਾ ਵੀ ਬੜਾ ਉੱਚਾ ਲੰਮਾ ਹੈ, ਉਹ ਆ ਗਏ ਕੋਲ। ਸਿਮਲ ਰੁੱਖ ਸਰਾਇਰਾ ਅਤ ਦੀਰਗਤ ਮੁੱਚ ਓਏ ਜੇ ਆਵੇ ਆਸ ਕਰ। ਪੰਛੀ ਆਸ ਲੈ ਕੇ ਆਏ, ਚਾਹੇ ਨਿਰਾਸ਼ੇ ਕਿੱਤ, ਆਸ ਲੈ ਕੇ ਆਏ ਤੇ ਨਿਰਾਸ਼ੇ ਵਾਪਸ ਮੁੜ ਗਏ। ਜਾਏ ਨਿਰਾਸ਼ੇ ਕਿੱਤ, ਪੰਛੀਆਂ ਨੂੰ ਪੁੱਛਿਆ ਨਿਰਾਸ਼ ਕਿਉਂ ਆਏ, ਉਹਦੇ ਫਲ ਨਹੀਂ ਹੈਗੇ। ਉਹਨਾਂ ਨੇ ਫਿਰ ਜਵਾਬ ਦਿੱਤਾ, ਕਹਿੰਦੇ ਫਲ ਫਿੱਕੇ, ਆਖਿਆ ਹੈਗੇ ਸੀ ਫਲ ਲੱਗੇ ਜ਼ਰੂਰ, ਪਰ ਕੀ ਨੇ, ਫਿੱਕੇ ਨੇ। ਫਲ ਹੈਗੇ ਨੇ ਪਰ ਕੀ ਨੇ, ਫਿੱਕੇ ਨੇ, ਲਾਭ ਕੋਈ ਨਹੀਂ। ਆਖਿਆ ਚਲੋ ਫਲ ਫਿੱਕੇ ਹੋ ਗਏ, ਫੁੱਲ ਹੀ ਖਾ ਲਓ, ਫੁੱਲਾਂ ਉੱਤੇ ਹੀ ਕੋਈ ਉਹਨੂੰ ਚੋਈ ਸੁਗੰਧੀ ਲੈ ਲਓ। ਆਖਿਆ ਨਹੀਂ, ਉੱਥੇ ਵੀ ਕੱਖ ਨਹੀਂ, ਫਲ ਫਿੱਕੇ, ਫੁੱਲ ਬਕ ਬਕੇ, ਫੁੱਲ ਵੀ ਬਕ ਬਕੇ, ਫਿੱਕੇ, ਕਿਸੇ ਕੰਮ ਦੇ ਨਹੀਂ, ਕੋਈ ਸੁਗੰਧੀ ਨਹੀਂ ਉਹਨਾਂ ਦੇ ਵਿੱਚ। ਆਖਿਆ ਪੱਤੇ ਕੰਮ ਆ ਜਾਣਗੇ ਉਹਦੇ, ਉਹਨਾਂ ਆਖਿਆ ਨਹੀਂ ਪੱਤੇ ਵੀ ਕੰਮ ਨਹੀਂ ਆਉਂਦੇ। ਫਲ ਫਿੱਕੇ ਫੁੱਲ ਬਕ ਬਕੇ ਕੰਮ ਨਾ ਆਵੇ ਪੱਤ, ਉਹਦੇ ਪੱਤਰ ਵੀ ਕੰਮ ਨਹੀਂ ਆਏ। ਹੁਣ ਕਈ ਰੁੱਖ ਹੁੰਦੇ ਨੇ ਉਹਨਾਂ ਦੇ ਫਲ ਕੰਮ ਨਹੀਂ ਆਉਂਦੇ, ਫੁੱਲ ਕੰਮ ਆ ਜਾਂਦੇ ਨੇ। ਕੁਝ ਰੁੱਖ ਐਸੇ ਹੁੰਦੇ ਨੇ ਜਿਨ੍ਹਾਂ ਦੇ ਫੁੱਲ ਕੰਮ ਨਹੀਂ ਆਉਂਦੇ, ਉਹਨਾਂ ਦੇ ਪੱਤੇ ਕੰਮ ਆ ਜਾਂਦੇ ਨੇ। ਤੇ ਕੁਝ ਰੁੱਖ ਐਸੇ ਹੁੰਦੇ ਨੇ ਉਹਨਾਂ ਦੇ ਪੱਤੇ ਕੰਮ ਨਹੀਂ ਆਉਂਦੇ, ਲੱਕੜ ਕੰਮ ਆ ਜਾਂਦੀ, ਮਤਲਬ ਕੋਈ ਨਾ ਕੋਈ ਉਹਨਾਂ ਦੀ ਚੀਜ਼ ਕੰਮ ਆ ਜਾਂਦੀ ਹੈ। ਬਾਬੇ ਨੇ ਆਖਿਆ ਸਿਮਲ ਦੇ ਰੁੱਖ ਦਾ ਵਿਖਾਵਾ ਏਡਾ ਵੱਡਾ ਏ, ਪਰ ਗੁਣ ਉਹਦੇ ਵਿੱਚ ਕੋਈ ਨਹੀਂ ਹੈਗਾ। ਗੁਰੂ ਨਾਨਕ ਸਾਹਿਬ ਦਾ ਇੱਕ ਬੋਲ ਹੈ, ਉਹ ਵੀ ਇਹਦੇ ਨਾਲ ਰਿਲੇਟਡ ਹੀ। ਬਾਬੇ ਨੇ ਆਖਿਆ ਸਿਮਲ ਰੁੱਖ ਸਰੀਰ ਮੈਂ, ਆਖਿਆ ਮੇਰਾ ਜਿਹੜਾ ਸਰੀਰ ਹੈ ਔਗਣਾ ਤੇ ਪਾਪਾਂ ਕਰਕੇ ਸਿਮਲ ਦੇ ਰੁੱਖ ਵਰਗਾ ਬਣਿਆ ਪਿਆ ਹੈ। ਵੇਖਣ ਨੂੰ ਮੈਂ ਬੜਾ ਚੰਗਾ ਲੱਗਦਾ, ਭਲਾ ਲੱਗਦਾ, ਸਰਦਾਰ ਲੱਗਦਾ ਹਾਂ, ਪਰ ਜੀਵਨ ਵਿੱਚ ਕੁਆਲਿਟੀ ਕੋਈ ਵੀ ਨਹੀਂ ਹੈਗੀ। ਤੇ ਭੁਲੇਖਾ ਪਾਉਣਾ ਹਾਂ, ਜਿਵੇਂ ਤੋਤਿਆਂ ਨੂੰ ਭੁਲੇਖਾ ਪੈ ਗਿਆ, ਪੰਛੀਆਂ ਨੂੰ ਭੁਲੇਖਾ ਪੈ ਗਿਆ, ਇੱਦਾਂ ਭੁਲੇਖਾ ਪੈਂਦਾ ਹੈ ਮੇਰਾ, ਪਰ ਜੀਵਨ ਵਿਹਾਰ ਉਦਾਂ ਦਾ ਨਹੀਂ ਹੈਗਾ। ਸਿਮਲ ਰੁੱਖ ਸਰੀਰ ਮੈਂ ਜਨ ਦੇਖ ਭਲੰਨ। ਮਹਾਰਾਜ ਕਹਿੰਦੇ ਨੇ ਮੈਂ ਜਨ ਕਹਿੰਦੇ ਨੇ ਤੋਤੇ ਨੂੰ ਵੀ, ਕਹਿੰਦੇ ਨੇ ਪੰਛੀਆਂ ਨੂੰ। ਆਖਿਆ ਪੰਛੀ ਦੇਖ ਕੇ ਭੁੱਲ ਜਾਂਦੇ ਨੇ ਮੇਰੇ ਸਰੀਰ ਵੱਲ ਵੇਖ ਕੇ, ਪਰ ਜੀਵਨ ਵਿੱਚ ਗੁਣ ਕੋਈ ਨਹੀਂ। ਹੁਣ ਸ਼ੇਖ ਫਰੀਦ ਸਾਹਿਬ ਨੇ ਇੱਥੇ ਜਿਹੜਾ ਜ਼ਿਕਰ ਕੀਤਾ, ਉਹਨਾਂ ਨੇ ਆਖਿਆ ਬੰਦਾ ਤੁਰਿਆ ਫਿਰਦਾ ਏ ਲੱਕੜਾਰਾ ਬਣ ਕੇ ਸੰਸਾਰ ਦੇ ਇਸ ਜੰਗਲ ਵਿੱਚ, ਕੋਈ ਤੇ ਜੰਗਲ ਨੂੰ ਵੱਢਣ ਲਈ ਤੁਰਿਆ ਫਿਰਦਾ, ਕੋਈ ਸੰਸਾਰ ਵਿੱਚ ਇਹ ਕਰਮ ਕਮਾ ਰਿਹਾ, ਉਹ ਕੇਵਲ ਵੱਢ ਵਡੰਗਾ ਹੀ ਕਰ ਰਿਹਾ, ਪਾਪ ਹੀ ਕਮਾ ਰਿਹਾ, ਬੁਰਾਈਆਂ ਹੀ ਕਮਾ ਰਿਹਾ। ਅੱਛਾ, ਵੱਢ ਵਡੰਗਾ ਕੱਲਾ ਕੁਹਾੜੇ ਨਾਲ ਨਹੀਂ ਹੁੰਦਾ, ਜ਼ੁਬਾਨਾਂ ਨਾਲ ਵੀ ਹੁੰਦਾ, ਬੋਲਾਂ ਨਾਲ ਵੀ ਹੁੰਦਾ, ਕਈ ਰੂਪਾਂ ਵਿੱਚ ਹੁੰਦਾ, ਪਰੇਸ਼ਾਨੀਆਂ ਜਿਹੜੀਆਂ ਹੁੰਦੀਆਂ ਨੇ। ਹੁਣ ਕੋਈ ਬੰਦਾ ਐਸਾ ਹੁੰਦਾ ਉਹ ਕਹਿ ਸਕਦਾ ਜੀ ਮੈਂ ਆਪਣੀ ਜ਼ਿੰਦਗੀ 'ਚ ਕਦੀ ਕੁੱਤੇ ਨੂੰ ਸੋਟਾ ਨਹੀਂ ਮਾਰਿਆ, ਤੇ ਸੱਚੀ ਉਹਨੇ ਨਹੀਂ ਮਾਰਿਆ ਹੁੰਦਾ, ਪਰ ਹੋ ਸਕਦਾ ਹੈ ਉਹਦੀ ਜਿਹੜੀ ਜ਼ਬਾਨ ਹੈ ਉਹਨੇ ਪਤਾ ਨਹੀਂ ਕਿੰਨੇ ਘਰਾਂ ਨੂੰ ਤਬਾਹ ਕੀਤਾ ਹੋਵੇ, ਕਿੰਨੇ ਘਰਾਂ ਨੂੰ ਜਾੜਿਆ ਹੋਵੇ, ਭਾਵੇਂ ਹੱਥ ਨਾਲ ਉਹਨੇ ਸੋਟਾ ਨਹੀਂ ਮਾਰਿਆ। ਜਿਹੜੀ ਹਿੰਸਾ ਹੁੰਦੀ ਹੈ ਨਾ, ਹਿੰਸਾ ਜੀ, ਹਿੰਸਾ ਕਿਹਨੂੰ ਕਹਿੰਦੇ ਨੇ, ਜ਼ੁਲਮ ਨੂੰ ਕਹਿੰਦੇ ਨੇ। ਹੁਣ ਆਪਾਂ ਵੇਖਦੇ ਹਾਂ ਇਤਿਹਾਸ ਵਿੱਚ ਉਹਨਾਂ ਲੋਕਾਂ ਦੇ ਲਈ ਬੜਾ ਕੁਝ ਲਿਖਿਆ ਗਿਆ ਜਿਨ੍ਹਾਂ ਨੇ ਕਿਸੇ ਉੱਤੇ ਤਲਵਾਰਾਂ ਨਾਲ ਵਾਰ ਕੀਤੇ, ਕਿਸੇ ਨੂੰ ਮਾਰਿਆ, ਫੱਟ ਲਾਏ, ਜ਼ਖਮੀ ਕੀਤਾ, ਜਿਨ੍ਹਾਂ ਨੇ ਨਰਸੰਹਾਰ ਕੀਤਾ, ਮਨੁੱਖਾਂ ਦਾ ਕਤਲੇਆਮ ਕੀਤਾ, ਕਿਹਦੇ ਨਾਲ, ਤਲਵਾਰ ਨਾਲ। ਪਰ ਕਿਸੇ ਨੇ ਇਤਿਹਾਸ ਵਿੱਚ ਇਹ ਨਹੀਂ ਲਿਖਿਆ ਵੀ ਉਹਨਾਂ ਨੂੰ ਤਲਵਾਰ ਚੁਕਾ ਕੇ ਜਿਹਨੇ ਬੋਲਾਂ ਨਾਲ ਹਿੰਸਾ ਕਰਾਈ ਸੀ ਉਹਦੇ ਪਾਕ ਦੁੱਧ ਧੋਤਾ ਹੋ ਗਿਆ। ਇੱਕ ਬੰਦਾ ਏ ਉਹ ਹਿੰਸਾ ਕਰ ਰਿਹਾ, ਉਹ ਕਿਸੇ ਉੱਤੇ ਤਲਵਾਰ ਮਾਰ ਰਿਹਾ, ਇੱਕ ਬੰਦਾ ਏ ਉਹਨੇ ਆਪਣੀ ਜ਼ੁਬਾਨ ਹੀ ਲਾਈ ਹੈ, ਉਹਨੇ ਹੋਰ ਕੋਈ ਹਥਿਆਰ ਨਹੀਂ ਚੁੱਕਿਆ। ਹਿੰਸਾ ਜ਼ੁਬਾਨ ਤੋਂ ਵੀ ਹੁੰਦੀ ਹੈ, ਜ਼ੁਲਮ ਵੱਸਦਾ ਕਿੱਥੇ ਹੈ? ਬੰਦੇ ਦੇ ਮਨ ਵਿੱਚ ਵੱਸਦਾ ਹੈ। ਬਾਬੇ ਨੇ ਕਿਹਾ ਹਿੰਸਾ ਤੋਂ ਮਨ ਤੇ ਨਹੀਂ ਛੁੱਟੀ, ਮੇਰੇ ਅੰਦਰੋਂ ਮੇਰੇ ਮਨ ਵਿੱਚੋਂ ਹਿੰਸਾ ਜ਼ੁਲਮ ਕਰਨ ਦੀ ਭਾਵਨਾ ਕਦੀ ਵੀ ਛੁੱਟਦੀ ਨਹੀਂ ਆ। ਹਾਂ ਇਹ ਗੱਲ ਵੱਖਰੀ ਹੈ ਵੀ ਮੈਂ ਡੰਡਾ ਨਹੀਂ ਮਾਰ ਸਕਦਾ, ਮੈਂ ਕਿਸੇ ਹੋਰ ਤਰੀਕੇ ਨਾਲ ਉਹਦੇ ਉੱਤੇ ਜ਼ੁਲਮ ਕਰ ਸਕਦਾ। ਅੱਜ ਨੂੰ ਕਈ ਵਾਰ ਪਰਿਵਾਰਾਂ ਵਿੱਚ ਗੱਲਾਂ ਚੱਲਦੀਆਂ ਨੇ, ਨੂੰਹ ਸੱਸ ਉੱਤੇ ਜ਼ੁਲਮ ਕਰਦੀ ਹੈ, ਉਹ ਡੰਡੇ ਥੋੜ੍ਹਾ ਮਾਰਦੀ ਹੈ ਜਾਂ ਸੱਸਾਂ ਨੂੰਹਾਂ ਉੱਤੇ ਕਰਦੀਆਂ ਨੇ, ਪਰਿਵਾਰਾਂ ਵਿੱਚ ਐਸਾ ਵਾਪਰਦਾ ਹੈ। ਉੱਥੇ ਹਿੰਸਾ ਕਾਹਦੀ ਹੁੰਦੀ ਹੈ? ਜ਼ੁਬਾਨ ਦੀ ਹੁੰਦੀ ਹੈ, ਬੋਲਾਂ ਦੀ ਹੁੰਦੀ ਹੈ, ਇਹ ਵੀ ਹਿੰਸਾ ਮਾੜੀ ਹੈ। ਖੈਰ ਕਬੀਰ ਸਾਹਿਬ ਨੇ ਨਾ ਗੱਲ ਅੱਜ ਜਿਹੜੀ ਸਾਨੂੰ ਸਮਝਾਈ, ਉਹਨਾਂ ਨੇ ਆਖਿਆ ਵੀ ਬਨ ਕੀ ਦਾਦੀ ਲਾਕੜੀ, ਵੀ ਹੇ ਕਬੀਰ ਤੂੰ ਇਸ ਗੱਲ ਨੂੰ ਧਿਆਨ ਨਾਲ ਸਮਝ ਵੀ ਜੰਗਲ ਦੀ ਕੋਲਾ ਬਣੀ ਹੋਈ ਲੱਕੜੀ ਉਹ ਇੱਕ ਪੁਕਾਰ ਕਰਦੀ ਹੈ, ਵਿਲਕਦੀ ਹੈ, ਚੀਕਦੀ ਹੈ। ਹੁਣ ਕੋਲਾ ਕੌਣ ਬਣੇ? ਕੋਲੇ ਆਪਾਂ ਬਣੇ ਹਾਂ, ਸੜੇ ਹੋਏ ਹਾਂ, ਵਿਚਾਰਾਂ ਕਰਕੇ ਬੰਦਾ ਸੜਿਆ ਹੋਇਆ, ਆਤਮਕ ਜੀਵਨ ਤੋਂ ਸੜਿਆ ਹੋਇਆ। ਗੁਰਦੇਵ ਗੁਰੂ ਅਮਰਦਾਸ ਸਾਹਿਬ ਦਾ ਇੱਕ ਬੋਲ ਆਉਂਦਾ ਹੈ, ਮਹਾਰਾਜ ਉੱਥੇ ਬਖਸ਼ਿਸ਼ ਕਰਦੇ ਨੇ, ਉਹਦੇ ਵਿੱਚ ਉਹਨਾਂ ਨੇ ਕੋਲੇ ਦਾ ਜ਼ਿਕਰ ਕੀਤਾ। ਜਿਵੇਂ ਨਾ ਜਿਹੜਾ ਲੁਹਾਰ ਹੁੰਦਾ ਉਹ ਜਦੋਂ ਲੋਹੇ ਦੀਆਂ ਚੀਜ਼ਾਂ ਨੂੰ ਸਾੜਦਾ ਅਤੇ ਫਿਰ ਉਹਦੇ ਉੱਤੇ ਸੱਟਾਂ ਮਾਰਦਾ, ਤੁਸੀਂ ਆਪ ਵੇਖਿਆ ਹੋਊਗਾ ਉਹ ਕੋਲੇ ਪਾਉਂਦਾ ਉਹਦੇ ਉੱਤੇ, ਕੋਲੇ ਪਾ ਪਾ ਕੇ ਉਹਨੂੰ ਉਹ ਸਾੜਦਾ ਐਨ ਚੰਗੀ ਤਰ੍ਹਾਂ, ਫਿਰ ਉਹਨੂੰ ਐਂ ਪਲਟ ਪਲਟ ਕੇ ਕੋਲਿਆਂ ਦੇ ਉੱਤੇ ਕੀ ਕਰਦਾ, ਅੱਗ ਲਾਉਂਦਾ ਲੋਹੇ ਨੂੰ ਨਰਮ ਕਰਨ ਵਾਸਤੇ, ਉਹਨੂੰ ਅੱਗ ਲਾਉਂਦਾ ਜਿੱਦਾਂ। ਹੁਣ ਸਤਿਗੁਰੂ ਮਹਾਰਾਜ ਗੁਰੂ ਨਾਨਕ ਸਾਹਿਬ ਦਾ ਮੇਰੇ ਖਿਆਲ ਬੋਲ ਹੈ, ਉਹਨਾਂ ਆਖਿਆ ਕੋਇਲੇ ਪਾਪ ਪੜੇ, ਆਖਿਆ ਮੈਂ ਵੀ ਪਾਪਾਂ ਦੇ ਕੋਲੇ ਪਾ ਰਿਹਾ ਹਾਂ। ਕਿਹਦੇ ਉੱਤੇ? ਆਪਣੇ ਮਨ ਉੱਤੇ। ਸ਼ਬਦ ਆਰੰਭ ਹੁੰਦਾ ਕਰਨੀ ਕਾਗਦ ਮਨ ਮਸਵਾਣੀ, ਮੇਰੀ ਕਰਨੀ ਮੇਰਾ ਕਰੈਕਟਰ ਕਾਗਜ਼ ਹੈ, ਜਿਵੇਂ ਕਾਗਜ਼ ਦੇ ਉੱਤੇ ਕੁਝ ਲਿਖਿਆ ਜਾਂਦਾ, ਮੇਰੀ ਕਰਨੀ ਕੀ ਹੋ ਗਈ? ਕਾਗਜ਼ ਹੋ ਗਈ। ਕਰਨੀ ਕਾਗਦ ਮਨ ਮਸਵਾਣੀ, ਮਨ ਕੀ ਹੈ? ਸ਼ਾਹੀ ਹੈ। ਮਸਵਾਣੀ ਕਿਹਨੂੰ ਕਹਿੰਦੇ ਨੇ? ਮਸ ਕਹਿੰਦੇ ਨੇ ਜੀ ਸ਼ਾਹੀ ਨੂੰ, ਜਿਵੇਂ ਸ਼ਾਹੀ ਦੇ ਨਾਲ ਕੁਝ ਲਿਖਿਆ ਜਾਂਦਾ ਨਾ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਨੇ ਮੇਰਾ ਜਿਹੜਾ ਮਨ ਹੈ ਇਹਦੀ ਸ਼ਾਹੀ ਨਾਲ ਮੈਂ ਆਪਣੇ ਕਰੈਕਟਰ ਨੂੰ ਲਿਖ ਰਿਹਾ, ਜਿੱਦਾਂ ਦੇ ਮੇਰੇ ਖਿਆਲ ਨੇ ਉਦਾਂ ਉਦਾਂ ਦਾ ਮੇਰਾ ਕਰੈਕਟਰ ਬਣਦਾ ਜਾਂਦਾ। ਕਰਨੀ ਕਾਗਦ ਮਨ ਮਸਵਾਣੀ, ਦੋ ਆਰਟੀਕਲ ਨੇ, ਬੁਰਾ ਭਲਾ ਦੋਏ ਲੇਖ ਪਏ, ਦੋ ਲੇਖ ਨੇ। ਹੁਣ ਇੱਕੋ ਕਲਮ ਹੁੰਦੀ ਹੈ, ਉਸ ਕਲਮ ਦੇ ਨਾਲ ਕਿਸੇ ਨੂੰ ਰਿਹਾਈ ਵੀ ਮਿਲਦੀ ਹੈ। ਦੋ ਹਰਫੀ ਪਾਉਣੇ ਨੇ, ਦੋ ਅੱਖਰ ਹੀ ਪਾਉਣੇ ਨੇ, ਇਹਨੂੰ ਰਿਹਾ ਕੀਤਾ ਜਾਂਦਾ ਹੈ। ਅਤੇ ਉਸੇ ਕਲਮ ਦੇ ਨਾਲ ਕਿਸੇ ਨੂੰ ਗੁਲਾਮੀ ਵੀ ਮਿਲਦੀ ਹੈ ਵੀ ਦੋ ਅੱਖਰ ਪਾਉਣੇ ਨੇ ਅਤੇ ਕਿਸੇ ਨੂੰ ਫੜ ਕੇ ਉਹਨਾਂ ਨੇ ਕੈਦ ਕਰ ਲੈਣਾ। ਕਲਮ ਇੱਕੋ ਹੀ ਹੈ, ਲੇਖ ਦੋ ਨੇ, ਇੱਕ ਲੇਖ ਮੁਕਤੀ ਵਾਲਾ ਹੈ ਅਤੇ ਇੱਕ ਲੇਖ ਗੁਲਾਮੀ ਵਾਲਾ ਹੈ। ਮਨ ਇੱਕੋ ਹੀ ਹੈ, ਇਹਨੇ ਲੇਖ ਦੋ ਲਿਖਣੇ ਨੇ, ਇਹਦੇ ਸਾਹਮਣੇ ਦੋ ਆਪਸ਼ਨ ਨੇ, ਇੱਕ ਬੁਰਾ ਅਤੇ ਦੂਜਾ ਭਲਾ। ਅਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਰਨੀ ਕਾਗਦ ਮਨ ਮਸਵਾਣੀ ਬੁਰਾ ਭਲਾ ਦੋ ਲੇਖ ਪਏ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ। ਜਿੱਦਾਂ ਜਿੱਦਾਂ ਦਾ ਮੇਰਾ ਸੁਭਾਅ ਬਣੀ ਗਿਆ ਉੱਦਾਂ ਉੱਦਾਂ ਦੇ ਮੈਂ ਆਰਟੀਕਲ ਆਪਣੇ ਕਰੈਕਟਰ ਨੂੰ ਉੱਦਾਂ ਦਾ ਘੜਦਾ ਗਿਆ, ਉੱਦਾਂ ਦਾ ਲਿਖਦਾ ਗਿਆ। ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤੌਗੁਣ ਨਾ ਹੀ ਅੰਤ ਹਰੇ। ਮਹਾਰਾਜ ਨੇ ਕਿਹਾ ਚਿੱਤ ਚੇਤਸ ਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ। ਇੱਕ ਆਪਾਂ ਰਹਿ ਰਾਸ ਵਿੱਚ ਵੀ ਪੜ੍ਹਦੇ ਹਾਂ, ਇੱਥੇ ਚਿੱਤ ਚੇਤਸ ਕੀ, ਤੂੰ ਉਸ ਅਕਾਲ ਪੁਰਖ ਉਸ ਗੁਰੂ ਨੂੰ ਕਦੀ ਚੇਤਾ ਨਹੀਂ ਕੀਤਾ, ਉਹਨੂੰ ਵਿਸਾਰ ਦਿੱਤਾ ਅਤੇ ਤੇਰੇ ਗੁਣ ਗਲ ਗਏ। ਜਿਵੇਂ ਫਰੂਟ ਕਿਸੇ ਬੰਦੇ ਦੇ ਕੋਲ ਹੋਣ ਜਿਹਨੂੰ ਸੰਭਾਲਣੇ ਨਾ ਆਉਣ, ਉਹ ਪਏ ਪਏ ਗਲ ਜਾਂਦੇ ਨੇ, ਅਤੇ ਉਹ ਫਰੂਟ ਜਿਹੜੇ ਆ ਵੱਡੇ ਸਟੋਰ ਨੇ ਉੱਥੇ ਪਏ ਪਏ ਉਹ ਗਲਦੇ ਹੀ ਨਹੀਂ ਜਦੋਂ ਬੰਦਾ, ਕਿਉਂਕਿ ਉਹਨਾਂ ਨੂੰ ਸਾਂਭਣਾ ਆਉਂਦਾ, ਇਸ ਕਰਕੇ ਗਲਿਆ ਨਹੀਂ ਉਹ। ਜਦੋਂ ਉਹ ਫਰੂਟ ਤੁਸੀਂ ਘਰੇ ਲਿਆਂਦਾ, ਦੋ ਚਾਰ ਦਿਨ ਨਹੀਂ ਪਏ ਅਤੇ ਕੇਲਾ ਵੀ ਗਲ ਗਿਆ, ਉਹ ਸਟੋਰ ਵਿੱਚ ਉੱਥੇ ਪਿਆ ਸੀ ਕੋਸਕੋ ਵਰਗੇ ਸਟੋਰ 'ਤੇ, ਉਹਨਾਂ ਨੂੰ ਪਤਾ ਲੱਗ ਗਿਆ ਸਾਂਭਣਾ ਕਿਵੇਂ। ਗੁਣ ਸਾਰਿਆਂ ਵਿੱਚ ਹੈਗੇ ਨੇ, ਪਰ ਜਿਹੜੇ ਵਰਤਦੇ ਨਹੀਂ, ਜਿਨ੍ਹਾਂ ਨੇ ਗੁਰੂ ਦੀ ਮੱਤ ਨਹੀਂ ਲਈ, ਉਹਨਾਂ ਦੇ ਗਲ ਜਾਂਦੇ ਨੇ। ਫਿਰ ਗਲੀ ਉਹੋ ਹੀ ਚੀਜ਼ ਹੁੰਦੀ ਹੈ, ਉਹਦੇ ਵਿੱਚੋਂ ਬਦਬੂ ਵੀ ਆਉਣ ਲੱਗ ਪੈਂਦੀ, ਉਸੇ ਕੇਲੇ ਦੇ ਵਿੱਚੋਂ ਬਦਬੂ ਵੀ ਆਉਣ ਲੱਗ ਪੈਂਦੀ। ਅਜੇ ਜਿੰਨਾ ਗਾਰਬੇਜ ਆਪਾਂ ਸੁੱਟਦੇ ਹਾਂ, ਹੁੰਦਾ ਕੀ ਹੈਗਾ ਤਾਂ ਉਹ ਭੋਜਨ ਹੀ ਆ ਨਾ। ਹੁਣ ਕਿੰਨਾ ਕਿੰਨੀਆਂ ਚੀਜ਼ਾਂ ਮਹਾਰਾਜ ਬਾਣੀ ਵਿੱਚ ਇੱਕ ਵਾਕ ਰੱਖਦੇ ਨੇ, ਆਸਾ ਕੀ ਵਾਰਦਾ, ਇਹ ਵੀ ਵਾਕ ਹੈ। ਸਤਿਗੁਰ ਨੇ ਕਿਹਾ ਅੰਨ ਦੇਵਤਾ, ਅੰਨ ਨੂੰ ਲੋਕ ਕੀ ਮੰਨਦੇ ਨੇ? ਦੇਵਤਾ ਮੰਨਦੇ ਨੇ, ਜਿਹੜਾ ਰੋਟੀ ਪ੍ਰਸ਼ਾਦਾ ਭੋਜਨ ਇਹਨੂੰ ਦੇਵਤਾ ਮੰਨਿਆ ਜਾਂਦਾ। ਹੁਣ ਜਿੰਨੀ ਵੈਸੇ ਅੰਨ ਦੀ ਵੇਸਟੇਜ ਹੁੰਦੀ ਹੈ ਉਹ ਵੀ ਸਾਡੇ ਸਾਹਮਣੇ ਹੀ ਹੈ, ਕਿੰਨਾ ਕਿੰਨਾ ਅੰਨ ਬੰਦਾ ਸੁੱਟਦਾ ਹੈ, ਕੋਈ ਬੰਦਾ ਵਿਲਕਦਾ ਹੈ। ਮੈਂ ਪਿਛਲੀ ਵਾਰ ਇੱਕ ਅਰਜ ਕੀਤੀ ਸੀ, ਥੋੜ੍ਹੀ ਜਿਹੀ ਹੁਣ ਗੱਲ ਧਿਆਨ ਵਿੱਚ ਆ ਗਈ ਮੇਰੇ, ਕੋਈ ਬੰਦਾ ਗੱਲ ਸੁਣਾਵੇ, ਇੰਡੀਆ ਦੀ ਗੱਲ ਸੀ, ਹਿੰਦੁਸਤਾਨ ਦੀ ਗੱਲ ਸੀ, ਉਹ ਕਵੀ ਸੀ ਕੋਈ, ਉਹ ਕਹਿੰਦਾ ਮੈਂ ਇੱਕ ਸਟੇਸ਼ਨ 'ਤੇ ਖਲੋਤਾ, ਕੋਈ MP ਉੱਧਰਲੇ ਬੰਨੇ ਕੋਈ ਸਟੇਸ਼ਨ ਸੀ, ਅਤੇ ਟ੍ਰੇਨ ਆਈ ਅਤੇ ਜਦੋਂ ਲੰਘੀ ਤਾਂ ਕੁਝ ਬੱਚੇ ਜਿਹੜੇ ਸੀ ਉਹ ਭੱਜ ਕੇ ਉਹਨਾਂ ਨੇ ਛਾਲਾਂ ਮਾਰੀਆਂ ਉਹ ਟ੍ਰੇਨ ਦੀ ਪਟੜੀ ਉੱਤੇ। ਅਤੇ ਤੁਸੀਂ ਵੇਖਿਆ ਹੋਣਾ ਵੀ ਕੁੱਲੜ ਜਿਹੇ ਹੁੰਦੇ ਨੇ ਨਾ ਉਹ, ਜਿਨ੍ਹਾਂ ਵਿੱਚ ਚਾਹ ਪਾ ਕੇ ਦਿੰਦੇ ਨੇ, ਕਹਿੰਦੇ ਉਹ ਛੋਟੇ ਛੋਟੇ ਚਾਹ ਪਿਆਉਣ ਵਾਸਤੇ ਪਿਆਲੇ ਜਿਹੜੇ ਬਣਾਏ ਹੁੰਦੇ ਨੇ, ਉਹ ਉਹਨਾਂ ਨੇ ਉਹਨੂੰ ਚੁੱਕਣਾ ਸ਼ੁਰੂ ਕਰ ਦਿੱਤਾ। ਕਹਿੰਦਾ ਮੈਂ ਇੱਦਾਂ ਵੇਹਦਾ ਰਿਹਾ ਅਤੇ ਮੈਂ ਪੁੱਛਿਆ ਵੀ ਇਹ ਟੁੱਟੇ ਕੁੱਲੜੇ ਇਹਨਾਂ ਦੇ ਕਿਹੜੇ ਕੰਮ ਆਉਣੇ ਆ। ਅਤੇ ਜਿਹੜੇ ਬੰਦੇ ਨੂੰ ਮੈਂ ਪੁੱਛਿਆ, ਤੁਸੀਂ ਵੇਖੋ ਕਿਤੇ ਗੁਰਬਤ ਦੀ ਹਾਲਤ ਕੀ ਹੈ, ਅਸੀਂ ਤਾਂ ਦੋ ਟਾਈਮ ਚੰਗਾ ਵੀ ਛਕੀਏ ਤਾਂ ਕਦੀ ਰੱਬ ਦਾ ਸ਼ੁਕਰਾਨਾ ਨਹੀਂ ਕਰਦੇ, ਨਹੀਂ ਤਾਂ ਗੁਰਬਤ ਗਰੀਬੀ ਦੇ ਵਿੱਚ ਹਾਲਤ ਵੇਖੋ ਕੀ ਹੋਈ ਪਈ। ਉਹ ਕਹਿੰਦਾ ਜੀ ਇਹ ਤੁਸੀਂ ਵੇਖੋ, ਜਦੋਂ ਉਹਨਾਂ ਨੇ ਕੀ ਕਰਨਾ ਵੀ ਉਹ ਕੁੱਲੜ ਚੁੱਕ ਲੈਣੇ, ਤੇ ਹੁੰਦਾ ਕੀ ਵੀ ਜਿਹਨੇ ਚਾਹ ਪੀਤੀ ਤੇ ਕੁੱਲੜ ਦੇ ਵਿੱਚ ਥੋੜੀ ਜਿਹੀ ਚਾਹ, ਇੱਕ ਸਿਪਕ ਚਾਹ ਜਿਹੜੀ ਆ ਉਹ ਵੱਜ ਜਾਂਦੀ ਥੱਲੇ। ਉਹਨਾਂ ਨੇ ਕੀ ਕਰਨਾ, ਕੁੱਲੜ ਚੁੱਕਣੇ, ਉਹਨਾਂ ਨੇ ਭਾਂਡਾ ਲਿਆਂਦਾ ਤੇ ਉਹਦੇ ਵਿੱਚ ਉਹਨਾਂ ਨੂੰ ਲੱਦਣਾ ਸ਼ੁਰੂ ਕਰ ਦੇਣਾ, ਉਹ ਚਾਹ ਪੀਣੀ ਉਹਨਾਂ ਨੇ। ਤੇ ਇੱਥੇ ਤੁਸੀਂ ਵੇਖ ਲਓ ਅੰਦਾਜ਼ਾ, ਇੱਕ ਪਾਸੇ ਸਿਚੁਏਸ਼ਨ ਸੰਸਾਰ ਦੀ, ਹੁਣ ਸੰਸਾਰ ਵਿੱਚ ਅੰਨ ਦੀ ਕੋਈ ਕਮੀ ਨਹੀਂ ਹੈਗੀ, ਅੰਨ ਦੀ ਕੋਈ ਕਮੀ ਨਹੀਂ ਹੈ ਇੱਥੇ। ਹੁਣ ਕਿੰਨੇ ਰੈਸਟੋਰੈਂਟ ਵਾਲੇ ਨੇ ਉਹ ਫੂਡ ਸੁੱਟਿਆ ਜਾਂਦਾ, ਕਿੰਨਾ ਦੁੱਧ ਜਿਹੜਾ ਉਹ ਰੋੜ ਦਿੱਤਾ ਜਾਂਦਾ, ਧਰਮ ਦੇ ਨਾਂ 'ਤੇ ਵੀ ਕਈ ਵਾਰ ਇਹ ਚੀਜ਼ਾਂ ਕੀਤੀਆਂ ਜਾਂਦੀਆਂ, ਧਰਮ ਦੇ ਨਾਂ 'ਤੇ ਵੀ। ਅਸੀਂ ਇੰਨੇ ਅੰਨੇ ਹੋ ਗਏ, ਸਾਨੂੰ ਇੱਦਾਂ ਲੱਗਦਾ ਵੀ ਦੁੱਧ ਡੋਲਿਆ ਗੁਰੂ ਖੁਸ਼ ਹੋਵੇਗਾ, ਦੇਵਤਾ ਖੁਸ਼ ਹੋਵੇਗਾ, ਅਸੀਂ ਇਹਨਾਂ ਚੀਜ਼ਾਂ ਵਿੱਚ ਪੈ ਗਏ। ਪਰ ਇੱਕ ਉਸ ਬੱਚੇ ਨੂੰ ਪੁੱਛ ਕੇ ਵੇਖੋ ਜਿਹੜਾ ਇਹਨਾਂ ਮੁਲਕਾਂ 'ਚ ਵੀ ਆਇਆ, ਜਿਹਨੂੰ ਇਹ ਵੀ ਫਿਕਰ ਪਿਆ ਵੀ ਮੈਂ $7 ਦੀ ਦੁੱਧ ਦੀ ਬੋਤਲ ਵੀ ਲੈਣੀ ਹੈ ਅਤੇ ਮੈਂ ਕਿੱਦਾਂ ਲੈਣੀ ਹੈ। ਇੱਕ ਬੰਦੇ ਨੇ ਇੱਦਾਂ ਹੀ ਡੋਲ ਦਿੱਤਾ, ਕਹਿੰਦਾ ਜੀ ਮੇਰਾ ਧਰਮ ਹੈ, ਇਹ ਹਾਲਤ ਹੈ। ਖੈਰ ਮੈਂ ਜਿਹੜੀ ਬੇਨਤੀ ਕਰਨ ਲੱਗਾ ਸੀ, ਬਾਬੇ ਨੇ ਕਿਹਾ ਅੰਨ ਦੇਵਤਾ, ਅੰਨ ਨੂੰ ਕੀ ਮੰਨਿਆ ਗਿਆ, ਦੇਵਤਾ ਮੰਨਿਆ ਗਿਆ, ਅੰਨ ਦੇਵਤਾ, ਪਾਣੀ ਦੇਵਤਾ, ਪਾਣੀ ਨੂੰ ਵੀ ਦੇਵਤਾ ਮੰਨਿਆ ਗਿਆ। ਇਹਦਾ ਅਰਥ ਇਹ ਨਹੀਂ ਵੀ ਇਹਨੂੰ ਪੂਜਣਾ ਹੈ ਆਪਾਂ, ਇਹ ਚੇਤੇ ਰੱਖ ਲਓ, ਹਾਂ ਉਹਦੀ ਸੰਭਾਲ ਕਰੋ, ਗੱਲ ਵੱਖਰੀ ਹੈ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਅੱਗ ਨੂੰ ਦੇਵਤਾ ਮੰਨਿਆ ਗਿਆ, ਲੂਣ ਨੂੰ ਦੇਵਤਾ ਮੰਨਿਆ ਗਿਆ, ਪੰਜਵਾਂ ਪਾਇਆ ਕਿਰਤ, ਇਹਨਾਂ ਚੀਜ਼ਾਂ ਤੋਂ, ਚਾਰ ਚੀਜ਼ਾਂ ਤੋਂ ਮਿਲ ਕੇ ਪ੍ਰਸ਼ਾਦਾ ਤਿਆਰ ਹੋਇਆ ਤੇ ਪੰਜਵਾਂ ਉਹਦੇ ਵਿੱਚ ਇੱਕ ਚਿਮਚਾ ਘਿਓ ਦਾ ਪਾਇਆ ਗਿਆ ਤੇ ਉਹਦਾ ਟੇਸਟ ਹੀ ਬਦਲ ਗਿਆ, ਕਿਰਤ ਦਾ ਅਰਥ ਹੁੰਦਾ ਘਿਓ। ਅੰਨ ਦੇਵਤਾ, ਪਾਣੀ ਦੇਵਤਾ, ਬੈਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ। ਅੱਛਾ ਕਿੱਡਾ ਸਵਾਦਿਸ਼ਟ ਭੋਜਨ ਇੱਦਾਂ ਅੱਗੇ ਪਿਆ ਆਪਣੇ। ਤੇ ਹੁਣ ਅਗਲੀ ਖੇਡ ਕੀ ਹੋਈ, ਜਦੋਂ ਇਹ ਦੇਵਤੇ ਸਾਡੇ ਸਰੀਰ ਨੂੰ ਲੱਗੇ ਤੇ ਵਿਸ਼ਟਾ ਬਣ ਗਏ, ਗੰਦ ਬਣ ਗਏ, ਜਿਹੜੇ ਸਰੀਰ ਦਾ ਬੰਦੇ ਆ ਤੂੰ ਮਾਣ ਕਰਦਾ ਨਾ, ਬਾਬੇ ਨੇ ਆਖਿਆ ਕਰਪੂਰ ਪੋਹਪ ਸੁਗੰਧਾ ਪਰਸਿਆ ਮਨੁੱਖ ਦੇਹੰਗ ਮਲੀਣੰਗ, ਕਿੰਨੀਆਂ ਕੀਮਤੀ ਸੁਗੰਧਾਂ ਬੰਦੇ ਦੇ ਤਨ ਨੂੰ ਖਹਿ ਜਾਣ ਤੇ ਉਹ ਸਾਰੀਆਂ ਸੁਗੰਧੀਆਂ ਮਲੀਣ ਹੋ ਜਾਂਦੀਆਂ। ਕਿੰਨਾ ਅੰਨ ਹੁੰਦਾ ਇਹ ਬੰਦੇ ਦੇ ਸਰੀਰ ਨੂੰ ਖਹਿ ਜਾਂਦਾ ਤੇ ਉਹ ਮਲੀਣ ਹੁੰਦਾ, ਬੰਦਿਆ ਤੂੰ ਇਸ ਸਰੀਰ ਦਾ ਮਾਣ ਕਰਦਾ, ਇਹਦਾ ਹੰਕਾਰ ਕਰਦਾ, ਜਿਹਨੇ ਹਰ ਚੀਜ਼ ਨੂੰ ਹੀ ਗੰਦਾ ਕਰ ਦੇਣਾ, ਜਿਹਨੇ ਹਰ ਚੀਜ਼ ਨੂੰ ਹੀ ਗੰਦਾ ਕਰ ਦੇਣਾ। ਸਤਿਗੁਰੂ ਨੇ ਕਿਹਾ ਪੰਜਵਾਂ ਪਾਇਆ ਕਿਰਤ ਤਾਂ ਹੋਆ ਪਾਕ ਪਵਿੱਤ, ਹੁਣ ਕੀ ਹੋਇਆ ਪਾਪੀ ਸਿਉਂ ਤਨ ਗੱਡਿਆ, ਜਦੋਂ ਪਾਪੀ ਮਨੁੱਖ ਦੇ ਤਨ ਵਿੱਚ ਇਹ ਚੀਜ਼ਾਂ ਪੈ ਗਈਆਂ, ਥੁੱਕਾਂ ਪਈਆਂ ਤਿੱਤ, ਫਿਰ ਬੰਦਾ ਥੁੱਕ ਕੇ ਲੰਘਦਾ। ਹੁਣ ਇਹ ਬੰਦੇ ਦੇ ਸਰੀਰ ਦੀ ਸਿਚੁਏਸ਼ਨ ਹੈ। ਖੈਰ ਗੁਰਦੇਵ ਮਹਾਰਾਜ ਨੇ ਬੜੀ ਪਿਆਰੀ ਗੱਲ ਆਖੀ, ਆਖਿਆ ਚਿੱਤ ਚਿੱਤ ਸਕੀ ਨਹੀਂ ਬਾਵਰਿਆ। ਮੈਂ ਗੱਲ ਇਹ ਕਰਨ ਲੱਗਾ ਸੀ, ਗੁਣ ਸਾਡੇ ਸਾਰਿਆਂ ਕੋਲ ਹੈਗੇ ਨੇ, ਪਰ ਜਦੋਂ ਸੰਭਾਲਣੇ ਨਹੀਂ ਆਏ, ਗੁਰੂ ਦੀ ਮੱਤ ਨਹੀਂ ਹੋਈ ਤੇ ਇਹ ਚੀਜ਼ਾਂ ਗਲ ਗਈਆਂ, ਇਹ ਤਬਾਹ ਹੋ ਗਈਆਂ, ਸਾਡੇ ਅੰਦਰ ਰਹੀਆਂ ਕੋਈ ਨਹੀਂ। ਹਰ ਬਿਸਰਤ ਤੇਰੇ ਗੁਣ ਗਲਿਆ, ਮਹਾਰਾਜ ਨੇ ਆਖਿਆ ਜਾਲੀ ਰਹਿਣ ਜਾਲ ਦਿਨ ਹੋਆ ਜੇਤੀ ਕੜੀ ਫਾਹੀ ਤੇਤੀ। ਕਈਆਂ ਲਈ ਦਿਨ ਵੀ ਜਾਲ ਹੁੰਦਾ, ਜਾਲ ਜਿਹਦੇ ਵਿੱਚ ਕਿਸੇ ਨੂੰ ਫਸਾਇਆ ਜਾਂਦਾ, ਕਈਆਂ ਦਾ ਦਿਨ ਵੀ ਜਾਲ ਬਣ ਜਾਂਦਾ, ਰਾਤ ਵੀ ਜਾਲ ਬਣ ਜਾਂਦੀ, ਫਸੇ ਰਹਿੰਦੇ ਨੇ ਵਿਚਾਰੇ, ਦੁੱਖਾਂ ਵਿੱਚ ਹੀ ਰਹਿੰਦੇ ਨੇ। ਜਾਲੀ ਰਹਿਣ ਜਾਲ ਦਿਨ ਹੋਆ, ਰਾਤ ਵੀ ਉਹਨਾਂ ਦੀ ਕੀ, ਰਾਤ ਵੀ ਉਹਨਾਂ ਲਈ ਕੀ ਬਣ ਗਈ, ਜਾਲ ਬਣ ਗਈ। ਆਪਾਂ ਕਹਿੰਦੇ ਨਾ ਅਸੀਂ ਜੀਵਨ ਵਿੱਚ ਦੁਖੀ ਹਾਂ, ਆ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਆਹ ਰੀਜ਼ਨ ਹੈ ਤੁਹਾਡੇ ਦੁਖੀ ਹੋਣ ਦਾ, ਕਿਉਂਕਿ ਤੁਹਾਡੇ ਗੁਣ ਗਲ ਚੁੱਕੇ ਨੇ, ਘਰ ਦੇ ਵਿੱਚ ਪਈਆਂ ਹੋਈਆਂ ਚੀਜ਼ਾਂ ਖਰਾਬ ਹੋ ਚੁੱਕੀਆਂ ਤੇ ਹੁਣ ਬਦਬੂ ਹੀ ਆਉਣੀ ਹੈ, ਦਿਨੇ ਵੀ ਆਈ ਜਾਣੀ ਤੇ ਰਾਤ ਵੀ ਆਈ ਜਾਣੀ, ਜਾਂ ਤੇ ਉਹਨਾਂ ਨੂੰ ਕੱਢ ਕੇ ਬਾਹਰ ਸੁੱਟੋ, ਜਾਂ ਸੰਭਾਲਣ ਦਾ ਤਰੀਕਾ ਤੁਹਾਨੂੰ ਆਉਣਾ ਚਾਹੀਦਾ ਹੈ, ਬਦਬੂ ਆਉਣੀ ਹੈ। ਹੁਣ ਮੈਂ ਬੇਨਤੀ ਕਰਨ ਲੱਗਾ, ਬਾਬੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਆਖਿਆ, ਉਹਨਾਂ ਆਖਿਆ ਜਾਲੀ ਰਹਿਣ, रात भी कईयां लई फाई बन गई, जाल बन गई, जिवें पंछी लई बन जांदी है। जाली रहण जाल दिन होवा, जेती घड़ी फाही तेती। जिन्नियां घड़ियां ने, जिन्ना टाइम है, फाही पिया रहिंदा गल नूं, फाही दुख चिंता दे विच ही है। महाराज ने बख्शिश की, रस रस चोग चुगै। सतगुर ने आख्या इदां बंदा चस्के लै लै के चोग चुगदा विकारां दे औगणां दे। रस रस चोग चुगै नित फस है, नित ही बंदा फसदा रहिंदा। हुण ये रस चंगे बड़े लगदे ने, विकार जिहड़े ने उहनां दे चोग बंदा चुगदा रहिंदा है, फसदा रहिंदा है, दुख भोगदा रहिंदा है। रस रस चोग चुगै नित फस है, छुटस मूड़े कवण गुणी। बाबे ने आख्या तू छुटेगा किवें, तेरा पार उतारा किवें होवेगा। हुण अगली पंक्ति है जिहड़ी इत्थे गल कबीर साहब ने भी आखी, आख्या काया आरण मन विच लोहा। शरीर बंदे दा बन गया आरण ते मन बन गया लोहा। काया आरण मन विच लोहा, पंच अगन तित लाग रही। पंच अगां बंदे नूं लगियां होईयां ने, काम क्रोध लोभ मोह हंकार दियां, इन्हें बंदे नूं साड़ दित्ता है। काया आरण मन विच लोहा, पंच अगन तित लाग रही। कोयले पाप पड़े, पापा दे कोले उत्ते पए हुए ने, पापा दे कोले। कोयले पाप पड़े तिस उपर मन जलिया, मन बंदे दा जल गया, क्योंकि पाप सन्नी चिंत पई। सन्नी किहनूं कहिंदे ने, हुण आम ये चीज़ां शब्द साडे विसरदे जांदे ने। सन्नी हुंदी सी जिहदा जिहड़ा पलास जिहा नहीं हुंदा वड्डा, उहनूं सन्नी कहिंदे ने। उहदे नाल इदां उह पलटदा है, इधरों अग लगी कि नहीं इदां। बाबे ने आख्या इदां चिंता दियां सन्नियां बंदे नूं, कदी ऐस बन्ने चिंता पै जांदी है, कदी ऐस बन्ने चिंता पै जांदी है। रीजन की है? बाबा कबीर साहब कहिंदे तैनूं अग लगी हुई है, विकारां दी अग लगी है, तैनूं चस्कियां दी अग लगी है, तां करके तू सड़िया पिया। ते कबीर ने अज जिहड़ी गल सानूं समझाई, उन्होंने आख्या कबीर बन की दादी लाकरी। बन जंगल, जंगल दी सड़ी हुई लकड़ पुकार करदी है, सानू समझाउंदी है। ठाडी करै पुकार, खलोती पुकार करदी है। वो कहिंदे हुण जिहड़ा नुकसान हो गया हुण हो गया, हुण किते लुहार ना आ जावे वी मेरा होर नुकसान होवे, क्योंकि एकरां ते मैं सड़ गई ते हालत मेरी इदां दी होणी है वी लुहार ने आउणा है, उहने मैनूं वढणा है, दबणा है, गैसां बणनियां ने, ते फिर उहने चुके मैनूं किते सुटणा है अग दे विच। इहनूं ही आख्या सी मिट्टी मुसलमान की पेड़ै पई घुमियार, घड़ भांडे इटां की आ जलदी करै, जल जल रोवै बप्पड़ी झड़ झड़ पवै। हुण मुसलमान ने दफना दिता शरीर इस करके भी ये बच जाएगा, आखिया बचिया किथे, वह बस पै गया घुमियार दे, ते घुमियार ने वह मिट्टी चुकी, उन्हूं चढ़ाया चक ते, फिर अग ते चाढ़ दिता उन्हूं, दोबारा फिर अग ते, जितों बचिया सी फिर उत्ते चढ़ गया। कबीर साहब ने अज सानूं यह वचन दे के गल आखी, कबीर बन की दादी ला करी, ठाडी करै पुकार। ठाडी का मतलब हुंदा खलोती हुई, ठाडी। ठाडी करै पुकार, मत बस परों लोहार के। मैं किते लोहार दे वस ना पै जावां, की होवेगा। जारै दूजी बार, उन्हें मैनू दूजी बार फिर साड़ना, फिर तबाह करना। सो कबीर साहब ने गल आखी है कुसंगत की, जिहड़ी कुसंगत हुंदी है वह बंदे नू बार बार मारदी है, ये तू तौबा कर लेना चंगी गल है। कुसंगत भैड़ी संगत, भाई गुरदास की एक उदाहरण देवगा, उन्हें आख्या कोयला जिहड़ा हुंदा ना कोला, वह तत्ता भी माड़ा ते ठंडा भी माड़ा, क्यों भला? हुण कोले नू कोई बंदा तत्ते नू फड़ लवे ते की होवेगा, हाथ सड़ जावेगा, ते जे ठंडे नू फड़ेगा ते हाथ काला हो जाऊगा। मतलब दोवें बन्ने नुकसान तुहाडा ही है, माड़ी संगत दे हालत हुंदे ने। अच्छा, घड़ा पत्थर उत्ते डिगे ते पत्थर घड़े उत्ते डिग पवे, नुकसान किहदा है? दोनों हालातों में नुकसान किहदा है? घड़े का ही है। इस करके भाई बाबा कबीर साहब के इस बचन को समझिए, वो लकड़ा हाँ आप सारे जी असी एक सड़ गए ना, गुरु के नाम जल द्वारा असी हरे हो सकते हैं। फिर साढ़े आप इतिहास के एक घटना होंगी है, मेरा समा समाप्त है। जदों ना गुरु हरगोबिंद साहब सच्चे पातशाह यूपी की धरती से गए ने, नानक मता गोरख मते तो बन गया नानक मता, तो गोरख मते उत्ते जोगियों का कब्जा हो गया सी, वो नानक मते उत्ते जोगियों का कब्जा हो गया सी, ते गुरु हरगोबिंद साहब दोबारा उत्थे गए सी। उत्थे एक बोड़ दा रुख सी, उत्थे गुरुद्वारा साहब सी, गुरु साहब का स्थान सी, गुरु नानक साहब की जोगियों ने ना ਗੁੱਸੇ ਵਿੱਚ ਆਣ ਕੇ, ਕ੍ਰੋਧ ਵਿੱਚ ਆਣ ਕੇ ਉਹਨੂੰ ਅੱਗ ਲਾ ਦਿੱਤੀ। ਉੱਥੋਂ ਦੇ ਮੰਤ ਨੂੰ ਉਹਨਾਂ ਨੇ ਭਜਾ ਦਿੱਤਾ, ਜਿਹੜਾ ਉੱਥੇ ਸਿੱਖ ਸੇਵਾ ਕਰਦਾ ਸੀ ਉਹਨੂੰ ਭਜਾ ਦਿੱਤਾ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਉੱਥੇ ਗਏ ਨੇ ਅਤੇ ਇਤਿਹਾਸ ਨੇ ਲਿਖਿਆ ਵੀ ਮਹਾਰਾਜ ਨੇ ਉਹ ਰੁੱਖ ਫਿਰ ਹਰਿਆ ਕਰ ਦਿੱਤਾ। ਰੁੱਖ ਹਰਿਆ ਇੱਦਾਂ ਕੀਤਾ ਵੀ ਸੰਧੂਰ ਘੋਲ ਕੇ ਕੋਈ ਤਰੀਕਾ ਸੀ ਰੁੱਖ ਦੀਆਂ ਜੜ੍ਹਾਂ ਦੇ ਵਿੱਚ ਪਾ ਦਿੱਤਾ, ਜਿਹੜਾ ਸੜਿਆ ਹੋਇਆ ਰੁੱਖ ਸੀ ਉਹ ਦੁਬਾਰਾ ਹਰਿਆ ਹੋ ਗਿਆ। ਜਿਵੇਂ ਆਮ ਆਪਾਂ ਵੇਖਦੇ ਨਾ ਫਸਲਾਂ ਮਾਰੀਆਂ ਜਾਂਦੀਆਂ ਨੇ, ਪਰ ਫਿਰ ਜਿਹੜਾ ਸਿਆਣਾ ਕਿਸਾਨ ਹੈ ਉਹ ਮਰੀ ਹੋਈ ਫਸਲ ਨੂੰ ਵੀ ਸਾਂਭ ਲੈਂਦਾ, ਅਤੇ ਜੇ ਨਾ ਸਾਂਭਿਆ ਜਾਵੇ ਫਿਰ ਨੁਕਸਾਨ। ਹੁਣ ਅਸੀਂ ਕਿਤੇ ਇੱਦਾਂ ਅਰਦਾਸ ਕਰੀਏ ਵੀ ਮਹਾਰਾਜ ਸਾਡੀ ਹਾਲਤ ਵੀ ਨਾਨਕ ਮੱਤੇ ਤੋਂ ਗੋਰਖ ਮੱਤੇ ਵਾਲੀ ਹੋ ਗਈ ਆ, ਅਤੇ ਕਿਰਪਾ ਕਰ ਤੂੰ ਹੀ ਸਾਡੇ ਪੈਰਾਂ ਵਿੱਚ ਵੀ ਸਾਡੇ ਅੰਦਰ ਵੀ ਕੋਈ ਆਪਣੇ ਗਿਆਨ ਦਾ, ਸਮਝ ਦਾ, ਵਿਵੇਕ ਦਾ ਸੰਧੂਰ ਘੋਲ ਕੇ ਪਾ, ਅਤੇ ਅਸੀਂ ਵੀ ਸੜੇ ਹੋਏ ਦੁਬਾਰਾ ਹਰੇ ਹੋ ਜਾਈਏ। ਸੋ ਸਤਿਗੁਰ ਕਿਰਪਾ ਕਰੇ। ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਹਾਰਦਿਕ ਧੰਨਵਾਦ ਭਾਈ ਸਾਹਿਬ ਭਾਈ ਗੁਰਸ਼ਰਦ ਸਿੰਘ ਜੀ ਹੋਣਾਂ ਦਾ, ਜਿਨ੍ਹਾਂ ਨੇ ਸ਼ਬਦ ਦੇ ਵਿਚਾਰ ਦੇ ਨਾਲ ਜੀਵਨ ਦੀਆਂ ਕੁਛ ਗੱਲਾਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਗੁਰੂ ਕਿਰਪਾ ਕਰੇ ਇਹਨਾਂ ਨੂੰ ਚੜ੍ਹਦੀਆਂ ਕਲਾ ਬਖਸ਼ਣ। ਭਾਈ ਬਾਣੀ ਸਾਨੂੰ ਪੜ੍ਹਨ ਲਈ ਦਿੱਤੀ ਹੈ, ਕੋਸ਼ਿਸ਼ ਕਰੋ ਹਰ ਇੱਕ ਸਿੱਖ ਬਾਣੀ ਪੜ੍ਹੇ ਔਰ ਹਰ ਇੱਕ ਸਿੱਖ ਬਾਣੀ ਦੀ ਵਿਚਾਰ ਆਪ ਪੜ੍ਹ ਕੇ ਇਹਨੂੰ ਸਮਝਣ ਦਾ ਯਤਨ ਕਰੇ, ਕਿਉਂਕਿ ਬਹੁਤ ਬਖਸ਼ਿਸ਼ਾਂ ਨੇ ਸਾਡੇ ਕੋਲ, ਬੜੀ ਰਹਿਮਤ ਹੈ, ਬੜੀ ਕਿਰਪਾ ਹੈ। ਐਡਾ ਵੱਡਾ ਖਜ਼ਾਨਾ ਸਤਿਗੁਰ ਨੇ ਸਾਡੀ ਝੋਲੀ 'ਚ ਪਾਇਆ, ਪਰ ਕਿਤੇ ਅਸੀਂ ਇਹ ਤਾਂ ਨਾ ਸੋਚੀਏ ਕਿ ਵੇਖੀਏ ਕਿ ਅਸੀਂ ਇਹਨੂੰ ਰੁਮਾਲਿਆਂ ਨਾਲ ਢੱਕ ਤਾਂ ਨਹੀਂ ਛੱਡਿਆ। ਕਦੀ ਰੁਮਾਲਾ ਚੁੱਕ ਕੇ ਇਹਨੂੰ ਪੜ੍ਹਨ ਦਾ ਯਤਨ ਕਰੋ। ਨਾਲ ਨਾਲ ਬੇਨਤੀ ਹੈ, ਰੁਮਾਲੇ ਬਾਹਰ ਰੱਖੇ ਨੇ, ਬੜਿਆਂ ਨੇ ਮੈਨੂੰ ਅੱਜ ਪੁੱਛਿਆ ਜੀ ਇੱਥੇ ਰੱਖੇ ਆ, ਮੈਂ ਹਜੇ ਇਹਨਾਂ ਦੀ ਲੋੜ ਹੀ ਨਹੀਂ ਗੀ, ਕਿਉਂਕਿ ਬਾਬੇ ਦੇ ਬਸਤਰ ਨੇ, ਅਸੀਂ ਸ਼ਰਧਾ ਨਾਲ ਚੜ੍ਹਾ ਰਹੇ ਹਾਂ। ਪਰ ਇਹ ਸ਼ਰਧਾ ਗੁਰਮੋਂ ਪਿਆਰੋ ਹੋ ਸਕਦਾ ਸਾਡਾ ਬਹੁਤ ਸਾਰਾ ਨੁਕਸਾਨ ਕਰਦੀ ਹੋਵੇ, ਲੱਖਾਂ ਰੁਪਈਆਂ, ਲੱਖਾਂ ਡਾਲਰ ਤੁਸੀਂ ਰੁਮਾਲਾ ਚੜ੍ਹਾਉਂਦੇ ਜੇ ਅਸੀਂ ਬੰਨ੍ਹ ਕੇ ਰੱਖ ਦਿੰਦੇ ਹਾਂ, ਫਿਰ ਕੋਈ ਇਹਨੂੰ ਇੰਨੀ ਸਾਡੇ ਅੰਦਰ ਗੁਰਮੋਂ ਪਿਆਰੋ ਭਾਵਨਾ ਬਣ ਚੁੱਕੀ ਨੇ ਜੀ ਇਹ ਬਾਬੇ ਦੇ ਬਸਤਰ ਨੇ। ਤੁਸੀਂ ਦੱਸੋ ਕਿ ਆਪਣੇ ਭਾਰਤਾਂ ਜਾਂ ਆਪਣੇ ਮਾ ਆਪਾਂ ਇੱਕ ਦੂਜੇ ਦੇ ਬਸਤਰ ਵਰਤਦੇ ਨੇ ਕਿ ਬਾਬੇ ਦੇ ਬਸਤਰ ਅਸੀਂ ਵਰਤ ਨਹੀਂ ਸਕਦੇ? ਤਾਂ ਜੀ ਨਹੀਂ, ਸਾਡੇ ਕੋਲ ਪਾਪ ਹੋ ਜੂ, ਪਾਪ ਨਹੀਂ ਗੁਰਮੋਂ ਪਿਆਰੋ, ਪਾਪ ਤਾਂ ਇਹ ਆ ਵੀ ਹੁਣ ਪਏ ਨੇ ਤੁਹਾਡੇ ਚੜ੍ਹਾਏ ਵੀ ਕਿਸੇ ਕੰਮ ਨਹੀਂ ਆਏ, ਫਿਰ ਆਪਾਂ ਉਹ ਕਿਉਂ ਨਹੀਂ ਸੇਵਾ ਕਰਦੇ ਜਿਹੜੀ ਸੇਵਾ ਦੇ ਵਿੱਚ ਸਾਨੂੰ ਗੁਰੂ ਦੀ ਬਖਸ਼ਿਸ਼ ਦੇ ਅਸੀਂ ਪਾਤਰ ਬਣ ਸਕੀਏ? ਸਭ ਤੋਂ ਵੱਡੀ ਸੇਵਾ ਕੀ ਹੈ? ਗੁਰੂ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਰਸਾਉਣਾ, ਇਹਨੂੰ ਦ੍ਰਿੜ ਕਰਨਾ ਅਤੇ ਇਹਨੂੰ ਗੁਰਮੋਂ ਪਿਆਰੋ ਆਪਣੇ ਜੀਵਨ 'ਚ ਲਾਗੂ ਕਰਨਾ। ਇਹਨਾਂ ਚੀਜ਼ਾਂ ਨੂੰ ਤਾਂ ਗੁਰੂ ਪਾਤਸ਼ਾਹ ਇਹ ਥੋੜ੍ਹਾ ਕਹਿੰਦਾ ਵੀ ਤੁਸੀਂ ਭਾਈ ਮੱਥੇ ਟੇਕੀ ਜਾਓ ਅਤੇ ਆਓ, ਨਹੀਂ, ਇਹ ਕਲਾਸ ਲੱਗਦੀ ਹੈ। ਇਹਦੇ ਵਿੱਚ ਸਾਨੂੰ ਉਪਦੇਸ਼ ਜਿੰਨਾ ਭਾਈ ਸਾਹਿਬ ਨੇ ਕਥਾ ਵਿੱਚ ਤੁਹਾਡੇ ਨਾਲ ਵਿਚਾਰਾਂ ਸਾਂਝੀਆਂ ਕੀਤੀਆਂ, ਇਹ ਇੱਥੇ ਬੈਠਾਂਗੇ ਤਾਂ ਤਾਂ ਹੀ ਸੁਣੇਗੇ ਨਾ, ਅਤੇ ਜੇ ਆਪਾਂ ਬੈਠੇ ਨਹੀਂ ਗੁਰਮੋਂ ਪਿਆਰੇ ਤਾਂ ਫਿਰ ਆਪਾਂ ਸੁਣਨੀ ਆ ਕਦੋਂ ਆ? ਸੋ ਗੁਰੂ ਕਿਰਪਾ ਕਰੇ, ਬਾਣੀ ਦੇ ਨਾਲ ਜੁੜਨ ਦਾ ਯਤਨ ਕਰੋ। ਆਓ ਮੈਂ ਦਾਸ ਇੱਕ ਸ਼ਬਦ ਪੜ੍ਹੇਗਾ ਭਾਈ ਸਾਹਿਬ ਕੋਲ, ਮੈਂ ਕਿਵਾਂ ਦਾ ਜਾ ਚੁੱਕਾ ਬੈਠ ਗਏ ਨੇ, ਪਰ ਮੇਰਾ ਦਿਲ ਕਰਦਾ ਕਿ ਅੱਜ ਇੱਕ ਸ਼ਬਦ ਦੀ ਸਾਂਝ ਤੁਹਾਡੇ ਨਾਲ ਸਾਂਝਾ ਕਰਾਂ। ਸੋ ਆਓ ਬੜੇ ਤਰ੍ਹਾਂ ਪਿਆਰ ਨਾਲ ਸਹਿਯੋਗ ਬਖਸ਼ਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਭਾਈ ਸਾਹਿਬ ਦਾ ਧੰਨਵਾਦ। ਕਦੀ ਕਦੀ ਦਿਲ ਕਰਦਾ ਕਿ ਆਪਾਂ ਪੜ੍ਹੀਏ, ਸੋ

ਉਮਹੀ ਨਾਨਕ ਦਾਸ। ਬੋਲੋ ਜੀ ਸਤਨਾਮ ਸ਼੍ਰੀ ਵਾਹਿਗੁਰੂ। ਵਾਹਿਗੁਰੂ ਜੀ ਕਿਉ ਓਅੰਕਾਰ, ਵਾਹਿਗੁਰੂ ਜੀ ਕੀ ਫਤਿਹ, ਸ਼੍ਰੀ ਬਹੁਤ ਜੀ ਸਹਾਏ ਵਾਰ, ਸ਼੍ਰੀ ਬਹੁਤ ਜੀ ਕੀ ਪਾਤਸ਼ਾਹੀ, ਦਸਵੇਂ ਪ੍ਰਥਮ ਬਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰ ਤੇ ਅਮਰਦਾਸ ਰਾਮਦਾਸ ਹੋਈ ਸਹਾਏ ਅਰਜਨ ਹਰਗੋਬਿੰਦ ਨੂੰ ਸਿਮਰੋਂ ਸ੍ਰੀ ਹਰਿ ਰਾਏ। ਸ੍ਰੀ ਹਰਿ ਕਿਸ਼ਨ ਧਿਆਈ ਆਏ ਜੇ ਜਿਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਕਰ ਨਾਉਣ ਦੇ ਆਵੇ ਤਾਂ ਇਹ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਓ ਸਭ ਥਾਈ ਹੋਈ ਸਹਾਏ ਦਸੋਂ ਪਾਤਸ਼ਾਹੀਓ ਕੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਵਿੱਤਰ ਪਾਠ ਦੀਦਾਰ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਪਿਆਰਿਆਂ ਚੌਂ ਸਬਜਾਦਿਆਂ ਚਾਲੀਆਂ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਸ਼ਹੀਦ ਸਿੰਘਾਂ ਸਿੰਘਣੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਈ ਦੇਗ ਕੇ ਅੰਡਿਟ ਕੀਤਾ ਤਿੰਨਾਂ ਗੁਰਮੁਖ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਸੀ ਦਿੱਤੇ ਬਾਂਧ ਬਾਂਧ ਕਟਵਾਏ ਚਰਖੜੀਆਂ ਤੇ ਚੜੇ ਆਰਿਆਂ ਨਾਲ ਤਨ ਚਰਵਾਏ ਉਬਲਦੀਆਂ ਦੇਗਾਂ ਵਿੱਚ ਉਬਾਲੇ ਗਏ ਖੋਪਰੀਆਂ ਲੁਹਾਈਆਂ ਗੁਰਦੁਆਰਿਆਂ ਦੀ ਸੇਵਾ ਸੰਭਾਲ ਲਈ ਕੁਰਬਾਨੀਆਂ ਕੀਤੀਆਂ ਤੇਰੇ ਭਾਣੇ ਨੂੰ ਮਿੱਠਾ ਕਰਕੇ ਮੰਨਿਆ ਅਸਹੇ ਤੇ ਕਹਿ ਅਸਾਰ ਦੇ ਸ਼ਹੀਦੋ ਸਿੱਖਿਤ ਕੇ ਸੰਸਵਾਸਾਂ ਸੰਗ ਨੂੰ ਬਾਈ ਧਰਮ ਨਿਹਾਰਿਆ ਤਿੰਨਾਂ ਸਮੂਹ ਸ਼ਹੀਦ ਸਿੰਘਾਂ ਸਿੰਘਣੀਆਂ ਦੀ ਕਮਾਈ ਦਾ ਧਿਆਨ ਖਾਲਸੇ ਸਭ ਬੋਲੋ ਜੀ ਵਾਹ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧਿਆਨ ਖਾਲਸੇ ਸਭ ਬੋਲੋ ਜੀ ਵਾਹ। ਪ੍ਰਥਮ ਖਾਲਸੇ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸੇ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤਾਵੇ ਚੇਤਾਵਣ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਿਛਿਆ ਰਿਆ ਦੇ ਤੇ ਫਤਿਹ ਬਿਰਦ ਕੀ ਪੈਜ, ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਏ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿ ਦਾਨ, ਵਿਵੇਕ ਦਾਨ, ਵਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਸਾਹਿਬ ਜੀ ਕੇ ਇਸ਼ਨਾਨ, ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗਾ ਟਲ, ਧਰਮ ਕਾ ਜੈਕਾਰ, ਖਾਲਸੇ ਜੀ ਕੇ ਬੋਲ ਵਾਲੇ ਖਾਲਸੇ ਸਭ ਬੋਲੋ ਜੀ ਵਾਹ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦੇ ਰਾਖੇ, ਆਪ ਅਕਾਲ ਪੁਰਖ ਅੰਤਰਜਾਮੀ ਗੁਰੂ ਗਰੀਬ ਨਿਵਾਸ ਚ ਪਾਤਸ਼ਾਹ ਪੰਥ ਦੇ ਸਦਾ ਸਹਾਇ ਦਤਾਰ ਪਿਤਾ ਜੀਓ, ਸ੍ਰੀ ਨਨਕਾਣਾ ਸਾਹਿਬ ਗੁਰਦੁਆਰੇ ਗੁਰਧਾਮ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਸੇਵਾ ਸੰਭਾਲ, ਆਪਣੇ ਖਾਲਸਾ ਜੀ ਨੂੰ ਬਖਸ਼ੋ ਜੀ। ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਨੇ, ਆਸਰਿਆਂ ਦੇ ਆਸਰਾ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਚ ਪਾਤਸ਼ਾਹ ਜੀ ਆਪ ਦਾ ਕੋਟਾਨ ਕੁਰ ਸ਼ੁਕਰ ਹੈ, ਆਪ ਦੇ ਪਾਰ ਬਖਸ਼ ਰਹਿਮਤ ਕਿਰਪਾ ਦਾ ਸਕਾਬ ਦੇ ਜ਼ੂਰ ਸ਼ਾਮਾਂ ਦੇ ਦੀਵਾਨ ਸਜੇ ਸਜੇ ਦੀਵਾਨਾਂ ਵਿੱਚ ਆਪ ਦੇ ਹਰ ਜਸ ਹੋਏ ਨੇ ਕੀਰਤਨ ਕਥਾ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਬਖਸ਼ ਲੈਣੀਆਂ, ਪੜ੍ਹੀ ਸੁਣੀ ਬਾਣੀ ਦਾ ਭਾਵ ਸਰਬੱਤ ਸੰਗਤਾਂ ਦੇ ਹਿਰਦਿਆਂ ਵਿੱਚ ਵਸਾਉਣਾ, ਸਰਬੱਤ ਸੰਗਤਾਂ ਦੀ ਹਾਜ਼ਰੀ, ਤਿਲ ਫੁੱਲ ਪੇਟਾਵਾਂ ਰਸਤਾ ਆਦਿਕ ਆਪਣੇ ਦਰ ਤੇ ਪ੍ਰਵਾਨ ਕਰਨੀਆਂ, ਸਿਰ ਤੇ ਮਿਹਰ ਪਰਿਆਤ ਕਰਨਾ, ਤੰਦਰੁਸਤੀਆਂ ਬਖਸ਼ਣੀਆਂ, ਪਰਿਵਾਰਾਂ ਵਿੱਚ ਸੁੱਖ ਵਰਤਾਉਣਾ, ਸਰਬੱਤ ਸੰਗਤਾਂ ਦੇ ਕਾਰੋਬਾਰ ਨਿਬਰਤਾ ਬਖਸ਼ਣੀਆਂ, ਸੇਵਾਦਾਰਾਂ ਨੂੰ ਚੜ੍ਹਦੀ ਕਲਾ ਆਪਣੀ ਪੰਨ ਦੇ ਸਿਰ ਤੇ ਮੇਰ ਭਰਿਆ ਹੱਥ ਰੱਖਣਾ, ਭਾਈ ਸੀਤਲ ਸਿੰਘ ਨਿੱਜਰ ਪਰਿਵਾਰ ਵੱਲੋਂ ਸ਼ੁਕਰਾਨੇ ਵਜੋਂ ਸੰਗਤਾਂ ਦੇ ਚੰਨ ਪ੍ਰਸੰਗ ਕਰਦਿਆਂ ਕੀਰਤਨ ਗੁਰੂ ਕੇ ਲੰਗਰਾਂ ਦੀ ਸੇਵਾ ਹੋਈ ਮਿਹਰ ਕਰਨੀ, ਪਰਿਵਾਰ ਦੀ ਸੇਵਾ ਥਾਏ ਪਾਉਣੀ, ਪਰਿਵਾਰ ਨੂੰ ਚੜ੍ਹਦੀਆਂ ਕਲਾ ਬਖਸ਼ਣੀਆਂ, ਕਿਰਤ ਕਮਾਈ ਜੀ ਬਰਕਤਾਂ ਬਖਸ਼ਿਸ਼ ਕਰਨੀਆਂ, ਆਉਣ ਵਾਲੇ ਸਮੇਂ ਮੇਹਰ ਭਰਿਆ ਹੱਥ ਰੱਖ ਕੇ ਦਾਤਾ ਜੀ ਪਰਿਵਾਰ ਨੂੰ ਇਸੇ ਤਰ੍ਹਾਂ ਚੜ੍ਹਦੀ ਕਲਾ ਬਖਸ਼ ਕੇ ਨਿਹਾ ਕਰਨਾ, ਸ਼ੁਭ ਭਾਵਨਾ ਪੂਰੀਆਂ ਕਰਨੀਆਂ। ਦੀਵਾਨ ਦੀ ਸਮਾਪਤੀ ਹੈ, ਮੇਹਰ ਕਰੋ, ਪਵਿੱਤਰ ਹੁਕਮਨਾਮਾ ਬਖਸ਼ ਕੇ ਨਿਹਾਲ ਕਰੋ ਜੀ, ਸਹੀ ਗੁਰਮੁਖ ਪਿਆਰੇ ਮਿਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਗਿਆ ਭਈ ਅਕਾਲ ਕੀ, ਸਭ ਸਿੱਖਾਂ ਨੂੰ ਕਾ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ, ਜੋ ਪ੍ਰਭ ਕਹੁ ਮਿਲ ਬੋਚ ਹੈ, ਰਾਜ ਕਰੇਗਾ ਖਾਲਸਾ
ਖੁਆਰ ਹੋਏ ਸਾ ਮਿਲੇਂਗੇ, ਰਾਜ ਕਰੇਗਾ ਖਾਲਸਾ ਆਕੀ ਰਹੇ ਨ। ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ, ਬੋਲੀ ਸੋ ਨਿਹਾਲ ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਤਨਾਮ ਧੰਨ ਵਾਹਿਗੁਰੂ ਜੀ ਤੁਮਰੀ ਸਰਨ ਤੁਮਾਰੀ ਹੀ ਆਸਾ ਤੁਮਹੀ ਸਜਣ ਸੁਹੇਲੇ ਰਾਖੋ ਰਾਖਣ ਹਾਰ ਦਿਆਲਾ ਨਾਨਕ ਕਰ ਕੇ ਗੋਲੇ ਸੋ ਕਹੋ ਟਲ ਗੁਰੂ ਸੇਵੀ ਐ ਐਹਨਿਸ ਸਹਿਜ ਸੁਭਾਏ ਦਰਸ਼ਨ ਕਰ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਵਾਹਿਗੁਰੂ ਸਾਹਿਬ ਜੀ ਸਲੋਕ ਮਹਲਾ ਤੀਜਾ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗਿਆ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛੁ ਨਾ ਬਸਾਏ ਗੁਰ ਸੇਵਾ ਤੇ ਸੁਖ ਉਪਜੈ ਫਿਰ ਦੁੱਖ ਨ ਲੱਗਿਆ ਜੰਮਣ ਮਰਨਾ ਮਿਟ ਗਿਆ ਕਾਲੇ ਕਾ ਕਿਛੁ ਨਾ ਬਸਾਏ ਹਰ ਸੇਤੀ ਮਨ ਰਾਵਰਿਆ ਸਚੇ ਰਿਆ ਸਮਾਏ ਨਾਨਕ ਹੋ ਬਲਹਾਰੀ ਤਿੰਨ ਕੋ ਜੋ ਚੱਲਣ ਸਤਿਗੁਰ ਭਾਏ ਮਹੱਲਾ ਤੀਜਾ ਬਿਨ ਸ਼ਬਦ ਸ਼ੁੱਧ ਨਾ ਹੋ ਗਈ ਜੇ ਨੇਕ ਕਰੇ ਸ਼ਿੰਗਾਰ ਫਿਰ ਕੀ ਸਾਰ ਨਾ ਜਾਣੀ ਦੂਜੇ ਭਾਏ ਪਿਆਰ ਸਾਕ ਸੁਧ ਸਾਕ ਲੱਖਣੀ ਨਾਨਕ ਨਾਰੀ ਵਿੱਚ ਕੋ ਨਾਰ ਪੌੜੀ ਹਰ ਹਰ ਆਪਣੀ ਦਿਆ ਕਰ ਹਰ ਬੋਲੀ ਬੈਣੀ ਹਰ ਨਾਮ ਧਿਆਈ ਹਰ ਉਚਰਾਂ ਹਲ ਲਾਹਾ ਲੈਣੀ ਜੋ ਜਪਦੇ ਹਰ ਹਰ ਦਿਨ ਸਰਾ ਤਿੰਨਹੋਂ ਕੁਰਬਾਣੀ ਜਿੰਨਾ ਸਤਿਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇਖਾਂ ਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਜਿੰਨਾ ਸਤਿਗੁਰ ਮੇਰਾ ਪਿਆਰਾ ਰਾਧਿਆ ਤਿੰਨ ਜਨ ਦੇਖਾ ਨੈਣੀ ਹੋ ਵਾਰਿਆ ਆਪਣੇ ਗੁਰੂ ਕੋ ਜਿਨ ਮੇਰਾ ਹਰ ਸੱਜਣ ਮੇਲਿਆ ਸੈਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਸਵਾਰਿਓ ਸਤਿਗੁਰੂ ਰਹਿਮਤ ਬਖਸ਼ੀ ਆ ਸ਼ਾਮਾਂ ਦੇ ਦੀਵਾਨ ਦੀਆਂ ਹਾਜ਼ਰੀਆਂ ਭਰੀਆਂ ਨੇ ਕੀਰਤਨ ਕਥਾ ਦੇ ਪ੍ਰਵਾਹ ਚੱਲੇ ਨੇ ਜਥਿਆਂ ਦਾ ਧੰਨਵਾਦ ਆਪ ਸਭ ਦਾ ਵੀ ਧੰਨਵਾਦ ਜਿਨ੍ਹਾਂ ਨੇ ਬੈਠ ਕੇ ਸਰਵਣ ਕੀਤਾ ਅਰਦਾਸ ਹੋਈ ਆ ਪਵਿੱਤਰ ਹੁਕਮਨਾਮੇ ਸਕੂਨੇ ਬਖਸ਼ੇ ਜੋ ਆਪਾਂ ਸ਼ਰਧਾ ਨਾਲ ਸਰਵਣ ਕੀਤਾ ਸਤਿਗੁਰ ਰਹਿਮਤ ਕੀ ਕਰਦੇ ਨੇ ਦਾਤਾ ਕਿਰਪਾ ਕਰ ਇਹ ਬਾਰ ਦੇ ਵਿੱਚੋਂ ਦੋ ਸ਼ਲੋਕ ਦੇ ਅਤੇ ਇੱਕ ਪੌੜੀ ਹੈ ਪੌੜੀ ਸੈਂਟਰ ਆਈਡੀਆ ਸਾਰੰਸ ਹੁੰਦਾ ਇਹਦਾ ਬਾਕੀ ਸ਼ਬਦ ਦੀ ਸਾਰੀ ਵਿਆਖਿਆ ਕਰਦਾ ਹੈ ਸਤਿਗੁਰੂ ਕਹਿੰਦੇ ਹਰ ਹਰ ਆਪਣੀ ਦਇਆ ਕਰ ਪੌੜੀ ਦੇ ਵਿੱਚ ਦਾਤਾ ਮੇਰੇ 'ਤੇ ਕਿਰਪਾ ਕਰ ਕਿ ਹਰ ਬੋਲੀ ਬਹਿਣੀ ਮੈਂ ਤੇਰੇ ਬੋਲ ਬੋਲ ਸਕਾਂ ਤੇਰੇ ਬਚਨਾਂ ਨੂੰ ਮੈਂ ਕਮਾ ਸਕਾਂ ਤੇਰੀ ਬਚਨ ਮੈਂ ਮੰਨ ਸਕਾਂ ਅਤੇ ਜਿੰਨਾ ਹਰ ਨਾਮ ਧਿਆਈ ਹਰ ਉਚਰਾਂ ਮੈਂ ਤੇਰਾ ਨਾਮ ਜਪਾਂ ਉਚਾਰਨ ਕਰਾਂ ਲਾਹਾ ਲੈਣੀ ਮੈਂ ਆਪਣੇ ਜੀਵਨ ਦਾ ਲਾਹਾ ਲੈ ਸਕਾਂ ਜੋ ਜਪਦੇ ਹਰ ਜਿਹੜੇ ਰਾਤ ਦਿਨ ਉਸ ਵਾਹਿਗੁਰੂ ਪਰਮੇਸ਼ਰ ਅਕਾਲ ਪੁਰਖ ਨੂੰ ਜਪਦੇ ਨੇ ਮੈਂ ਉਹਨਾਂ ਤੋਂ ਸਦਕੇ ਜਾਂਦਾ ਜਿੰਨਾ ਸਤਿਗੁਰ ਮੇਰਾ ਪਿਆਰਾ ਜਿਨ੍ਹਾਂ ਨੇ ਆਪਣੇ ਪਿਆਰੇ ਸਤਿਗੁਰ ਨੂੰ ਦੀ ਆਰਾਧਨਾ ਕੀਤੀ ਹੈ ਜਿਹੜੇ ਉਹਦੇ ਨਾਲ ਜੁੜੇ ਨੇ ਤਿੰਨ ਜਨ ਦੇਖਾਂ ਮੈਂ ਆਪਣੇ ਅੱਖਾਂ ਨਾਲ ਆਪਣੇ ਨੇਤਰਾਂ ਨਾਲ ਉਹਨਾਂ ਦੇ ਦਰਸ਼ਨ ਕਰਾਂ ਹੁਣ ਵਾਰਿਆ ਆਪਣੇ ਗੁਰੂ ਮੈਂ ਆਪਣੇ ਗੁਰੂ ਤੋਂ ਕੁਰਬਾਨ ਜਾਂਦਾ ਜਿਨ ਹਰ ਮੇਰਾ ਸੱਜਣ ਮੇਲੇ ਜਿਹਨੇ ਮੈਨੂੰ ਮੇਰਾ ਸੱਜਣ ਗੁਰੂ ਮਿਲਾ ਦਿੱਤਾ ਮੇਰੇ ਗੁਰਮੁਖਾਂ ਨਾਲ ਸਾਂਝ ਕਰ ਦਿੱਤੀ ਮੇਰੀ ਸੰਗਤ ਨਾਲ ਸਾਂਝ ਕਰਤੀ ਮੇਰੇ ਗੁਰੂ ਦੇ ਬਚਨਾਂ ਨਾਲ ਸਾਂਝ ਕਰਤੀ
ਮੈਂ ਨਿਤਨੇਮ ਕਰਨ ਲੱਗ ਪਿਆ, ਮੈਂ ਬਾਣੀ ਪੜ੍ਹਨ ਲੱਗ ਪਿਆ, ਮੈਂ ਗੁਰੂ ਚਰਨਾਂ ਨਾਲ ਜੁੜਨ ਲੱਗ ਪਿਆ। ਇਹ ਪੌੜੀ ਤੇ ਅੱਗੇ ਸਤਿਗੁਰੂ ਕਹਿੰਦੇ ਗੁਰ ਸੇਵਾ ਤੇ ਸੁਖ ਉਪਜੇ ਫਿਰ ਦੁੱਖ ਨੇ। ਸੇਵਾ ਸੇਵਾਵਾਂ ਬਹੁਤ ਨੇ, ਆ ਤੁਸੀਂ ਸੇਵਾ ਹੀ ਕਰ ਰਹੇ ਜੇ, ਰੁਮਾਲੇ ਚੜਾਉਣੇ, ਰਸਤਾ ਵਸਤਾ ਲਿਆਉਣੀਆਂ, ਪਰ ਕਦੀ ਸੋਚਿਆ ਵੀ ਇਹ ਜੋ ਕੁਛ ਦਿੱਤਾ ਇਹ ਕਿੱਥੋਂ ਆਇਆ? ਇਹ ਤਾਂ ਮਾਲਕ ਦਾ ਦਿੱਤਾ ਹੋਇਆ, ਕਿਸੇ ਸੱਜਣ ਕੋਲ ਲੈ ਕੇ ਤੇ ਉਹਦੀ ਅਸੀਂ ਤ੍ਰਿਪਿਆ ਪਾਈ, ਤੇਰਾ ਧੰਨਵਾਦ। ਇਹ ਗੁਰੂ ਦੀਆਂ ਦਿੱਤੀਆਂ ਹੋਈਆਂ ਦਾਤ। ਆਪਣਾ ਕੀ ਹੈ? ਸਿਰਫ ਆਪਣਾ ਇੱਕੋ ਚੀਜ਼ ਆ, ਮਨ ਵੇਚੇ ਸਤਿਗੁਰ ਕੇ ਪਾਸ ਤੇ ਸੇਵਕ ਕੇ ਮਨ ਨਾਲ, ਸ਼ਰਧਾ ਨਾਲ, ਪਿਆਰ ਨਾਲ, ਭਾਵਨਾ ਨਾਲ ਗੁਰੂ ਦੀ ਬਾਣੀ ਨੂੰ ਪੜ੍ਹਨਾ, ਗੁਰੂ ਦੇ ਬਚਨਾਂ ਨੂੰ ਕਮਾਉਣਾ ਤੇ ਉਹਦੇ ਮਾਰਗ ਤੇ ਚੱਲਣਾ, ਇਹ ਆ ਸੇਵਾ। ਹੁਣ ਠੀਕ ਹੈ, ਆਪਾਂ ਸੇਵਾ ਕਰਦੇ ਹਾਂ, ਕਰਨੀ ਚਾਹੀਦੀ ਸੇਵਾ। ਦੇਖੋ ਭਾਈ ਲਹਿਣਾ ਜੀ ਨੇ ਵੀ ਕੀਤੀ ਹੈ, ਭਾਈ ਮਾਂਝ ਜੀ ਨੇ ਵੀ ਕੀਤੀ, ਬਾਬਾ ਅਮਰਦਾਸ ਜੀ ਨੇ ਕਿੰਨੀ ਸੇਵਾ ਕੀਤੀ ਹੈ। ਸੱਚਦਾਸ ਹੋ ਕਹਾਣੀਆਂ ਤੇ ਅਸੀਂ ਬਹੁਤ ਸੁਣੀਆਂ, ਸੱਕ ਵੀ ਸੁਣਦੇ ਕਿ ਬਾਬਾ ਅਮਰਦਾਸ ਜੀ ਜਦੋਂ ਗੁਰੂ ਅਮਰਦਾਸ ਜੀ ਬਾਬਾ ਦੇ ਰੂਪ ਦੇ ਵਿੱਚ ਸਨ, ਕਿੰਨੇ ਸਾਲ ਲਿਆ ਕੇ ਗਾਗਰ ਜਲਦਾ ਤੇ ਗੁਰੂ ਮਹਾਰਾਜ ਦਾ ਇਸ਼ਨਾਨ ਕਰਾਉਂਦੇ ਰਹੇ। ਆਪਾਂ ਕਦੀ ਆਪਣੇ ਮਨ 'ਚ ਸੋਚਿਆ ਵੀ ਉਹਨਾਂ ਦੀ ਸੇਵਾ 8 ਸਾਲ ਲਗਾਤਾਰ, ਖਿਮਾ ਕਰਨਾ 8 ਕੋਹ ਪੈਂਡਾ ਵੀ ਚੱਲ ਕੇ ਜਾਂਦੇ ਸੀ। ਅੱਜ ਸਾਡੇ ਕੋਲ ਤੇ ਇੱਕ ਗਲਾਸ ਚੁੱਕ ਕੇ ਮਾਨਣ ਦਾ ਸਮਾਂ ਨਹੀਂ। ਆਖੋ ਸਤਨਾਮ ਸੀ, ਆਪਾਂ ਸੇਵਾ ਕਿਹੜੀ ਕਰਦੇ? ਸੱਚ ਦੱਸੋ ਤੂੰ ਜਿੰਨੇ ਬੈਠੇ ਆਪਾਂ ਕਿਹੜੀ ਸੇਵਾ ਕਰਦੇ ਹਾਂ? ਅੱਜ ਜਿੰਨਿਆਂ ਨੇ ਨਿਤਨੇਮ ਕੀਤਾ ਹੱਥ ਖੜੇ ਕਰਿਓ, ਸਵੇਰੇ ਕੋਈ ਨਿਤਨੇਮ ਕੀਤਾ ਕੋਈ? ਤੇ ਜੇ ਬੱਚੇ ਆਪਣੇ ਕੋਲ ਜਪਜੀ ਸਾਹਿਬ ਹੀ ਨਹੀਂ, ਫਿਰ ਆਪਾਂ ਸਿੱਖ ਕਾਹਦੇ ਹਾਂ? ਤੁਸੀਂ ਕਦੀ ਮਨ 'ਚ ਸੋਚਿਆ? ਆਪਾਂ ਰੋਜ਼ ਤੁਹਾਡੇ ਨਾਲ ਬੋਲਦੇ ਹਾਂ, ਗੱਲਾਂ ਕਰਦੇ ਹਾਂ, ਕਾਹਦੇ ਲਈ ਕਰਦੇ ਹਾਂ? ਕਿਉਂਕਿ ਅਸੀਂ ਆਪਣੇ ਨਾ ਪੈਡ ਤੋਂ ਇੱਕ ਪਾਸੇ ਹੋ ਚੁੱਕੇ ਹਾਂ, ਸਾਨੂੰ ਇੱਧਰ ਨੂੰ ਲਿਆਉਣਾ ਬੜਾ ਔਖਾ ਹੋ ਗਿਆ, ਹੁਣ ਬਹੁਤ ਔਖਾ ਹੋ ਗਿਆ, ਸੱਚ ਜਾਣੇ ਬੜਾ ਔਖਾ ਹੋ ਗਿਆ। ਤੁਹਾਡੇ ਨਾਲ ਗੱਲ ਕਰਦੇ ਹਾਂ ਨਾ, ਕਈ ਵਾਰ ਅਸੀਂ ਮਹਿਸੂਸ ਵੀ ਕਰਦੇ ਵੀ ਬੱਚੇ ਸ਼ਾਇਦ ਮਹਿਸੂਸ ਕਰ ਨਹੀਂ। ਮੈਡੀਕਲ ਕਾਲਜ ਦੇ ਵਿੱਚ ਡਾਕਟਰੀ ਹੀ ਪੜ੍ਹਾਈ ਜਾਣੀ ਆ, ਉੱਥੇ ਕਦੀ ਪੰਜਾਬੀ ਪੜ੍ਹਾਈ ਜਾਓ ਜਾਂ ਕੋਈ ਹੋਰ ਸਬਜੈਕਟ ਰੱਖਿਆ ਜਾਓ? ਗੁਰਦੁਆਰੇ ਕਿਹੜੀ ਗੱਲ ਕੀਤੀ ਜਾਵੇ? ਗੁਰਦੁਆਰੇ ਤੇ ਗੁਰੂ ਦੀ ਗੱਲ ਹੋਏਗੀ ਨਾ, ਵੀ ਗੁਰੂ ਸਾਨੂੰ ਚਾਹੁੰਦਾ ਕੀ ਹੈ? ਸਾਡੇ ਕੋਲ ਗੁਰੂ ਸਾਨੂੰ ਬਣਾਉਣਾ ਕੀ ਚਾਹੁੰਦਾ? ਗੁਰੂ ਸਾਨੂੰ ਦੇਣਾ ਕੀ ਚਾਹੁੰਦਾ? ਗੁਰੂ ਤੇ ਜੋ ਆਪ ਉਹ ਬਣਾਉਣਾ ਚਾਹੁੰਦਾ ਸਾਨੂੰ, ਬਣਾ ਤਾਂ ਹੀ ਨਾ ਭਾਈ ਲੈਣੇ ਨੂੰ ਨਾਨਕ। ਕੋਈ ਹੈ ਇਹੋ ਜਿਹੇ ਸਮਾਂ ਕਿ ਗੁਰੂ ਨਾਨਕ ਦੀ ਸ਼ਰਧਾ ਵਿੱਚ ਭਾਈ ਲੈਣਾ ਜੀ ਸਿੱਖ ਰੂਪ 'ਚ ਆਉਂਦੇ ਤੇ ਗੁਰੂ ਅੰਗਦ ਦੇਵ ਜੀ ਮਹਾਰਾਜ ਦੇ ਰੂਪ 'ਚ ਪ੍ਰਗਟ ਹੁੰਦੇ ਨੇ? ਕਿਉਂ? ਇੱਥੇ ਵੀ ਗੁਰਮ ਪਿਆਰਿਓ, ਉਹਨਾਂ ਦੇ ਕਿੰਨਾ ਥੋੜ੍ਹਾ ਸਮਾਂ ਹੀ ਕੀਤੀ ਗੁਰੂ ਨਾਨਕ ਦੀ ਸੇਵਾ ਅਤੇ ਉਹ ਗੁਰੂ ਅੰਗਦ ਦੇਵ ਜੀ ਬਣ ਗਏ। ਅਸੀਂ ਤਾਂ ਸਾਰੀ ਉਮਰ ਮੱਥੇ ਟੇਕਦੇ ਰਹੇ, ਸਾਰੀ ਉਮਰ ਸੰਗਤ ਕਰਦੇ, ਸਾਰੀ ਉਮਰ ਅਸੀਂ ਕਥਾ ਸੁਣਦੇ, ਸਾਰੀ ਉਮਰ ਅਸੀਂ ਸ਼ਬਦ ਸੁਣੇ, ਪਰ ਜੇ ਸਾਡੇ ਜੀਵਨ ਵਿੱਚ ਕੋਈ ਤਬਦੀਲੀ ਨਹੀਂ ਆਈ ਤਾਂ ਫਿਰ ਉਸ ਪੱਥਰ ਵਰਗੇ ਆ ਜਿਹੜਾ 20 ਸਾਲ ਪਾਣੀ 'ਚ ਪਿਆ ਰਿਹਾ ਹੋਵੇ ਅਤੇ ਜਦੋਂ ਬਾਹਰ ਨਿਕਲੇ ਤਾਂ ਸੁੱਕੇ ਦਾ ਸੁੱਕਾ ਹੀ, ਫਿਰ ਸਾਡੇ ਮਨ 'ਤੇ ਕੋਈ ਇਹ ਗੱਲ ਤਾਂ ਨਹੀਂ ਨਾ ਪੈਂਦੀ। ਅਤੇ ਜਿੰਨਾ ਚਿਰ ਇਹ ਮਨ ਨੂੰ ਲੱਗੀ ਨਾ ਨਾ ਝੋਟ, ਅਚਰ ਚਰੇ ਤਾਂ ਸਿੱਧ ਹੋਈ ਸਿੱਧੀ ਅਤੇ ਬੁੱਧ ਪਾਈ, ਪ੍ਰੇਮ ਕੇ ਸਰ ਲੱਗ ਗਏ ਤਨ ਪਿੱਤਰ ਤਾਂ ਭਰਮ। ਆ ਭੁਲੇਖਾ ਹੀ ਆ ਸਾਨੂੰ ਕਿ ਸ਼ਾਇਦ ਕੋਈ ਲੋੜ ਨਹੀਂ, ਤਾਂ ਜ਼ਰੂਰਤ ਜੇ ਇਹ ਸਾਰਾ ਕੁਝ ਜੋ ਕੁਝ ਇੱਥੇ ਹੀ ਰਹਿ ਜਾਣਾ, ਕਿੱਥੇ ਇਹਨੇ ਨਾਲ ਨਹੀਂ ਜਾਣਾ, ਨਾ ਤੁਹਾਡੇ ਕਰਮ ਕੀ ਕੁਛ ਨਹੀਂ ਜਾਣਾ, ਇੱਕੋ ਜਾਣਾ ਕਿ ਗੁਰਮ ਪਿਆਰਾ ਜੋ ਤੂੰ ਜ਼ਿੰਦਗੀ 'ਚ ਕਮਾ ਲਿਆ ਉਹ ਤੇਰੇ ਨਾਲ ਜਾਣਾ। ਗੁਰ ਸੇਵਾ ਤੇ ਸੁੱਖ ਉਪਜੇ। ਸੇਵਾ ਕੀ ਆ? ਸਵੇਰ ਤੋਂ ਅੰਮ੍ਰਿਤ ਵੇਲੇ ਬੰਦਾ ਉੱਠੇ, ਜਿਹਦੇ ਕੋਲ ਅੰਮ੍ਰਿਤ ਵੇਲਾ ਹੀ ਨਹੀਂ ਉਹ ਅੰਮ੍ਰਿਤ ਕਿਵੇਂ ਛਕ ਲਏਗਾ? ਕਿਉਂਕਿ ਅੰਮ੍ਰਿਤ ਵੇਲਾ ਸਾਂਭਣਾ ਸਿੱਖ ਲਈ ਬਹੁਤ ਜ਼ਰੂਰੀ ਹੈ। ਸਿੱਖ ਦੀ ਡੈਫੀਨੇਸ਼ਨ ਕੀ ਆ? ਸਤਿਗੁਰ ਕਾ ਜੋ ਸਿੱਖ ਖਾਏ ਸੋ ਭਲਕੇ ਉੱਠ ਹਰ ਨਾਮ ਤੇ ਆਵੇ, ਉਦਮ ਕਰੇ ਭਲਕੇ ਬਰਬਾਤੀ ਇਸ਼ਨਾਨ ਕਰੇ ਅੰਮ੍ਰਿਤ ਸਰ ਨਾਲੇ, ਫਿਰ ਸੜੇ ਦਿਵਸ ਗੁਰਬਾਣੀ ਗਾਵੇ। ਬਹਿੰਦੇ ਹਾਂ ਉੱਠਦੇ ਹਾਂ ਹਰ, ਆਪਾਂ ਕਦੀ ਸਵੇਰੇ ਸਵੇਰੇ ਗੁੱਡ ਮੋਰਨਿੰਗ ਗੁੱਡ ਈਵਨਿੰਗ ਲੱਗ ਗਏ ਨਾ ਇਹਨਾਂ 'ਚ? ਸਾਨੂੰ ਤਾਂ ਪਾਤਸ਼ਾਹ ਨੇ ਬੜੀਆਂ ਬਖਸ਼ਿਆ ਕੀਤਾ ਭਾਈ, ਉੱਠਦਾ ਕਹੀਂ ਸਤਨਾਮ ਸ਼੍ਰੀ ਵਾਹਿਗੁਰੂ, ਉੱਠਦਾ ਕਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰ ਸਤਿਗੁਰ ਕਹਿੰਦੇ ਨੇ ਗੁਰਮੁਖ ਪੈ ਰਿਹਾ ਗੁਰਸੇਵਾ ਤੇ ਸੁੱਖ ਉਪਜੇ, ਸੌਖੀ ਸੌਖੀ, ਦੁੱਖ ਤਾਂ ਨਹੀਂ ਉਹ ਦਿੰਦਾ। ਸੱਜ ਜਾਣਿਓ ਉੱਥੋਂ ਇੰਨਾ ਪੈਸਾ ਖਰਚ ਕੇ ਇੱਥੇ ਆਏ ਸੁੱਖ ਲੈਣ ਲਈ ਆਏ ਨਾ, ਅਤੇ ਜੇ ਆਪਾਂ ਪੁੱਠੇ ਰਾਹ ਪੈ ਗਏ ਤਾਂ ਫਿਰ ਉਹਨੇ ਕਿਹਾ ਵੀ ਤੂੰ ਜੋ ਕੁਝ ਕਰਦਾ ਕਰ, ਉਹਨੇ ਸਾਨੂੰ ਇਹ ਥੋੜ੍ਹੇ ਦੱਸਿਆ ਵੀ ਤੁਹਾਡੀਆਂ ਫੋਟੋਆਂ ਅਖਬਾਰਾਂ 'ਚ ਆਉਣ ਵੀ ਤੁਸੀਂ ਕੀ ਕਰਦੇ ਜੇ, ਉਹਨੇ ਤਾਂ ਨਹੀਂ ਕਿਹਾ। ਉਹ ਸਾਨੂੰ ਕਹਿੰਦਾ ਵੀ ਤੁਹਾਡਾ ਸਿਰ ਚਿਹਰਾ ਸੋਹਣਾ ਨਹੀਂ ਲੱਗਦਾ,
ਸਾਨੂੰ ਆਪਣਾ ਆਪ ਹੀ ਸੋਹਣਾ ਨਹੀਂ ਲੱਗਦਾ, ਆਪਣਾ ਆਪ ਹੀ ਨਹੀਂ ਸੋਹਣਾ ਲੱਗਦਾ। ਪਤਾ ਨਹੀਂ ਕਿੰਨਾ ਕੁ ਪੈਸਾ ਅਸੀਂ ਨੂੰ ਸਵਾਰਨ 'ਤੇ ਲਾ ਦਿੰਦੇ ਹਾਂ। ਇਹ ਤਾਂ ਗੁਰਮੁਖ ਪਿਆਰੋ ਭਾਈ ਸਾਹਿਬ ਨੇ ਕਥਾ ਕੀਤੀ ਸੀ, ਅੰਨ ਦੇਵਤਾ, ਪਾਣੀ ਦੇਵਤਾ, ਬਸੰਤਰ ਦੇਵਤਾ, ਲੂਣ, ਪੰਜਵਾਂ ਪਾਇਆ ਕਿਰਤਾ ਹੋਵਾ ਪਾਕ, ਸਾਰੇ ਦੇਵਤੇ ਨੇ ਜਿਹੜੇ ਸਾਨੂੰ ਜੀਵਨ ਦਿੰਦੇ ਨੇ। ਪਰ ਸਰੀਰ ਦੀ ਕੀ ਗੁਰਮੁਖ ਪਿਆਰੋ ਕਹਾਣੀ ਬਣਦੀ ਹੈ। ਪਾਪੀ ਤਨ ਸਿਉਂ ਗੱਡੇ ਆ, ਥੁੱਕਾਂ ਪਈਆਂ ਤੇ ਤੇਰੇ ਦੇਵਤੇ ਹੀ ਉਹਨੇ ਗੰਦ ਬਣਾ ਕੇ ਰੱਖ ਦਿੱਤੇ। ਵਿਸ਼ਟਾ ਦਾ ਕੀ ਵਿਸ਼ਟਾ ਥੁੱਕਾਂ ਪੈਂਦੀਆਂ ਨਾ, ਇਹ ਹੈ ਸਰੀਰ। ਪਰ ਗੁਰਮੁਖ ਪਿਆਰੇ ਨੂੰ ਜੰਮਣ ਮਰਨਾ ਮਿਟ ਗਿਆ, ਰੋਜ਼ ਦਾ ਜੰਮਣ ਮਰਨਾ ਕੀ ਆ? ਤੁਰ ਕੇ ਪੇ ਕਿਸੇ ਨੂੰ ਮਾੜਾ ਸੋਚਦਾ, ਮਾੜਾ ਕਰਦਾ, ਮਾੜਾ ਵੇਹਣਾ, ਨਿੰਦਿਆ ਕਰਦਾ, ਚੁਗਲੀ ਕਰਦਾ, ਇਹ ਸਾਰੇ ਜੰਮਣ ਮਰਨ। ਅਸੀਂ ਕਹਿੰਦੇ ਤੁਸੀਂ ਜੀਣਾ ਹੀ ਮਰ ਗਿਆ, ਮੌਤ ਤਾਂ ਸਰੀਰ ਦੀ ਹੋਣੀ ਆ, ਉਹ ਹੋਣੀ ਇੱਕੇ ਵਾਰ ਹੀ ਹੋਣੀ ਆ। ਸਤਿਗੁਰ ਫਿਰ ਇਹ ਸਮੇਂ ਦਾ ਕੁਛ ਨਹੀਂ ਵਿਗਾੜ ਸਕਦੇ ਗੁਰਮੁਖ ਪਿਆਰੇ ਜੇ ਗੁਰੂ ਨਾਲ ਜੁੜੇ ਦੇ, ਭਾਵੇਂ ਜਿੰਨਾ ਮਰਜ਼ੀ ਕਲਯੁੱਗ ਹੋ ਗਿਆ। ਕਲਯੁੱਗ ਕੀ ਹੈ? ਸਤਿਯੁੱਗ ਹੀ ਹੈ। ਜਿੱਥੇ ਗੁਰਮੁਖ ਪਿਆਰੇ ਨਾਮ ਸਿਮ ਬੰਦਗੀ ਨਹੀਂ ਉੱਥੇ ਕਲਯੁੱਗ, ਜਿੱਥੇ ਸਿਮਰ ਬੰਦਗੀ ਉੱਥੇ ਸਤਿਯੁੱਗ। ਘਰ 'ਚ ਵੀ ਸਤਿਯੁੱਗ ਵੱਸਦਾ, ਕਈਆਂ 'ਚ ਕਈਆਂ 'ਚ ਘਰ 'ਚ ਵੀ ਕਲਯੁੱਗ ਹੀ ਵੱਸ ਰਿਹਾ। ਤੋ ਸਤਿਗੁਰ ਕਹਿੰਦੇ ਹਰ ਸੇਤੀ ਮਨ ਰਵ ਰਿਹਾ, ਜਿਹਨਾਂ ਦਾ ਮਨ ਗੁਰੂ ਦੇ ਚਰਨਾਂ ਨਾਲ ਜੁੜ ਜਾਂਦਾ ਉਹ ਸਦਾ ਹੀ ਉਸ ਚਰਨਾਂ ਵਿੱਚ ਜੁੜੇ ਰਹਿੰਦੇ ਨੇ। ਨਾਨਕ ਹੋਰ ਬਲਹਾਰੀ ਤਿੰਨ ਕੋ, ਮੈਂ ਬਲਹਾਰ ਜਾਂਦਾ ਜਿਹੜੇ ਤੇਰੇ ਰਸ ਮਾਰਗ 'ਤੇ ਚੱਲਦੇ ਨੇ। ਅੱਛਾ, ਹੁਣ ਇਹ ਬਿਨ ਸ਼ਬਦੇ ਸ਼ੁੱਧ ਨਾ ਹੋਵੇ ਜੇ ਨੇਕ ਕਰੇ ਸ਼ਿੰਗਾਰ, ਇਹ ਸਰੀਰ ਦੇ ਸ਼ਿੰਗਾਰਾਂ ਦੇ, ਭਾਈ ਜਿੰਨੇ ਮਰਜ਼ੀ ਕਰਮ ਕਾਂਡ ਕਰ ਲਾ, ਜੋ ਮਰਜ਼ੀ ਕਰ ਲਾ, ਪਾਸ਼ਾ ਕਹਿੰਦੇ ਜਿੰਨੇ ਮਰਜ਼ੀ ਆ ਕਰ ਲਾ, ਪਰ ਸ਼ਬਦ ਤੋਂ ਬਗੈਰ ਤੇਰੇ ਜੀਵਨ ਦੀ ਸ਼ੁੱਧਤਾ ਨਹੀਂ ਹੋ ਸਕਦੀ। ਸ਼ਬਦ ਤੋਂ ਬਗੈਰ, ਨਾਮ ਤੋਂ ਬਗੈਰ, ਪਰਮਾਤਮਾ ਦੀ ਬਖਸ਼ਿਸ਼ ਤੋਂ ਬਗੈਰ ਤੂੰ ਕਦੀ ਜੀਵਨ ਤੇਰਾ ਸ਼ੁੱਧ ਨਹੀਂ ਹੋ ਸਕਦਾ। ਫਿਰ ਕੀ ਸਾਰ ਨੇ ਜਾਣੀ ਦੂਜੇ? ਅਸੀਂ ਗੁਰੂ ਦੀ ਸਾਰ ਹੀ ਨਹੀਂ ਜਾਣੀ, ਤਾਂ ਹੀ ਅਸੀਂ ਇਹ ਕਰਮਕਾਂਡ ਕਰਦੇ ਹਾਂ ਨਾ। ਪਿਛਲੇ ਚਿਰਵਾਰ ਨੂੰ ਆਹ ਕਰ ਲਓ, ਮੰਗਾਈ ਤੇ ਪੁਰਾਣੀ ਜਿਹੜੇ ਮੰਗਲਵਾਰ ਹੀ ਸਿਰਫ ਆਉਂਦੇ ਆ, ਉਹ ਮੰਗਲਵਾਰ ਮੱਥਾ ਟੇਕ ਕੇ ਚਲ ਜਾਂਦੇ, ਕੋਈ ਸ਼ਨਿਚਰਵਾਰ ਆਉਂਦੇ ਆ ਤੇਲ ਚੜ੍ਹਾਈ ਜਾਂਦੇ ਆ, ਉਹ ਇਹੋ ਕਹਿੰਦੇ ਨੇ। ਫਿਰ ਕੀ ਸਾਰ ਨੇ ਜਾਣੀ? ਗੁਰੂ ਦੀ ਸਾਰ ਹੀ ਨਹੀਂ ਜਾਣਦੇ। ਦੂਜੇ ਭਾਏ ਪਿਆਰ ਦੂਜੀਆਂ ਚੀਜ਼ਾਂ ਨਾਲ ਮੋਹ ਕਰਦੇ ਨੇ ਵੀ ਆਹ ਕਰ ਲਾਂ, ਆਹ ਕਰ ਲਾਂ, ਆਹ ਕਰ ਲਾਂ, ਗੁਰੂ ਦੇ ਬਚਨ ਨੂੰ ਮੰਨਣ ਦਾ ਤਿਆਰ ਹੀ ਨਹੀਂ। ਸਾਕ ਸੁੱਧ ਸੱਕ ਲੱਖਣੀ ਕਹਿੰਦੇ, ਉਹ ਪਤਾ ਕੌਣ ਆ? ਜਿਹੜੇ ਸਭ ਤੋਂ ਭੈੜੀ ਔਰਤ ਹੈ, ਜਿਹੜੀ ਜਾਦੂ ਟੂਣੇ ਕਰਦੀ ਹੋਵੇ, ਉਹ ਜੀਵ ਰੂਪੀ ਇਸਤਰੀ ਆਤਮਾ ਉਹ ਆ ਸਾਡੀ। ਸਿਰ ਨਾ ਭੈੜੀ ਤੋਂ ਭੈੜੀ, ਸੋ ਇਸ ਕਰਕੇ ਗੁਰਮੁਖ ਪਿਆਰੋ ਇਹ ਜੀਵ ਰੂਪੀ ਇਸਤਰੀ ਪਤੀ ਪਰਮੇਸ਼ਰ ਪਰਮਾਤਮਾ ਤੋਂ ਵਿਛੜੀ, ਇਹਨੇ ਉਸ ਵਤੀ ਪਰਮੇਸ਼ਰ ਪਰਮਾਤਮਾ ਦੇ ਨਾਲ ਮਿਲਾਪ ਕਰਨਾ। ਅਤੇ ਉਹਦੇ ਮਿਲਾਪ ਵਾਸਤੇ ਸਾਡੇ ਕੋਲ ਇੱਕੋ ਹੀ ਸਾਧਨ ਹੈ, ਉਹ ਹੈ ਗੁਰਮੁਖ ਪਿਆਰਿਓ, ਹਰ ਜਸ ਰੇ ਮਨਾ ਗਾਇ ਲੈ, ਜੋ ਸੰਗੀ ਹੈ ਤੇਰੋ, ਅਵਸਰ ਬੀਤਿਓ ਜਾਤ ਹੈ ਕਿਹੋ ਮੰਨ ਲਓ ਮੇਰੋ। ਗੁਰੂ ਕਿਰਪਾ ਕਰੇ ਸਭ ਨੂੰ ਚੜ੍ਹਦੀਆਂ ਕਲਾ ਬਖਸ਼ਣ। ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਆਇਆਂ ਨੂੰ। ਆਓ ਬੜੇ ਪਿਆਰ ਨਾਲ ਸੋਹਲੇ ਦੇ ਪਾਠ ਕਰਕੇ ਨਾਲ ਸੁਖ ਆਸਣ ਦੀ ਸੇਵਾ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ ਜੀ। ਸੋਹਿਲਾ ਰਾਗ ਗੌੜੀ ਦੇਵ ਕੀ ਮੱਲਾ ਪਹਿਲਾ ਕਿਉ ਓਂਕਾਰ ਸਤਿਗੁਰ ਪ੍ਰਸਾਦ, ਜੈ ਕਰ ਕੀਤੇ ਆਖੀਏ ਕਰਤੇ ਕਾ ਹੋਏ ਬਿਚਾਰੂ, ਤਿਤ ਕਰ ਗਾਵੋ ਸੋਹਿਲਾ ਸਿਮਰੋ ਸਿਜਣਹਾਰੂ, ਤੁਮ ਗਾਵੋ ਮੈਂ ਨਿਰਭਉ ਕਾ ਸੋਹਿਲਾ, ਓਂ ਵਾਰੀ ਜੇ ਸੋਹਿਲੇ ਸਦਾ ਸੁਖ ਹੋਏ ਰਹਾਉ, ਦੇਤਨੇ ਜੀੜੇ ਸੰਭਾਲੀਨ ਦੇਖੇ ਗਾ ਦੇਵਣ ਹਾਰ, ਤੇਰੇ ਦਾਨੇ ਕੀਮਤ ਨਾ ਪਵੈ ਤੇ ਦਾਤੇ ਕੌਣ ਸੰਭਾਰ, ਸਮਸਾ ਲਿਖਿਆ ਮਿਲ ਕਰ ਪਾਵੋ ਤੇਲ, ਦੇਹੋ ਸਜਣੇ ਸੀ ਸੜੀਆਂ ਜੋ ਹੋਏ ਸਹਿਬ ਸਿਉ ਮੇਲ, ਕਰ ਕਰੇ ਹੋ ਪਹੁੰਚਾ ਸਦੜੇ ਨੇ ਤਪਵਾਨ, ਸਦਣ ਹਾਰਾ ਸਿਮਰੀਐ ਨਾਨਕ ਸੇ ਦੇਵਾਨਾ ਸਮਲਾ ਪਹਿਲਾ, ਛੇ ਗਾਰ ਛੇ ਗੁਰ ਛੇ ਉਪਦੇਸ ਗੁਰ ਗੁਰੇ ਕੋ ਵੇ ਸਨੇ, ਬਾਬਾ ਜੈਕਰ ਕਰਤੇ ਕੀਰਤ ਹੋਏ ਸੋ ਕਾਰਾ ਵਡਾਈ ਤੋਏ ਰਹਾਉ, ਵਿਸਵੇ ਸਿਆਂਕੜੀਆ ਪੈਰਾ ਤਿੱਥੀ ਵਾਰੀ ਮਾਓ ਹੁਆ, ਸੂਰਜੇ ਕੋ ਰੋ ਤਨੇਕ ਨਾਨਕ ਕਰਤੇ ਕੇ ਤੇ ਵੇ ਰਾਤ ਰਸੀ ਮੱਲਾ ਪਹਿਲਾ, ਗਗਨ ਮੈਂ ਥਾਲ ਰਵ ਚੰਦ ਦੀਪਕ ਬਣੇ, ਤਾਰ ਕਾ ਮੰਡਲ ਜਨਕ ਮੋਤੀ ਤੂ ਮਲਿਆਨੋ ਪਵਨ ਚਵਰੋ ਕਰੇ, ਸਰਬਣ ਰਾਏ ਫਲਾਂ ਜੋਤੀ, ਕੈਸੀ ਆਰਤੀ ਹੋਏ ਪਖੜਨਾ ਤੇਰੀ ਆਰਤੀ, ਅਨਹਤਾ ਸ਼ਬਦ ਵਜਨ ਤੇਰੀ ਰਹਾਉ, ਸਹਿਸ ਤਾਵ ਨੈਣੈ ਤੋਹੇ ਕੋ ਸਹਿਸ ਮੂਰਤ ਨਨਾ ਏਕ ਤੋਹੀ, ਸਹਿਸ ਪਦ ਮਿਲਨਾ ਏਕ ਪਾਦ ਗਾਂਧ ਬਿਨ ਸਹਿਸ ਤਾ ਗੰਧ ਵਿਚਲਤ ਮੋਹੀ, ਸਮੇਂ ਜੋ ਜੋ ਤੈ ਸੋਏ ਤੇਰੇ ਚਰਨ ਸਮੇਂ ਚਰਨ ਹੋਏ, ਗੁਰ ਸਾਖੀ ਜੋਤ ਪ੍ਰਗਟ ਹੋਏ ਜੋਤ ਇਸ ਭਾਵੇ ਸੋ ਆਰਤੀ ਹੋਏ,
ਹਰ ਚਰਨ ਕਮ ਮਗਰਾਂ ਲੋਤ ਮਨ ਅੰਦਰ ਮੋਹਾਈ ਪਿਆਸਾ ਕਿਰਪਾ ਜਲ ਦੇ ਨਾਨਕ ਸਾਰ ਗੋਜਾ ਤੇ ਤੇਰੇ ਨਾ ਬਸ ਸਾਰਾ ਗੋੜੀ ਪੂਰਵੀ ਮੱਲਾ ਚੌਥਾ ਕਾਮ ਗ੍ਰਹੋ ਨਗਰ ਬਹੁ ਭਰਿਆ ਮਿਲ ਸਾਧੂ ਗੰਡ ਗੰਡਾ ਹੈ ਪੂਰਵ ਲਿਤਲੇ ਗੁਰ ਪਾਇਆ ਮਨ ਹਾਲੇ ਮਨ ਮੰਡਾ ਹੈ ਕਰ ਸਾਧੂ ਲਈ ਪੁਨ ਵੱਡਾ ਹੈ ਕੱਢ ਨਹੋਤ ਪੁਨ ਵੱਡਾ ਹੈ ਰਹਾਓ ਸਾਗ ਤਾਰਾ ਸਾਧ ਨਾ ਜਾਣੇ ਆ ਤਨੇ ਅੰਤਰਾ ਮੈਂ ਕੰਡਾ ਹੈ ਜਿਉਂ ਜਿਉਂ ਚਲੈ ਚੁਬੈ ਦੋ ਪਾਵੈ ਜਮ ਕਾਲ ਸਹਿ ਸਿਰ ਡੰਡਾ ਹੈ ਹਰ ਜਨ ਹਾਰਾ ਨਾਮ ਸਮਾਣੇ ਦੋ ਜਨ ਮਨ ਪਉ ਖੰਡਾ ਹੈ ਅਵਨਾਸੀ ਪੁਰ ਪਾਇਆ ਪਰਮੇਸ਼ਰ ਬਹੁ ਸੋ ਖਣ ਬ੍ਰਹਮੰਡਾ ਹੈ ਆਮ ਗ੍ਰੀ ਮਸਕੀਨ ਪ੍ਰਭ ਤੀਰੀ ਹਰਾ ਹਰਾ ਵਡ ਵੱਡਾ ਹੈ ਜਨ ਨਾਨਕ ਨਾਮ ਉਦਾਰ ਟੇਕ ਹੈ ਹਰ ਨਾਮੇ ਹੀ ਸੋ ਮੰਡਾਰਾ ਗੌੜੀ ਪੂਰਵੀ ਮੱਲਾ ਪੰਜਵਾਂ ਕਰੋ ਬੇਨੰਤੀ ਸੁਨੋ ਮੈਂ ਰਮੀਤਾ

जाको आए सोई बया जो हर गुर ते मने निज कर मैल पाओ सुख सै।

ਸਾਧੂ ਸੰਗ ਮਿਲਾਇਆ ਭਾਈ, ਸਰਬਰਿਆ ਭਰਪੂਰ, ਜਿੰਨਾ ਪ੍ਰੀਤ ਨ ਲੱਗੀਆ ਭਾਈ, ਸੇ ਨਿਤ ਨਿਤ ਮਰਦੇ ਚੂਰ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਵਾਹਿਗੁਰੂ ਸਾਹਿਬ ਜੀ। ਅੰਮ੍ਰਿਤ ਬਾਣੀ ਹਰ ਹਰ ਤੇਰੀ। ਸੁਣ ਸੁਣ ਹੋਵੇ ਪਰਮ ਗਤ ਮੇਰੀ, ਜਲਨ ਬੁਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਏ ਜੀਓ। ਗਿਆਨ ਧਿਆਨ ਕਿਸ ਕਰਮ ਨਾ ਜਾਣਾ, ਸਾਰ ਨਾ ਜਾਣਾ ਤੇਰੀ, ਸਭ ਤੇ ਵੱਡਾ ਸਤਿਗੁਰ ਨਾਨਕ, ਜਿਨ ਕਲ ਰੱਖੀ ਮੇਰੀ ਗੋੜੀ ਮਹਲਾ ਤੀਜਾ। ਕਾਮਣ ਹਰ ਰਸ ਬੇਦੀ ਜੀਉ, ਹਰ ਕੇ ਸਹਿ ਸੁਭਾਏ, ਮਨ ਮੋਹਨ ਮੋਹ ਲੀਆ ਜੀਉ, ਦੁਬਦਾ ਸਹਿ ਸਮਾਏ, ਦੁਬਿਧਾ ਸਹਿਜ ਸਮਾਏ, ਕਾਮਣ ਵਰ ਪਾਏ, ਗੁਰਮਤੀ ਰੰਗ ਲਾਏ, ਇਹ ਸਰੀਰ ਕੂੜ ਕੁਸਤ ਭਰਿਆ, ਗਲਤਾ ਹੀ ਪਾਪ ਕਮਾਏ, ਗੁਰਮੁਖ ਭਗਤ ਜਿਤ ਸਹਿਜ ਤੁਹੇ ਉਪਜੈ, ਬਿਨ ਭਗਤੀ ਮੈਲ ਨਾ ਜਾਏ, ਨਾਨਕ ਕਾਮਣ ਫਿਰੇ ਪਿਆਰੇ, ਵਿੱਚੋਂ ਆਪ ਗਵਾਏ।

ਆਵਕ ਗਾਣਾ ਬਖਸ਼ਨਹਾਰਾ ਕਾਮਣ ਕੰਤ ਪਿਆਰਾ ਕਾਟ ਕਾਟ ਰਹੇ ਆਸਮਾਈ ਪ੍ਰੇਮ ਪ੍ਰੀਤ ਪਾਏ ਭਗਤੀ ਪਾਈਏ ਸਤਿਗੁਰ ਬੂਝ ਬੁਝਾਈ।

ਨਾਮ ਕਰ ਬੋਇ ਤਾ ਜੀਉ ਸ਼ਬਦ ਖੇਵਟ ਵਿੱਚ ਪਾਰ। ਸ਼ਬਦ ਖੇਵਟ ਵਿੱਚ ਪਾਏ ਹਰੇ ਆਪ ਲੰਘਾਏ ਇਨ ਬੇਦ ਉਤਰ ਤਰੀਏ ਗੁਰਮੁਖ ਭਗਤ ਪ੍ਰਾਪਤ ਹੋਵੇ ਜੀਵ ਤਿਆਂ ਉਮਰੀਏ ਖਿਨ ਮੈਂ ਰਾਮ ਨਾਮ ਕਲਵਿਕ ਕਾਟੇ ਪਏ ਪਵਿੱਤ ਸਰੀਰਾ ਨਾਨਕ ਰਾਮ ਨਾਮ ਨਿਸਤਾਰਾ ਕੰਚਨ ਪਏ ਮਨੂਰਾ ਇਸਤਰੀ

ਜੋ ਆਇਆ ਸੋ ਸਭ ਕੋ ਜਾਸੀ ਉਭਰੇ ਗੁਰ ਵਿਚਾਰੇ ਗੁਰਮੁਖ ਹੋਵੇ ਰਾਮ ਨਾਮ ਵਖਾਣੇ ਆਪ ਤਰੇ ਕੁਲ ਤਾਰੇ ਨਾਨਕ ਨਾਮ ਵਸੈ ਘਟ ਅੰਤਰ ਗੁਰਮਤਿ ਮਿਲੇ ਪਿਆਰੇ।

ਵਰ ਪਾਇਆ ਪ੍ਰਭ ਅੰਤਰ ਜਾਮੀ, ਨਾਨਕ ਸੁਹਾਗਨਾ ਟਲਿਆ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਗੌੜੀ ਬਾਵਨ ਅਖਰੀ ਮਹਲਾ ਪੰਜਵਾਂ ਸਲੋਕ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ, ਗੁਰਦੇਵ ਦਾਤਾ ਹਰਨਾਮੇ ਉਪਦੇਸ਼ੈ, ਗੁਰਦੇਵ ਮੰਤ ਨਿਰੋਧਰਾ, ਗੁਰਦੇਵ ਸ਼ਾਂਤ ਸਤ ਬੁੱਧ ਮੂਰਤ, ਗੁਰਦੇਵ ਪਾਰਸ ਪਰਸਪਰਾ, ਗੁਰਦੇਵ ਤੀਰਥ ਅੰਮ੍ਰਿਤ ਸਰੋਵਰ, ਗੁਰ ਗਿਆਨ ਮੱਜਨ ਪਰੰਪਰਾ,

ਸਹੀ ਸ਼ਾਹ ਭਗਵੰਤ ਸੇ ਸੱਚ ਸੰਪੈ ਹਰ ਰਾਸ, ਨਾਨਕ ਸੱਚ ਸੁਚ ਪਾਈਐ ਤੇ ਸੰਤਨ ਕੈ ਪਾਸ ਪਵੜੀ। ਸਸਾ ਸਤ ਸਤ ਸਤ ਸੋ ਸਤ ਪੁਰਖ ਤੇ ਭਿੰਨ ਨ ਕੋ, ਸੋ ਸ਼ਰਨ ਪਰੇ ਜੇ ਪਾਇੰ ਸਿਮਰ ਸਿਮਰ ਗੁਣ ਗਾਏ ਸੁਨਾਇੰ। ਸੰਸੈ ਪਰਮ ਨਹੀਂ ਕਛ ਵਿਆਪਤ, ਪ੍ਰਗਟ ਪ੍ਰਤਾਪ ਤਾਹੂੰ ਕੋ ਜਾਪਤ, ਸੋ ਸਾਧੂ ਹੈ ਪਹੁੰਚਣਹਾਰਾ, ਨਾਨਕ ਤਾਂ ਕੈ ਸਦ ਬਲਿਹਾਰਾ। ਸਲੋਕ।

తీర్పబడే తద్దా తూర్పు నీటి తేరే జనువా తన తే ఉజేరో చేయమనువా ਤਾਨਣੇ ਬਾਂਛੈ ਸੁਰਗਨਾ ਆਛੈ ਅਤ ਪ੍ਰੇ ਪ੍ਰੀਤ ਸਾਧ ਰਾਜ ਰਾਚੈ ਤੰਦੇ ਕਹਾਂ ਬਿਆ ਪੈ ਤਾਹੂੰ ਜੋ ਏਕ ਛਾਡ ਅਨਕ ਤੈ ਨ ਜਾਹੂੰ ਜਾ ਕੇ ਹੀਏ ਦੀਓ ਪ੍ਰਭ ਨਾਮ ਨਾਨਕ ਸਾਧ ਪੂਰਨ ਭਗਵਾਨ ਸਲੋਕ ਅਨਕ ਪੇ ਕਰ ਗਿਆਨ ਧਿਆਨ ਮਨ ਹੱਠ ਮਿਲਿਓ ਨਾ ਕੋਈ ਕੋ ਨਾਨਕ ਕਿਰਪਾ ਪਈ ਭਗਤ ਗਿਆਨੀ ਸੋਏ ਪੌੜੀ ਗੰਗਾ ਗਿਆਨ ਨਹੀਂ ਮੁਖ ਬਾਤੋਂ ਅਨਕ ਜੁਗਤ ਸ਼ਾਸਤਰ ਕਰ ਭਾਂਤੋਂ ਗਿਆਨੀ ਸੋਏ ਜਾ ਕੇ ਦ੍ਰਿੜ ਸੋ ਕਹਿਤ ਸੁੰਦ ਕਾ ਜੋਗ ਨ ਹੋ ਗਿਆਨੀ ਰਹਿ ਤਿਆ ਗਿਆ ਦ੍ਰਿੜ ਜਾ ਕੇ ਉਸਨ ਸੀਤ ਸੰਸਰ ਸਵਤਾ ਕੇ ਗਿਆਨੀ ਤਤ

0: नानक गुरमुख सो बुझै जाके पाग मथोर पौड़ी या जुग में एक को आया जन्मत मोयो मोनी
1: सास सास सिमरत प्रभ रहते उज परे जो छोड़ छाना देवन हार मन बिसराना तारो कृपा जस सहगु साई एते उत नानक ते सबिसरो नाही सलोक आवत हुकम बिनास हुकम आज्ञा भिन्न ना कोए आवन जाना ते मिट नानक जिह मन सोए पौड़ी इउ जी बहुत ग्रभ वसे मोह मगन मीठ जोन फासे इन माया त्रै गुण बस कीने आपन मोह कटे कट दीने हे साजन कछ कहो पाया जाते तरो बिखम एह माया कर कृपा सत संग मिलाए नानक ताक निकट न माए श्लोक किरत कमावन शुभ अशुभ कीने तिन प्रभ आप पास आपन हो कर नानक बिन हर कहाँ कमात पौड़ी एक है आप कराव नहारा आप है पाप पुन बिस्थारा या जुग जित जित आप लायो सो सो पायो जो आप दिवायो वा का अंत न जाना को जो जो कर सुफन हो एक है ते सगला बिस्थारा नानक आप सवार नहारा सलोक राच रहे बनता बिनोद कुसुम रंग बिख सोर नानक ते शरणी परो बिन सजाए मैं मोर पौड़ी ब्रे मन बिन हर जह रचो ता ता बंधन पाहे जे बिदक तू न छूटी आ साकत तहु कमाहे हाँ हाँ करते कर्म रत ताको पारे फार प्रीत नहीं जो नाम सो ता एउ कर्म बेकार बादे जम की जेवरी मीठी माया रंग प्रम के मोह न बुझ सो प्रभ सदहु संग लेख गणत न छूटी काची पीत न सुध जिसे बुझाए नानका ते गुरमुख निर्मल बुद्ध श्लोक टूटे बंधन जास के हुआ साधु संग जो राते रंग एक कह नानक गूढ़ा रंग पौड़ी रारा रंगो या मन अपना हर हर नाम जपो जाप रसना रे रे दरगह कह न को आओ बैठ आदर सुभ देव वाह महली पावह तू बसा जन्म मरण न होए बिनासा मस्त कर्म लिख्यो तुर जाक हार संप नानक करता कह श्लोक लालच झूठ विकार मोह व्यापत मूड़े अंध लाग परे दुर्गंध स्यों नानक माया बंद पौड़ी लल्ला लवट बिखैरा सरते अहं बुद्ध माया मद मते या माया मह जन्म मरना ज्यों ज्यों हुक्म तवै त्यों करना को ऊन ना को पूरा को सुगर ना को मूरा जित जित लावो तित तित लगना नानक ठाकुर सदा अलिपना श्लोक लाल गोपाल गोबिंद प्रभ गहर गंभीर था दूसर नाही अवर को नानक बेपरवाह पौड़ी लल्ला ताक लवै न को एक है आप अवर न होवन हार होत सद आया उवा का अंत न काहू पाया कीट हस्त मैं पूर समाने प्रागट पुरख सब ठाऊ जाने जाको दीनो हर रस अपना नानक गुरमुख हर हर तेह जपना श्लोक आत्म रस जिह जानिया हर रंग सहजे मान नानक धन धन धन जान आए ते परवान पौड़ी आया सफलता हुको गनिया जास रसन हर हर जसपनिया आए बस साधु क संगे अनदन नाम त्यावह रंगे आवत सो जन नाम राता जाकौ दया मया विधाता एक आवन फिर जोन न आया नानक हर कर दर्श समाया श्लोक ਚਾਸ ਜਪਤ ਮਨ ਹੋਏ ਆਨੰਦ, ਬਿਨਸਹਿ ਦੂਜਹਿ ਪਾਉ, ਦੁਖ ਦਰਦ ਤ੍ਰਿਸ਼ਨਾ ਬੁਝਹਿ, ਨਾਨਕ ਨਾਮ ਸਮਾਉ। ਪੌੜੀ ਜਈਆ ਜਾਰੋ ਤੁਰਮਤੋ, ਤਹਿ ਤਿਆਗ ਸੁਸੇ ਜੇ ਸੋ, ਜਈਆ ਜਾਏ ਪਰੋ ਸੰਤ ਸਰਣਾ, ਇਹ ਆਸਰ ਆਪ ਜਲ ਤਰਨਾ, ਜਈਆ ਜਨਮ ਨਾ ਆਵੈ ਸੋ, ਏਕ ਨਾਮ ਲੇ ਮਨਹ ਪਰੋ, ਜਈਆ ਜਨਮ ਨਾ ਹਾਰੀਐ, ਗੁਰ ਪੂਰੇ ਕੀ ਟੇਕ, ਨਾਨਕ ਤਿਹ ਸੁਖ ਪਾਇਆ, ਜਾ ਕਹਿ ਹੀਰੈ ਏਕ ਸਲੋਕ, ਅੰਤਰ ਮਨ ਤਨ ਬਸ ਰਹੇ, ਈਤ ਊਤ ਕੇ ਮੀਤ, ਗੁਰਪੂਰਾ ਉਪਦੇਸਿਆ, ਨਾਨਕ ਜਪਿਆ ਨੀਤ ਪੌੜੀ, ਅਣ ਦਿਨ ਸਿਮਰਉ ਤਸ ਕਉ, ਜੋ ਅੰਤ ਸਹਾਈ ਹੋਏ, ਇਹ ਬਿਖਿਆ ਦਿਨ ਚਾਰ ਛੇ, ਛਾੜ ਚੱਲਿਓ ਸਭ ਕੋਏ, ਕਾਕੋ ਮਾਤ ਪਿਤਾ ਸੁਤ ਤੀਆ, ਗ੍ਰਹਿ ਬਣਤਾ ਕੈ ਸੰਗ ਨ ਲੀਆ, ਐਸੀ ਸੰਚ ਜੋ ਬਿਨਸਤ ਨਾਹੀ, ਪਾਤ ਸੇਤੀ ਆਪਣਾ ਘਰ ਜਾਹੀ, ਸਾਧ ਸੰਗ ਕਾਲ ਕੀਰਤਨ ਗਾਇਆ, ਨਾਨਕ ਤੇ ਤੇ ਬਹੁਰ ਨ ਆਇਆ। ਸਲੋਕ ਅਤ ਸੁੰਦਰ ਕੁਲੀਨ ਚੌਤਰ, ਮੁਖ ਗਿਆਨੀ ਤਨਵੰਤ, ਮ੍ਰਿਤਕ ਕਹੀਐ ਨਾਨਕਾ, ਜਿਹ ਪ੍ਰੀਤ ਨਹੀਂ ਭਗਵੰਤ। ਪੌੜੀ ਗੰਗਾ ਗਿਆ ਖਾਟ ਖਾ ਸ਼ਾਸਤਰ ਹੋਏ ਗਿਆਤਾ, ਪੂਰ ਕੁੰਭਕ ਰੇਚ ਕਰਮਾਤਾ, ਗਿਆਨ ਧਿਆਨ ਤੀਰਥ ਇਸ ਨਾਨੀ, ਸੋਮ ਪਾਕ ਅਪਰ ਸੁਦਿਆਨੀ, ਰਾਮ ਨਾਮ ਸੰਗ ਮਨ ਨਹੀਂ ਹੇਤਾ, ਜੋ ਕਾਸ਼ ਕੀਨੋ ਸੋ ਅਨੇਤਾ, ਵਾ ਤੇ ਉੱਤਮ ਗਨੋ ਚੰਡਾਲਾ, ਨਾਨਕ ਜਿਹ ਮਨ ਬਸਹਿ ਗੋਪਾਲਾ। ਸਲੋਕ ਕੁੰਟ ਚਾਰ ਦਸ ਦਿਸ ਪ੍ਰਮੇ, ਕਰਮ ਕਿਰਤ ਕੀ ਰੇਖ, ਸੂਖ ਦੁਖ ਮੁਕਤ ਜੋਨ, ਨਾਨਕ ਲਿਖਿਓ ਲੇਖ। ਪੌੜੀ ਕੱਕਾ ਕਾਰਨ ਕਰਤਾ ਸੋ, ਲਿਖਿਓ ਲੇਖ ਨਾ ਮਿਟਤ ਕਉ, ਨਹੀਂ ਹੋਤ ਕਛ ਦੋ ਬਾਰਾ, ਕਰਨ ਹਾਰ ਨਾ ਭੁੱਲਣ ਹਾਰਾ, ਕਾਹੂ ਪੰਥ ਦਿਖਾਰੈ ਅਪ, ਕਾਹੂ ਉਦਿਆਨ ਭ੍ਰਮਤ ਪਛਤਾਪ, ਆਪਣ ਖੇਲ ਆਪ ਹੀ ਕੀਨੋ, ਜੋ ਜੋ ਦੀਨੋ ਸੋ ਨਾਨਕ ਲੀਨੋ। ਸਲੋਕ ਖਾਤ ਖਰਚਤ ਬਿਲਛਤ ਰਹ, ਟੂਟ ਨਾ ਜਾਹੇ ਭੰਡਾਰ, ਹਰ ਹਰ ਜਪਤ ਅਨੇਕ ਜਨ, ਨਾਨਕ ਨਾਹੇ ਸੁਮਾਰ। ਪੌੜੀ ਖੱਖਾ ਖੂਨਾ ਕਛ ਨਹੀਂ, ਤਿਸ ਸਮਰਥ ਕੈ ਪਾਹੇ, ਜੋ ਦੇਨਾ ਸੋ ਦੇ ਰਹਿਓ, ਪਾਵਾ ਤਹ ਤਹ ਜਾਹੇ, ਖਰਚ ਖਜ਼ਾਨਾ ਨਾਮ ਧਾਨ, ਯਾ ਭਗਤਨ ਕੀ ਰਾਸ, ਖਿਮਾ ਗਰੀਬੀ ਆਨੰਦ ਸਹਿਜ, ਜਪਤ ਰਹਿ ਗੁਣਤਾਸ, ਖੇਲੈ ਬਿਗਸੈ ਆਨੰਦ ਸਿਉ, ਜਾ ਕੋ ਹੋਤ ਕਿਰਪਾਲ, ਸਦੀਵ ਗਨੀਬ ਸੁਹਾਵਨੇ, ਰਾਮ ਨਾਮ ਗ੍ਰਹਿ ਮਾਲ, ਖੇਦ ਨਾ ਦੁਖ ਨਾ ਡਾਨ ਤੇ, ਜਾ ਕਉ ਨਦਰ ਕਰੀ ਨਾਨਕ ਜੋ ਪ੍ਰਭ ਪਾਣਿਆ, ਪੂਰੀ ਤਿਨਾ ਪਰੀ। ਸਲੋਕ ਗਾਣ ਮਿਨ ਦੇਖੋ ਮਨੈ ਮਾਹੇ, ਸਾਰ ਪਰ ਚਲਨੋ ਲੋਗ, ਆਸ ਅਨਿਤ ਗੁਰਮੁਖ ਮਿਟ, ਨਾਨਕ ਨਾਮ ਅਰੋਗ। ਪੌੜੀ ਗੱਗਾ ਗੋਬਿੰਦ ਗੁਣ ਰਵੋ, ਸਾਸ ਸਾਸ ਜਪਨੀਤ, ਕਹਾਂ ਬਿਸਾਸਾ ਦੇਹ ਕਾ, ਬਿਲਮ ਨਾ ਕਰਿਓ ਮੀਤ, ਨਹ ਬਾਰਕ ਨਹ ਜੋਬਨ, ਨਹ ਬਿਰਦੀ ਕਛ ਬੰਧ, ਉਹ ਬੇਰਾ ਨਹਿ ਬੂਜੀਆ, ਜੋ ਆਏ ਪਰ ਜਮ ਫੰਦ, ਗਿਆਨੀ ਧਿਆਨੀ ਚਤੁਰ ਪੇਖ, ਰਹਿਣ ਨਹੀਂ ਏਠਾਏ, ਛਾੜ ਛਾੜ ਸਗਲੀ ਗਈ, ਮੂੜ ਤਹਾਂ ਲਪਟਾਹੇ, ਗੁਰਪ੍ਰਸਾਦ ਸਿਮਰਤ ਰਹਾ, ਜਾਹੂੰ ਮਸਤਕ ਪਾਕ, ਨਾਨਕ ਆਏ ਸਫਲਤੇ, ਜਾ ਕਉ ਪ੍ਰਿਯ ਸੁਹਾਗ। ਸਲੋਕ ਕੋਖੇ ਸ਼ਾਸਤਰ ਬੇਦ ਸਭ, ਆਣ ਨ ਕਥ ਤੋ ਕੋਏ, ਆਦ ਜੁਗਾਦੀ ਹੁਣ ਹੋਵਤ, ਨਾਨਕ ਇਕ ਸੋਏ। ਪੌੜੀ ਕੱਗਾ ਕਾਲੋ ਮਨਾ ਏਹਾ, ਬਿਨ ਹਰ ਦੂਸਰ ਨਾਹੇ, ਨ ਹੋਵਾ ਨ ਹੋਵਨਾ, ਜਾਤ ਕਤ ਓਹੀ ਸਮਾਹੇ, ਕੂਲੇ ਤਉ ਮਨ ਜੋ ਆਵੈ ਸਰਨਾ, ਨਾਮ ਤਤ ਕਲਮ ਪੁਨਹ ਚਰਨਾ, ਕਾਲ ਕਾਲ ਅਨਕ ਪਛਤਾਵੈ, ਬਿਨ ਹਰ ਭਗਤ ਕਹਾਂ ਥਿਤ ਪਾਵੈ, ਕੋਲ ਮਹਾ ਰਸ ਅੰਮ੍ਰਿਤ ਤਿਹ ਪੀਆ, ਨਾਨਕ ਹਰ ਗੁਰ ਜਾ ਕਉ ਦੀਆ। ਸਲੋਕ ਗਾਣ ਕਾਲੇ ਸਭ ਦਿਵਸ ਸਾਸ, ਨਹਿ ਬੜਨ ਘਟਨ ਤਿਲ ਸਾਰ, ਜੀਵਨ ਲੋਰੈ ਪਰਮੋ, ਨਾਨਕ ਤਿਉ ਗਵਾਰ ਪੌੜੀ ਗੰਗਾ ਗ੍ਰਾਸੇ ਕਾਲ ਤੇ ਜੋ ਸਾਖਤ ਪ੍ਰਭ ਕੀਨ ਅਣਕ ਜੋਨ ਜਨਮ ਮਰਹ ਆਤਮ ਰਾਮ ਨਾ ਚੀਨ ਗਿਆਨ ਧਿਆਨ ਤਾਹੂ ਕੋ ਆਏ ਕਰ ਕਿਰਪਾ ਜਿਹੇ ਆਪ ਦਿਵਾਏ ਗਣਤੀ ਗਣੀ ਨੇ ਕਉ ਛੂਟ ਕਾਚੀ ਗਾਗਰ ਸਰ ਪਰ ਫੂਟ ਸੋ ਜੀਵਤ ਜਿਹ ਜੀਵਤ ਜਪਿਆ ਪ੍ਰਗਟ ਪੈ ਨਾਨਕ ਨਹਿ ਛਪਿਆ ਸਲੋਕ ਚਿਤ ਜਿਤ ਵੋ ਚਰਨਾਰ ਬਿੰਦ ਊਂਦ ਕਮਲ ਬਿਗ ਸਾਂਤ ਪ੍ਰਗਟ ਪਏ ਆਪਹਿ ਗੋਬਿੰਦ ਨਾਨਕ ਸੰਤ ਮਤਾਂਤ ਪੌੜੀ ਚਚਾ ਚਰਨ ਕਮਲ ਗੁਰ ਲਾਗਾ ਤਨ ਤਨ ਓਆ ਦਿਨ ਸੰਜੋਗ ਸੁਭਾਗਾ ਚਾਰ ਕੁੰਟ ਦਾਂ ਦਿਸ ਭ੍ਰਮ ਆਇਓ ਪਈ ਕਿਰਪਾ ਤਬ ਦਰਸ਼ਨ ਪਾਇਓ ਚਾਰ ਵਿਚਾਰ ਬਿਨਸ ਸਭ ਦੂਆ ਸਤ ਸੰਗ ਮਨ ਨਿਰਮਲ ਹੂਆ ਚਿੰਤ ਵਿਸਾਰੀ ਏਕ ਦ੍ਰਿਸ਼ਟੇਤਾ ਨਾਨਕ ਗਿਆਨ ਅੰਜਨ ਜਿਹ ਨੇਤਰਾ ਸਲੋਕ ਛਾਤੀ ਸੀਤਲ ਮਨ ਸੁਖੀ ਸ਼ੰਤ ਗੋਬਿੰਦ ਗੁਣ ਗਾਇ ਐਸੀ ਕਿਰਪਾ ਕਰੋ ਪ੍ਰਭ ਨਾਨਕ ਦਾਸ ਦਸਾਇ ਪੌੜੀ ਛੱਛਾ ਛੋਰੇ ਦਾਸ ਤੁਮਾਰੇ ਦਾਸ ਦਾਸਨ ਕੇ ਪਾਨੀ ਹਾਰੇ ਛੱਛਾ ਚਾਰ ਹੋਤ ਤੇਰੇ ਸੰਤਾ ਆਪਣੀ ਕਿਰਪਾ ਕਰੋ ਭਗਵੰਤਾ ਛਾੜ ਸਿਆਣਪ ਬਹੁ ਚਤੁਰਾਈ ਸੰਤਨ ਕੀ ਮਨ ਟੇਕ ਟਿਕਾਈ ਛਾਰ ਕੀ ਪੁੱਤਰੀ ਪਰਮ ਗਤ ਪਾਈ ਨਾਨਕ ਜਾ ਕੋ ਸੰਤ ਸਹਾਈ ਸਲੋਕ ਜੋਰ ਜ਼ੁਲਮ ਫੂਲੈ ਘੰਨੋ ਕਾਚੀ ਦੇ ਵਿਕਾਰ ਆਹੰ ਬੁੱਧ ਬੰਧਨ ਪਰੇ ਨਾਨਕ ਨਾਮ ਛੁਟਾਰ ਪੌੜੀ ਜੱਜਾ ਜਾਨ ਹੋ ਕਛ ਹੂਆ ਬੰਧਿਓ ਜੋ ਨਲਨੀ ਪ੍ਰਮਸੂਆ ਜੋ ਜਾਨੈ ਹੋ ਭਗਤ ਗਿਆਨੀ ਆਗੇ ਠਾਕੁਰ ਤਿਲ ਨੀ ਮਾਨੀ ਜੋ ਜਾਨੈ ਮੈਂ ਕਤਨੀ ਕਰਤਾ ਵਿਆਪਾਰੀ ਬਸਦਾ ਜੋ ਫਿਰਤਾ ਸਤਸੰਗ ਜੇ ਹੋ ਮੈਂ ਮਾਰੀ ਨਾਨਕ ਤਾਂ ਕੋ ਮਿਲੇ ਮੁਰਾਰੀ ਸਲੋਕ ਚਾਹ ਲਾਗੇ ਉੱਠ ਨਾਮ ਜਪ ਨੇ ਸਵਾਸਰ ਆਰਾਧ ਕਾਰਾ ਤੁਜੇ ਨਾ ਵਿਆਪਈ ਨਾਨਕ ਮਿਟੇ ਉਪਾਦ ਪੌੜੀ ਝੱਜਾ ਚੂਰਨ ਮਿਟੇ ਤੁਮਾਰੂ ਰਾਮ ਨਾਮ ਸਿਵ ਕਰ ਵਿਵਹਾਰੂ ਝੂਰੇ ਝੂਰੇ ਸਖਤ ਮੂਆ ਜਾ ਕਰੇ ਦਹੁਤ ਭਾਉ ਬੀਆ ਚਰੇ ਕਸੰਮਲ ਪਾਪ ਤੇਰੇ ਮਨੁਆ ਅੰਮ੍ਰਿਤ ਕਥਾ ਸੰਸੰਗ ਸੁਣੁਆ ਚਰੈ ਕਾਮ ਕ੍ਰੋਧ ਉਸਟਾਈ ਨਾਨਕ ਜਾ ਕੋ ਕਿਰਪਾ ਗੁਸਾਈ ਸਲੋਕ ਯਤਨ ਕਰੋ ਤੂੰ ਮਨ ਕਬਿਦ ਰਹਿ ਨ ਪਾਵੋ ਮੀਤ ਜੀਵਤ ਰਹੁ ਹਰ ਹਰ ਭਜੋ ਨਾਨਕ ਨਾਮ ਪ੍ਰੀਤ ਪੌੜੀ ਪਬੜੀ ਜਿਯਾ ਜਾਨੋ ਸੇ ਦ੍ਰਿੜ ਸਹੀ ਮਿਣਸ ਜਾ ਤੇ ਹੇਤ ਗਣਤੀ ਗਣਨ ਗਣ ਸਕੂਟ ਸੁਧਾਰੇ ਕੇ ਜੋ ਪੀਕੋ ਸੋ ਬਿਨਸ ਤੋ ਕਾ ਸੋ ਕਰੀਏ ਸੰਗ ਯਾਨੋ ਅਬੇ ਸਹੀ ਚੇਤ ਝੂਠੋ ਮਾਇਆ ਰੰਗ ਯਾਨ ਸੋਈ ਸੰਸੋਏ ਭ੍ਰਾਮਤੇ ਕੀ ਜਿਤ ਭਿੰਨ ਅੰਧ ਕੂਪਤੇ ਤੇ ਕੱਢੋ ਜੇ ਹੋਵੋ ਸੋ ਪ੍ਰਸੰਨ ਜਾ ਕੇ ਹੱਸ ਮਰਤ ਤੇ ਕਾਰਨ ਕਰਨ ਜੋਗ ਨਾਨਕ ਤੇ ਉਸਤਤ ਕਰ ਹੋ ਜਾਹੂ ਕੀ ਉਹ ਸੰਜੋਗ ਸਲੋਕ ਟੂਟੇ ਬੰਧਨ ਜਨਮ ਮਰਨ ਸਾਧ ਸੇਵ ਸੁਖ ਪਾਏ ਨਾਨਕ ਮਨੋਂ ਬੀਸਰ ਰਾਏ ਗੁਣਿਤ ਗੋਬਿੰਦ ਰਾਏ ਪੌੜੀ ਟਹਿਲ ਕਰੋ ਤੋ ਏਕੀ ਜਾਤ ਬਿਰਥਾ ਨਾ ਕੋਈ ਮਨ ਤਨ ਮੁਖ ਹੀ ਹੈ ਬਸੈ ਜੋ ਚਾਹੋ ਸੋ ਹੋਏ ਟਹਿਲ ਮਹਿਲ ਤਾ ਕੋ ਮਿਲਾ ਜਾ ਕੋ ਸਾਧ ਕਿਰਪਾਲ ਸਾਧੂ ਸੰਗਤ ਤੋ ਬਸੈ ਜੋ ਆਪਣ ਹੋਏ ਦਯਾਲ ਟੋਹੇ ਟਾਹੇ ਬਹੁ ਪਵਨ ਬਿਨ ਨਾਵੈ ਸੁਖ ਨਾਹੇ ਤਲੇ ਜਾਮ ਕੇ ਦੂਤ ਤੇ ਜੋ ਸਾਧੂ ਸੰਗ ਸਮਾਹੇ ਬਾਰ ਬਾਰ ਜਾਓ ਸੰਸਦ ਕੇ ਨਾਨਕ ਪਾ ਬਿਨਾ ਸੇ ਕਦ ਕੇ ਸਲੋਕ ਠਾਕ ਨਾ ਹੋਤੀ ਤਿੰਨੋ ਦਾਰ ਜੇ ਹੋਵੋ ਸੋ ਪ੍ਰਸੰਨ ਜੋ ਜਨ ਪ੍ਰਭ ਆਪਣੇ ਕਰੇ ਨਾਨਕ ਤੇ ਧਨ ਧਨ ਪੌੜੀ ਠੱਠਾ ਮਨੁਆ ਠਾਹ ਨਾਹੀ ਜੋ ਸਗਲ ਤਿਆਗ ਏਕ ਲਪਟਾਹੀ ਠੈਕ ਠੈਕ ਮਾਇਆ ਸੰਗ ਮੂਏ ਓਵਾ ਕੈ ਕੁਸਲ ਨਾ ਕਰ ਤੂੰ ਕੂਏ ਠਾਂਡ ਪਰੀ ਸੰਤ ਸੰਗ ਬਸਿਓ ਅੰਮ੍ਰਿਤ ਨਾਮ ਤਹਾਂ ਜੀ ਰਸਿਆ ਠਾਕੁਰ ਆਪਣੇ ਜੋ ਜਨ ਪਾਇਆ ਨਾਨਕ ਹੂਆ ਕਾ ਮਨ ਸੀਤ ਲਾਇਆ ਸਲੋਕ ਡੋਤ ਬੰਧਨ ਅਨਕਬਾਰ ਸਰਬ ਕਲਾ ਸਮਰਥ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਪੌੜੀ ਡੱਡਾ ਡੇਰਾ ਇਹ ਨਹੀਂ ਜਹ ਡੇਰਾ ਤਹ ਜਾਣ ਉਹ ਡੇਰਾ ਕਾ ਸੰਜਮ ਗੁਰ ਕਾ ਸ਼ਬਦ ਪਛਾਣ ਵਾ ਡੇਰਾ ਕੋ ਸ੍ਰਮ ਕਰ ਘਲ ਜਾ ਕਾ ਤਸੁ ਨਹੀਂ ਸੰਗ ਚੱਲ ਵਾ ਡੇਰਾ ਕੀ ਸੋ ਮਿਤ ਜਾਨਾ ਜਾ ਕੋ ਦ੍ਰਿਸ਼ਟ ਪੂਰਨ ਭਗਵਾਨੈ ਡੇਰਾ ਨੇਚਲ ਸਚ ਸਤਸੰਗ ਪਾਇਆ ਨਾਨਕ ਤੇ ਜਾਨਾ ਹੈ ਡੁਲਾਇਆ ਸਲੋਕ ਟਾਹਣ ਲਾਗੇ ਧਰਮ ਰਾਏ ਕਿਨਾ ਨਾ ਘਾਲਿਓ ਬੰਧ ਨਾਨਕ ਉਭਰੇ ਜਪ ਹਰੀ ਸਾਧ ਸੰਗ ਸੰਬੰਧ ਪੌੜੀ ਟੱਡਾ ਟੁੰਡਤ ਕੈ ਫਿਰੋ ਟੁੰਡਨ ਐ ਮਨ ਮਾਹੇ ਸੰਗ ਤੁਹਾਰਾ ਪ੍ਰਭ ਬਸਾ ਬਾਣ ਬਾਣ ਕਹਾਂ ਫਿਰਾਹੇ ਤੇਰੀ ਟਾਹ ਸਤ ਸੰਗ ਅਹੰ ਬੁੱਧ ਬਿਕਰਾਲ ਸੁਖ ਪਾਵੋ ਸਹਿਜੀ ਬਸੋ ਦਰਸ਼ਨ ਦੇਖ ਨਿਹਾਲ ਤੇਰੀ ਜਾਮੈ ਜਮਰਾ ਕਰਬ ਜੋਨ ਦੁਖ ਪਾਏ ਮੋਹ ਮਗਨ ਲਪਟਤ ਰਾਹ ਆਹ ਆਵੈ ਜਾਏ ਟੈਤ ਟੈਤ ਟਹਿ ਪਰੇ ਸਾਧ ਜਨਾ ਸਰਨਾਏ ਦੁਖੇ ਫਾਹੇ ਕਾਟਿਆ ਨਾਨਕ ਲੀਏ ਸਮਾਏ ਸਲੋਕ ਜਹ ਸਾਧੂ ਗੋਬਿੰਦ ਭਜਨ ਕੀਰਤਨ ਨਾਨਕ ਨੀਤ ਨਾ ਹੋ ਨਾ ਤੂੰ ਨਾ ਛੁੱਟ ਨਿਕਟ ਨਾ ਜਾਇਓ ਦੂਤ ਪੌੜੀ ਨਾਣਾ ਰਣ ਤੇ ਸਿਜਿਆ ਆਤਮ ਜੀਤੈ ਕੋਏ ਹੋਮੈ ਅਣ ਸੁ ਲਰ ਮਰੇ ਸੋ ਸੋ ਬਾਧੂ ਹੋਏ ਮਣੀ ਮਿਟਾਏ ਜੀਵਤ ਮਰ ਗੁਰ ਪੂਰੈ ਉਪਦੇਸ਼ ਮਨੁਆ ਜੀਤ ਹਰ ਮਿਲੈ ਤੇਹ ਸੂਰ ਤਨਵੇਸ ਨਾ ਕੋ ਜਾਣੈ ਆਪਣੋ ਏਕ ਟੇਕੇ ਧਾਰ ਰਹਿਣ ਦਿਨ ਸਿਮਰਤ ਰਾਹ ਸੋ ਪ੍ਰਭ ਪੁਰਖ ਪਾਰ ਰੇਣ ਸਗਲਿਆ ਮਨ ਕਰੈ ਇਉ ਕਰਮ ਕਮਾਏ ਹੁਕਮੈ ਬੂਝੈ ਸਦਾ ਸੁਖ ਨਾਨਕ ਲਿਖਿਆ ਪਾਏ ਸਲੋਕ ਤਾਣ ਮਨ ਤਨ ਅਰਪੋ ਤਿਸਾ ਪ੍ਰਭੂ ਮਿਲਾਵੈ ਮੋਹੇ ਨਾਨਕ ਪ੍ਰਮ ਭਉ ਕਾਟੀਐ ਚੁਕੈ ਜਮ ਕੀ ਜੋਹ ਪੌੜੀ ਤਤਾ ਤਾਸੋ ਪ੍ਰੀਤ ਕਰ ਗੁਣ ਨਿਤ ਗੋਬਿੰਦ ਰਾਏ ਫਲ ਪਾਵਹਿ ਮਨ ਬਾਛ ਤੇ ਤਪਤ ਤੁਹਾਰੀ ਜਾਏ ਤ੍ਰਾਸ ਮਿਟੇ ਜਮ ਪੰਥ ਕੀ ਜਾਸ ਬਸੈ ਮਨ ਨਾਉ ਜਤ ਪਾਵੈ ਮਤ ਹੋਇ ਪਰਗਾਸ ਮਹਿਲੀ ਪਾਵਹਿ ਠਾਉ ਤਾਹੂ ਸੰਗ ਨ ਧਨ ਚਲੈ ਗ੍ਰਹਿ ਜੋ ਬਨ ਰਾਜ ਸੰਸੰਗ ਸਿਮਰਤ ਰਹੋ ਇਹ ਤੁਹਾਰਾ ਕਾਜ ਤਾਤਾ ਕਛੁ ਨ ਹੋਈ ਹੈ ਜੋ ਤਾਪ ਨਿਵਾਰਾ ਆਪ ਪ੍ਰਤ ਪਾਲਾ ਨਾਨਕ ਹਮ ਆਪ ਮਾਈ ਬਾਪ ਤਾਤਾ ਕਛੁ ਨ ਹੋਈ ਹੈ ਜੋ ਤਾਪ ਨਿਵਾਰੈ ਆਪ ਪ੍ਰਤ ਪਾਲਾ ਨਾਨਕ ਹਮ ਆਪ ਮਾਈ ਬਾਪ ਵਾਹਿਗੁਰੂ ਜੀ ਕਾ

ਉਥੇ ਸੱਚੇ ਹੀ ਸੱਚ ਨਿਬੜੇ ਚੁਣ ਵੱਖ ਕੱਢੇ ਜਜਮਾ ਲਿਆ ਥਾਉ ਨਾ ਪਾਇਨ ਕੂੜਿਆ।

0: ਕੁਦਰਤ ਸਹਿ ਕੁਦਰਤ ਸੁਣੀਐ ਕੁਦਰਤ ਪਾਉ ਸੁਖਸਾਰ ਕੁਦਰਤ ਪਤਾ ਲਿਆ ਕਾਸੀ ਕੁਝ ਸਰਬਾਕਾਰ ਕੁਦਰਤ ਬੇਦ ਪ੍ਰਾਣ ਕਿਤੇ ਬਾਂ ਕੁਝ ਸਰ ਵਿਚਾਰ ਕੁਦਰਤ ਖਾਣਾ ਪੀਣਾ ਪਹਿਨਣ ਕੁਝ ਸਰ ਪਿਆ
1: ਕੁਦਰਤ ਜਾਤੀ ਜਿਨਸੀ ਰੰਗੀ

ਮਣੀ ਮੜੀ ਮਸਾਣੀ ਆਂਦਨਾ ਜਾਣੇ ਫਿਰ ਪਛਤਾਣੀ ਸਤਿਗੁਰ ਭੇਟੇ ਸੋ।

0: ਦੁਆਪੁਰ ਤਪੈ ਕਾ ਸਤਿਗੁਰ ਥਵਾਹੋ
1: ਕਲਯੁਗਲਾ ਸਤਗਨ ਕਾ ਕੂੜ ਗਏ ਥਵਾ ਮਹਲਾ ਪਹਿਲਾ। ਸ਼ਾਮ ਕਹਿ ਸਿਤੰਬਰ ਸਵਾਮੀ ਸੱਚ ਮੈਂ ਅੱਛਾ ਸਾਥ ਰਹਿ ਸਭ।

ਤਗ ਨਾ ਇੰਦਰੀ ਤਗ ਨਾ ਨਾਰੀ ਬਲਕੇ ਦੁੱਖ ਨਿਦਾਰੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜੇਵਾ ਤਗ ਨਾ ਅੱਖੀ।

ਕਾ ਬੱਕਰਾ ਖਾਣਾ ਚੌਕੇ ਉੱਪਰ ਕਿਸੇ ਨਾ ਜਾਣਾ ਦੇ ਕੇ ਚੌਕਾ ਕੱਢੀ ਘਰ ਉੱਪਰ ਆਏ ਬੈਠੇ ਕੂੜਿਆਰ ਮਤ ਪਿਟੇ ਵੇ ਮਤ ਪਿਟੇ ਇਹ ਅਨ ਸਾਡਾ ਫਿੱਟ ਹੈ।

0: ਹੈ ਗੁਰੂ ਜੀ ਕੀ ਫਤਿਹ।
1: ਤੂੰ ਠਾਕੁਰ ਤੁਮ ਪਹਿਰਦਾਸ, ਜੀਉ ਪਿੰਡ ਸਭ ਤੇਰੀ, ਤੂੰ ਮਾਤ ਪਿਤਾ ਹਮ ਬਾਰਕ ਤੇਰੇ, ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ, ਤੁਮਰਾ ਅੰਤ ਉੱਚੇ ਤੇ ਉੱਚਾ, ਸਗਲ ਸਮਗਰੀ ਤੁਮਰੇ ਸੂਤਰ ਤੁਮ ਤੇ ਹੋਏ ਸੋ, ਤੁਮਰੀ ਗਤ ਮਿਤ ਤੁਮ ਹੀ ਜਾਣੇ, ਨਾਨਕ ਦਾਸ ਇੱਕ ਓਅੰਕਾਰ। ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਭਗੌਤੀ ਜੀ ਸਹਾਏ, ਵਾਰ ਸ੍ਰੀ ਭਗੌਤੀ ਜੀ ਕੀ ਪਾਤਸ਼ਾਹੀ ਦਸਵੀਂ। ਪ੍ਰਥਮ ਭਗੌਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ, ਅਰਜਨ ਹਰਿ ਗੋਬਿੰਦ ਨਾਉ ਸਿਮਰੋ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਚਾਏ, ਤੇਗ ਬਹਾਦਰ ਸਿਮਰਿਆ ਕਰਨਾ ਨਿਧਾਵੇ ਧਾਏ, ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ। ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ, ਦਸਾਂ ਪਾਤਸ਼ਾਹੀਆਂ ਦੀ ਜੋਤ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ, ਚੌਹਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਹੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਡਿਠ ਕੀਤਾ ਤਿਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤੇ ਆਵੇ, ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ, ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾਹ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ, ਝੰਡੇ ਬੰਗੇ, ਜੁਗੋ ਜੋਗੇ ਅਟਲ, ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਾਦਾ ਰਾਖਾ ਆਪ ਵਾਹਿਗੁਰੂ, ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀ ਧਾਰ ਤੇ ਸੇਵਾ ਸੰਭਾਲਤਾ ਦਾਨ ਖਾਲਸਾ ਜੀ ਨੂੰ ਬਖਸ਼ੋ, ਹਿਨ ਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀਓ, ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ, ਸਜੇ ਹੋਏ ਦੀਵਾਨਾਂ ਅੰਦਰ ਲੜੀ ਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ 6 ਪੌੜੀਆਂ ਦੀ ਅਰਦਾਸ, ਸਮੁੱਚੀ ਸੇਵਾ ਨਿਭਾਉਂਦਿਆਂ ਆਪ ਜੀ ਦੇ ਬੱਚਿਆਂ ਪਾਸੋਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ, ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ, ਕਦਮ ਕਦਮ ਲੇਖੇ ਵਿੱਚ ਲਾਉਣਾ, ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ, ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਦੇ ਕੇ ਨਵਾਜਣਾ, ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ, ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ, ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ, ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ, ਦਰ ਪ੍ਰਵਾਨ ਹੋਵੇ। ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ, ਕਿਰਪਾ ਕਰੋ। ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ, ਅੱਖਰ ਵਾਧਾ ਘਾਟਾ ਭੁੱਲ ਚੁੱਕ ਮੁਆਫ ਕਰਨੀ। ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ, ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੁਹਰਾਗਿਆ ਭਈ ਅਕਾਲ ਕੀ ਤਬੈ ਚਲਾਏ, ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨੇ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ, ਜੋ ਪ੍ਰਭ ਕੋ ਮਿਲ ਬੋਚ ਹੈ ਖੋਜ ਸ਼ਬਦ।

ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ। ਬਾਣੀ ਗੁਰੂ, ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। ਗੁਰ ਬਾਣੀ ਕਹੈ ਸੇਵਕ ਜਨ ਮਾਨੈ, ਪ੍ਰਤੱਖ ਗੁਰੂ ਨਿਸਤਾਰੇ। ਧੰਨ ਵਾਹਿਗੁਰੂ ਸਾਹਿਬ ਜੀ। ਸੋਰਠ ਮਹਲਾ ਪੰਜਵਾਂ, ਘਰ ਪਹਿਲਾ। ਅਸ਼ਟਪਦੀਆਂ ਇੱਕ ਓਅੰਕਾਰ, ਸਤ ਗੁਰ ਪ੍ਰਸਾਦ, ਸਭ ਜਗ ਜਿਨਹਿ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵੱਥ। ਸਭ ਜਗ ਜਿਨੈ ਉਪਾਇਆ ਭਾਈ, ਕਰਨ ਕਾਰਨ ਸਮਰੱਥ। ਜੀਉ ਪਿੰਡ ਜਿਨ ਸਾਜਿਆ ਪਾਈ, ਦੇ ਕਰ ਆਪਣੀ ਵੱਥ। ਕਿਨ ਕਹੀਐ ਕਿਉ ਦੇਖੀਐ ਭਾਈ, ਕਰਤਾ ਏਕ ਅਕਥ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤਥ। ਮੇਰੇ ਮਨ ਜਪੀਐ ਹਰ ਭਗਵੰਤਾ, ਨਾਮ ਦਾਨ ਦੇ ਜਨ ਆਪਣੇ, ਦੁਖ ਦਰਦ ਕਾ ਹੰਤਾ ਰਹਾਉ। ਜਾ ਕੇ ਘਰ ਸਭ ਕਿਛ ਹੈ ਭਾਈ, ਨੌ ਨਿਧ ਭਰੇ ਭੰਡਾਰ। ਤਿਸ ਕੀ ਕੀਮਤ ਨਾ ਪਵੈ ਭਾਈ, ਉੱਚਾ ਅਗੰਮ ਅਪਾਰ। ਜੀ ਜੰਤ ਪ੍ਰਤਪਾਲਦਾ ਭਾਈ, ਨਿਤ ਨਿਤ ਕਰਦਾ ਸਾਰ। ਸਤ ਗੁਰ ਪੂਰਾ ਭੇਟੀਐ ਭਾਈ, ਸ਼ਬਦ ਮਿਲਾਵਣ ਹਾਰ। ਸੱਚੇ ਚਰਨ ਸਰੇਵੀਐ ਭਾਈ, ਭ੍ਰਮ ਪਉ ਹੋਵੈ ਨਾਸ। ਮਿਲ ਸੰਤ ਸਭਾ ਮਨ ਮਾਂਜੀਐ ਭਾਈ, ਹਰ ਕੈ ਨਾਮ ਨਿਵਾਸ। ਮਿਟੈ ਅੰਧੇਰਾ ਅਗਿਆਨਤਾ ਭਾਈ, ਕਮਲ ਹੋਵੇ ਪ੍ਰਗਾਸ਼। ਗੁਰ ਬਚਨੀ ਸੁਖੀ ਉਪਜੈ ਭਾਈ, ਸਭ ਫਲ ਸਤਿਗੁਰ ਪਾਸ।

ਇੱਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ ਸ਼ਰਨਾਈ। ਇੱਕ ਅਰਦਾਸ ਪਾਠ ਕੀਰਤ ਕੀ

जुगो जुग टल, शतर चवर तख्त दे मालक, हाजरा हजूर जारा जहूर शब्द गुरु, बाणी के बोहित अमृत के दाते, वालिये कुल आलम, दसा पातशाहियां दी जोत, साहब सच्चे पातशाह सतगुरु गुरु ग्रंथ साहब महाराज तिन्हां दी पावन पवित्र ते मुकद्दस हजूरी विच अमृत वेले तो सज्जे दवाना दियां हाजरियां भर रहे सन्मान योग सत्कार योग सतसंगी जनों, सतगुरां दी बड़ी अपार बख्शिश रहमत हुई है आप सब गुरदेव दी पावन हजूरी विच जुड़ बैठ के महाराज दी पावन बाणी दे नाल सांझ बना रहे हो। मेरे तो पहला गुरु करके रागी सिंह आप जी नूं आसा की वार दे मुबारक कीर्तन सरवण करा रहे सी, उपरंत सत्कार योग ज्ञानी जी ने गुरु चरणा विच सरबत दे भले दी अरदास करके अज दा जो पावन मुखवाक है वह आप संगत दे नाल सांझा कीता है। सो आओ पावन मुखवाक दी विचार नूं रंभण तो पहला जिन्ने शरीर आप सतगुरां दे हजूर बैठे हो जां घरां विच मीडिया दे माध्यम राहीं सरवण कर रहे हो, फतेह दी सांझ पाईए जी। वाहिगुरु जी का खालसा वाहिगुरु जी की फतेह। पावन शब्द सोरठ राग विच पंजवें पातशाह धन गुरु अर्जन साहब दी रसना तो उच्चारण किया होया, गुरु ग्रंथ साहब जी दे अंक 639-40 दे उत्ते सुभायमान है। धन गुरु अर्जन साहब ने इस मुबारक शब्द विच जो उपदेश दिता है लंबेरी अष्टपदी है, इहदा सरलेख है सोरठ महला पंजवां, सोरठ राग महला शरीर पंजवां, शरीर गुरु अर्जन साहब घर पहले विच गाउण दी नूं तगीद है, ते अष्टपदियां। अष्टपदी दा अपना अर्थ हुंदा है अठां पदियां वाला शब्द, जिवें बाणी विच चौ पदे आए ने चार पदियां वाला शब्द है, इसे तरह दो पदे ने दो पदियां वाला शब्द है, ते तुकी है तिन्ना तुकां वाला शब्द है, एक तुकी है दो तुकी है। सो ये वख-वख वणगियां ने काव दियां जिहड़ियां महाराज ने वरतियां ने उचारण कीतियां ने। सो असी एक लमेरी बाणी अष्टपदियां दे रूप विच पढ़दे हां जिहनूं आपां सुखमणी साहिब कहिंदे हां। इदां ये सोरठ राग विच गुरु अर्जन साहिब दी अष्टपदी है। मंगल है एक ओंकार सतगुर प्रसाद, ओ अकाल पुरख वाहिगुरु परमेश्वर एक है, ते एक रस अपनी कुदरत विच व्याप रहा है, उहदे अंदर कंटीन्यूटी है लगातारता है, ते ऐसे गुरु की समझ जिहड़ी है ऐसे अकाल पुरख की सोझी बंदे नूं सच्चे गुरु दे पासों हुंदी है। धन गुरु अर्जन साहब महाराज ने बख्शिश की सब जग जिन्हें उपाया भाई, आख्या ये भाई जिस अकाल पुरख ने सारे संसार नूं पैदा किया है, जिन्हें इस जगत नूं साजिया है, सब जग जिन्हें उपाया भाई, वह वाहिद इको एक परमेशर जिहड़ा संसार की सिरजना करन वाला है, जिन्हें इस जगत नूं सिरजिया है, जिहड़ा इस जगत की संभाल करदा है। धन गुरु ग्रंथ साहिब महाराज की बाणी आसा की वार दा जदों रागी सिंह कीर्तन कर रहे सी ते उन्होंने ये बचन गाया कि वह अकाल पुरख वाहिगुरु उन्हें अपने आप नूं साजिया, उन्हें अपनी कुदरत नूं साजिया। कुदरत का अर्थ है जगत ही है, जो दिसदा होया संसार है, जो अणदिसदा संसार है, सारा कुछ कुदरत विच है। तां ते रागी सिंघां ने शब्द गाया भी आप ही ने आप साजियो, आप ही ने रचियो नाउ, अकाल पुरख वाहिगुरु ने अपने आप नूं साजिया, इस करके उन्हूं सह भंग कहिंदे ने। सह भंग का अर्थ भी इहो ही हुंदा है भी जिहदा प्रकाश सुते सिद्ध है अपने आप तों है,
ਜਿਹਨੂੰ ਕੋਈ ਦੂਜਾ ਜਨਮ ਦੇਣ ਵਾਲਾ ਨਹੀਂ ਹੈ, ਜਿਹੜਾ ਕਿਸੇ ਦੋ ਚੀਜ਼ਾਂ ਦੇ ਮਿਲਾਪ ਵਿੱਚੋਂ ਪੈਦਾ ਨਹੀਂ ਹੋਇਆ। ਬਾਕੀ ਜਿਹੜੀ ਮਨੁੱਖੀ ਜਾਤੀ ਹੈ, ਜਿੰਨੀ ਇਹ ਰੱਬ ਦੀ ਖਲਕਤ ਹੈ, ਉਹਦਾ ਇੱਕ ਤਰੀਕਾ ਹੈ ਜਿਹਨੂੰ ਬਾਬੇ ਨੇ ਆਖਿਆ ਵੀ ਮਾਤ ਪਿਤਾ ਬਿਨ ਬਾਲ ਨਾ ਹੋਈ। ਮਾਂ ਪਿਓ ਉਹਦਾ ਇੱਕ ਵੱਡਾ ਯੋਗਦਾਨ ਹੈ, ਪਰ ਅਕਾਲ ਪੁਰਖ ਵਾਹਿਗੁਰੂ ਸੰਸਾਰ ਉੱਤੇ ਕੇਵਲ ਇੱਕ ਐਸੀ ਹਸਤੀ ਹੈ ਜਿਹਦਾ ਕੋਈ ਮਾਂ ਨਹੀਂ ਹੈ, ਜਿਹਦਾ ਕੋਈ ਪਿਓ ਨਹੀਂ ਹੈ। ਤੇ ਮਹਾਰਾਜ ਨੇ ਆਖਿਆ ਆਪ ਹੀ ਨੇ ਆਪ ਸਾਜਿਓ, ਉਸ ਵਾਹਿਗੁਰੂ ਨੇ ਆਪਣੇ ਆਪ ਨੂੰ ਆਪ ਸਾਜਿਆ ਹੈ, ਆਪ ਹੀ ਨੇ ਰਚਿਓ। ਨਾਉਂ, ਨਾਉਂ ਦਾ ਅਰਥ ਹੁੰਦਾ ਹੈ ਹੁਕਮ। ਉਹਨੇ ਆਪਣਾ ਨਾਮਨਾ, ਆਪਣਾ ਹੁਕਮ ਜਿਹੜਾ ਹੈ ਉਹ ਆਪ ਰਚਿਆ ਹੈ। ਉਹਦਾ ਹੁਕਮ ਕੀ ਹੈ, ਇਹ ਵੀ ਫੈਸਲਾ ਉਹਦਾ ਆਪਣਾ ਹੈ। ਕਈ ਵਾਰ ਕੀ ਹੁੰਦਾ ਹੈ ਵੀ ਹੁਕਮ ਨੂੰ ਲਾਗੂ ਕਰਨ ਵਾਲਾ ਹੋਰ ਹੁੰਦਾ ਹੈ ਤੇ ਹੁਕਮ ਹੀ ਕੋਈ ਹੋਰ ਹੁੰਦਾ ਹੈ। ਜੇ ਮੰਨ ਲਓ ਦੇਸ਼ ਦਾ ਕੰਸਟੀਟਿਊਸ਼ਨ ਹੈ, ਸੰਵਿਧਾਨ ਹੈ, ਉਹਦੇ ਵਿੱਚ ਕਾਨੂੰਨ ਕੋਈ ਦਰਜ ਹੈ, ਕੋਈ ਲਿਖਤ ਦਰਜ ਹੈ। ਹੁਣ ਲਿਖਤ ਲਿਖਣ ਵਾਲਾ ਕੋਈ ਹੋਰ ਹੈ, ਪਰ ਲਿਖਤ ਨੂੰ ਲਾਗੂ ਕਰਾਉਣ ਲਈ ਅੱਗੇ ਪ੍ਰਸ਼ਾਸਨ ਹੈ, ਅੱਗੇ ਸਿਟੀ ਹੁੰਦੀ ਹੈ, ਦੇਸ਼ ਹੁੰਦੇ ਨੇ, ਮੁਲਕ ਹੁੰਦੇ ਨੇ, ਉਹਨਾਂ ਦਾ ਆਪੋ ਆਪਣਾ ਜਿਹੜਾ ਹੈ ਉਹ ਕੋਈ ਬਿਊਰੋਕ੍ਰੈਸੀ ਹੈ ਜਿਹੜੀ ਉਸ ਹੁਕਮ ਨੂੰ ਲਾਗੂ ਕਰਾਉਂਦੀ ਹੈ। ਲਿਖਣ ਵਾਲਾ ਕੋਈ ਹੋਰ ਹੈ, ਪਰ ਅਕਾਲ ਪੁਰਖ ਵਾਹਿਗੁਰੂ ਦਾ ਜਿਹੜਾ ਹੁਕਮ ਹੈ, ਜਿਹੜਾ ਉਹਦਾ ਨਿਯਮ ਹੈ, ਉਹਨੂੰ ਲਾਗੂ ਕਰਾਉਣ ਵਾਲਾ ਕੋਈ ਹੋਰ ਨਹੀਂ ਹੈ। ਉਹ ਹੁਕਮ ਹੀ ਵੀ ਆਪ ਹੈ ਅਤੇ ਹੁਕਮ ਵੀ ਉਹਦਾ ਆਪਣਾ ਹੀ ਹੈ। ਇਹ ਨਹੀਂ ਹੈ ਵੀ ਉਹਨੇ ਕੋਈ ਐਸਾ ਤਾਮ ਝਾਮ ਜਿਹੜਾ ਹੈ ਸਿਰਜਿਆ ਹੈ ਜਿਹੜਾ ਉਹਦੇ ਹੁਕਮ ਨੂੰ ਅੱਗੇ ਲਾਗੂ ਕਰਾਉਂਦਾ ਫਿਰਦਾ ਹੈ। ਤੇ ਮਹਾਰਾਜ ਨੇ ਬੜਾ ਸਪਸ਼ਟ ਆਖਿਆ ਆਪ ਹੀ ਨੇ ਆਪ ਸਾਜਿਓ, ਆਪ ਹੀ ਨਾ ਰਚਿਓ ਨਾਉ, ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਜਾਓ। ਇਸ ਕੁਦਰਤ ਨੂੰ ਸਾਜ ਕੇ ਇਹਦੇ ਵਿੱਚ ਆਸਣ ਵੀ ਉਹਨੇ ਆਪ ਲਾਇਆ ਹੈ, ਦੂਰ ਕਿਤੇ ਨਹੀਂ ਗਿਆ। ਹੁਕਮ ਨੂੰ ਸਾਜ ਕੇ ਹੁਕਮ ਵਿੱਚ ਆਪ ਵਰਤ ਰਿਹਾ ਹੈ। ਦੁਈ ਕੁਦਰਤ ਸਾਜੀਐ ਕਰ ਆਸਣ ਡਿੱਠੋ ਜਾਓ, ਦਾਤਾ ਕਰਤਾ ਆਪ ਤੂੰ ਤੁਸ ਦੇਵੈ ਕਰੈ ਪਸਾਉ। ਸਤਿਗੁਰ ਨੇ ਆਖਿਆ ਤੂੰ ਜਾਣੋਈ ਸਭ ਸੈਂ, ਤੂੰ ਸਾਰਿਆਂ ਦੀ ਜਾਣਨ ਵਾਲਾ ਹੈ ਵਾਹਿਗੁਰੂ, ਤੂੰ ਜਾਣੋਈ ਸਭ ਸੈਂ ਦੇ ਲੈਸੈਂ ਜਿੰਦ ਕਵਾਓ। ਤੂੰ ਜਿੰਦ ਦੇਣ ਵਾਲਾ ਵੀ ਹੈ ਆਪਣੇ ਹੁਕਮ ਦੇ ਵਿੱਚ ਤੇ ਜਿੰਦ ਕੱਢਣ ਵਾਲਾ ਵੀ ਹੈ। ਕਵਾਓ ਦਾ ਅਰਥ ਹੁੰਦਾ ਜੀ ਹੁਕਮ, ਤੂੰ ਜਾਣੋਈ, ਜਾਣੋਈ ਦਾ ਅਰਥ ਹੈ ਜਾਣਨ ਵਾਲਾ। ਤੂੰ ਜਾਣੋਈ ਸਭ ਸੈਂ, ਸਾਰਿਆਂ ਨੂੰ ਜਾਣਨ ਵਾਲਾ, ਸਾਰਿਆਂ ਦੇ ਅੰਦਰ ਦੀ ਜਾਣਨ ਵਾਲਾ। ਤੂੰ ਜਾਣੋਈ ਸਭ ਸੈਂ ਦੇ ਦੰਦਾ ਹੈ, ਲੈਸ ਹੈ ਲੈਂਦਾ ਹੈ, ਦੇ ਲੈਸ ਹੈ ਜਿੰਦ, ਜਿੰਦ ਦਾ ਅਰਥ ਕੀ ਹੁੰਦਾ, ਜਿਹੜੀ ਜਾਨ ਹੈ ਬੰਦੇ ਦੇ ਅੰਦਰ, ਇਹ ਕਿਸੇ ਹੋਰ ਦੀ ਮਲਕੀਅਤ ਥੋੜ੍ਹਾ, ਇਹ ਖੁਦਾ ਦੀ ਹੈ, ਰੱਬ ਦੀ ਹੈ। ਤੂੰ ਜਾਣੋਈ ਸਭ ਸੇ ਦੇ ਲੈਸ ਹੈ ਜਿੰਦ ਕਵਾਓ। ਮਹਾਰਾਜ ਨੇ ਆਖਿਆ ਜਿੰਦ ਕਵਾਓ, ਕਵਾਓ ਦਾ ਅਰਥ ਹੁੰਦਾ ਹੈ ਹੁਕਮ। ਤੇਰੇ ਹੁਕਮ ਵਿੱਚ ਤੂੰ ਆ ਜੀਵਨ ਦੇ ਵੀ ਰਿਹਾ ਹੈ ਅਤੇ ਜੀਵਨ ਖੋ ਵੀ ਰਿਹਾ ਹੈ। ਸਾਰੇ

ਆਏ ਜਿਹਨੇ ਇਹ ਬਣਤਰ ਬਣਾਈ ਸਾਡੀ, ਅੱਖਾਂ ਦਿੱਤੀਆਂ ਜਿਹਨੇ, ਅੱਖੀਂ ਦੇਖੈ ਜਿਹਦੀਆਂ ਦਿੱਤੀਆਂ ਹੋਈਆਂ ਅੱਖਾਂ ਨਾਲ ਤੂੰ ਵੇਖਦਾ, ਜਿਹਦੇ ਦਿੱਤੇ ਹੋਏ ਇਸ ਜਿਸਮ ਦੇ ਸਹਾਰੇ ਤੂੰ ਚੱਲਦਾ, ਸਰੀਰ ਦੇ ਸਹਾਰੇ ਚੱਲਦਾ, ਜਿਹਦੀ ਦਿੱਤੀ ਹੋਈ ਜ਼ੁਬਾਨ ਇਸ ਮਾਸ ਦੇ ਟੁਕੜੇ ਨਾਲ ਤੂੰ ਬੋਲਦਾ। ਅੱਖੀਂ ਦੇਖੈ ਜੇਵਾ ਬੋਲੈ, ਜ਼ੁਬਾਨ ਤੂੰ ਬੋਲਦਾ, ਕੰਨੀ ਸੁਰਤ ਸਮਾਏ, ਤੇ ਕੰਨਾਂ ਨਾਲ ਗੱਲ ਨੂੰ ਸੁਣ ਕੇ ਸੁਰਤ ਵਿੱਚ ਸਮਾਉਣਾ ਹੈ। ਪਰ ਮਹਾਰਾਜ ਇਹ ਵੀ ਕਹਿੰਦੇ ਨੇ, ਆਖਿਆ ਤੇਰੇ ਹਾਲਾਤ ਇੱਦਾਂ ਦੇ ਨੇ ਵੀ ਜਿਨ ਰਚ ਰਚਿਆ ਤਿਸੇ ਨਾ ਜਾਣੇ, ਅੰਧਾ ਅੰਧ ਕਮਾਏ, ਜਿਨੇ ਇਹ ਰਚਨਾ ਰਚੀ ਹੈ, ਜਿਨੇ ਏਡਾ ਸੁੰਦਰ ਸਰੀਰ ਤੈਨੂੰ ਦਿੱਤਾ ਏ, ਉਹਨੂੰ ਤੂੰ ਜਾਣਦਾ ਨਹੀਂ ਤੇ ਅੰਨਿਆਂ ਵਾਂਗੂ ਕਰਮ ਕੁਮਾਰੇ, ਉਸ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਨੂੰ ਭੁੱਲਿਆ ਹੋਇਆ ਤੂੰ। ਜਿਨ ਰਚ ਰਚਿਆ ਤਿਸੇ ਨਾ ਜਾਣੇ ਅੰਧਾ, ਉਹਨੂੰ ਜਾਣਦਾ ਨਹੀਂ ਅੰਨਾ ਮਨੁੱਖ, ਤੇ ਕੀ ਕਮਾਉਂਦਾ ਹੈ? ਮਹਾਰਾਜ ਕਹਿੰਦੇ ਨੇ ਅੰਧ ਕਮਾਏ, ਅੰਨੇ ਅੰਨਾ ਬੰਦਾ ਅੰਧ ਕਮਾ ਰਿਹਾ ਹੈ, ਅਗਿਆਨਤਾ ਕਮਾ ਰਿਹਾ ਹੈ।

ਵੱਤ ਦਾ ਅਰਥ ਹੁੰਦਾ ਇਹ ਵਸਤੂ, ਵਸਤੂ ਕਿਹੜੀ ਹੈ? ਜਿਹਨੇ ਸੱਤਿਆ ਦਿੱਤੀ ਤੈਨੂੰ, ਜਿਹਨੇ ਤਾਕਤ ਦਿੱਤੀ, ਉਹਨੇ ਆਪਣੀ ਤਾਕਤ ਦੇ ਨਾਲ ਸਾਰਾ ਕੁਝ ਸਿਰਜਿਆ। ਕਿਨ ਕਹੀਏ, ਹੁਣ ਉਹਨੂੰ ਕਿਵੇਂ ਕਿਹਾ ਜਾ ਸਕਦਾ, ਕਿਵੇਂ ਬਿਆਨ ਕੀਤਾ ਜਾ ਸਕਦਾ ਜਿਹੜਾ ਏਡਾ ਵੱਡਾ? ਕਿਨ ਕਹੀਏ ਦਾ ਅਰਥ ਹੈ ਵੀ ਉਹਨੂੰ ਕਿਵੇਂ ਬਿਆਨ ਕੀਤਾ ਜਾ ਸਕਦਾ, ਉਹ ਸਾਡੇ ਸ਼ਬਦਾਂ ਤੋਂ ਬਹੁਤ ਬਾਹਰੀ ਹੈ। ਮੁਕੰਮਲ ਰੂਪ ਵਿੱਚ ਮਨੁੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਬਿਆਨ ਨਹੀਂ ਕਰ ਸਕਦਾ। ਅਸੀਂ ਤੇ ਮੰਨ ਲਓ ਇੱਕ ਜਿਵੇਂ ਕਤਰਾ ਹੋਵੇ ਸਮੁੰਦਰ ਦੀ ਬੂੰਦ ਦਾ, ਤੇ ਉਹ ਕਿਵੇਂ ਸਮੁੰਦਰ ਨੂੰ ਬਿਆਨ ਕਰੇਗਾ? ਹਾਂ, ਇੱਕ ਤਰੀਕਾ ਜ਼ਰੂਰ ਹੈਗਾ ਹੈ ਵੀ ਜੇ ਉਹ ਕਤਰਾ ਸਮੁੰਦਰ ਦੇ ਵਿੱਚ ਸਮਾ ਜਾਵੇ ਤੇ ਸਮੁੰਦਰ ਦਾ ਰੂਪ ਹੋ ਜਾਂਦਾ। ਪਾਣੀ ਦੀ ਬੂੰਦ ਦਰਿਆ ਵਿੱਚ ਡਿੱਗ ਪਈ, ਸਮੁੰਦਰ ਵਿੱਚ ਡਿੱਗ ਪਈ, ਸਮੁੰਦਰ ਦਾ ਰੂਪ ਹੋ ਗਈ, ਦਰਿਆ ਦਾ ਰੂਪ ਹੋ ਗਈ, ਪਰ ਆਪਣੇ ਆਪ ਵਿੱਚ ਕਤਰੇ ਦੀ ਕੋਈ ਅਹਿਮੀਅਤ ਨਹੀਂ ਹੈ। ਤੇ ਜੇ ਉਹ ਕਤਰਾ ਕਿਤੇ ਤਪਦੀ ਹੋਈ ਭੱਠ ਵਿੱਚ ਪੈ ਜਾਵੇ ਤੇ ਨਾਲ ਦੀ ਨਾਲ ਹੀ ਖਤਮ ਹੋ ਜਾਵੇਗਾ। ਮੈਂ, ਤੁਸੀਂ, ਆਪਾਂ ਸਾਰੇ ਕਿਹਦੇ ਨਿਆਈ ਹਾਂ? ਆਖਿਰ ਕਤਰੇ ਦੀ ਨਿਆਈ ਹੈ, ਇੱਕ ਕਤਰਾ। ਭਾਵੇਂ ਕਿ ਬੰਦਾ ਕਈ ਵਾਰ ਆਪਣੀ ਹਸਤੀ ਦਾ ਬੜਾ ਹੰਕਾਰ ਕਰਦਾ ਹੈ ਵੀ ਮੈਂ ਬਹੁਤ ਵੱਡਾ ਹਾਂ, ਇੱਥੇ ਵੱਡਾ ਵੱਡਾ ਕੋਈ ਨਹੀਂ ਹੁੰਦਾ, ਹਰ ਇੱਕ ਵੱਡੇ ਦੇ ਉੱਤੇ ਇੱਕ ਵੱਡਾ ਹੋਰ ਬੈਠਾ ਹੁੰਦਾ ਹੈ, ਕੋਈ ਵੱਡਿਆ ਨਹੀਂ ਹੈ। ਹਾਂ, ਇੱਕੋ ਵੱਡਾ ਹੈ, ਆਖਿਆ ਸੋ ਵੱਡਾ ਜਿਨ ਰਾਮ ਲਿਵ ਲਾਈ, ਜਿਨ੍ਹਾਂ ਦੀ ਸੁਰਤ ਰਾਮ ਵਿੱਚ ਲੱਗ ਗਈ, ਰੱਬ ਵਾਹਿਗੁਰੂ ਪਰਮੇਸ਼ਰ ਵਿੱਚ ਲੱਗ ਗਈ, ਜਿਹੜੇ ਕਤਰੇ ਸਮੁੰਦਰ ਦੇ ਵਿੱਚ ਜਾ ਕੇ ਡਿੱਗ ਪਏ, ਉਸ ਖੁਦਾ, ਇੱਥੇ ਰੱਬ ਨੂੰ ਸਮੁੰਦਰ ਆਖਿਆ, ਗੁਰੂ ਨੂੰ ਸਮੁੰਦਰ ਆਖਿਆ, ਜਿਹੜਾ ਉਹਦੇ ਵਿੱਚ ਜਾ ਕੇ ਕਤਰਾ ਡਿੱਗ ਪਿਆ ਉਹ ਵੱਡਾ ਹੋ ਗਿਆ, ਨਹੀਂ ਤੇ ਇਕੱਲਾ ਇਕੱਲਾ ਕਤਰਾ ਕੋਈ ਇੱਥੇ ਵੱਡਾ ਨਹੀਂ ਹੈ, ਕੋਈ ਵੱਡਾ ਨਹੀਂ। ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤੀ, ਆਖਿਆ ਕਿਨ ਕਹੀਏ, ਕਿਵੇਂ ਉਹਨੂੰ ਬਿਆਨ ਕੀਤਾ ਜਾਵੇ, ਉਹ ਏਡਾ ਵੱਡਾ, ਮੈਂ ਉਹਨੂੰ ਬਿਆਨ ਕਿਵੇਂ ਕਰਾਂ? ਸ਼ਬਦ ਥੋੜੇ ਨੇ ਉਹਨੂੰ ਬਿਆਨ ਕਰਨ ਦੇ ਲਈ, ਮੈਂ ਬਿਆਨ ਨਹੀਂ ਕਰ ਸਕਦਾ, ਪਰ ਉਹਦੇ ਵਿੱਚ ਇੱਕਮਿਕ ਹੋ ਸਕਦਾ। ਕਤਰਾ ਸਮੁੰਦਰ ਨੂੰ ਬਿਆਨ ਨਹੀਂ ਕਰ ਸਕਦਾ, ਪਰ ਕਤਰਾ ਸਮੁੰਦਰ ਦਾ ਰੂਪ ਹੋ ਸਕਦਾ। ਮੈਂ, ਤੁਸੀਂ, ਆਪਾਂ ਰੱਬ ਨੂੰ ਮੁਕੰਮਲ ਰੂਪ ਵਿੱਚ ਬਿਆਨ ਨਹੀਂ ਕਰ ਸਕਦੇ, ਪਰ ਰੱਬੀ ਵਿਚਾਰ ਗੁਰੂ ਦੇ ਪਾਸੋਂ ਲੈ ਕੇ ਉਹਦੇ ਨਾਲ ਇੱਕਮਿਕ ਹੋਇਆ ਜਾ ਸਕਦਾ ਹੈ, ਜਿਵੇਂ ਗੁਰੂ ਨਾਨਕ ਸਾਹਿਬ ਹੋ ਗਏ, ਜਿਵੇਂ ਗੁਰੂ ਅਰਜਨ ਸਾਹਿਬ ਹੋ ਗਏ, ਜਿਵੇਂ ਇਹ ਦਸ ਪਾਤਸ਼ਾਹੀਆਂ ਹੋ ਗਈਆਂ, ਜਿਵੇਂ ਇਹ ਭਗਤ ਜੀ ਹੋ ਗਏ, ਇਹ ਸਾਰੇ ਇੱਕਮਿਕ ਹੋ ਗਏ। ਨਾਨਕ ਲੀਨ ਪਇਓ ਗੋਬਿੰਦ ਸਿੰਘ, ਜਿਉਂ ਪਾਣੀ ਸੰਗ ਪਾਣੀ, ਜਿਵੇਂ ਪਾਣੀ ਵਿੱਚ ਪਾਣੀ ਮਿਲ ਜਾਂਦਾ ਤੇ ਇੱਕੋ ਜਿਹਾ ਹੀ ਹੋ ਜਾਂਦਾ, ਇੱਦਾਂ ਇਹ ਸਾਰੇ ਮਹਾਂਪੁਰਖ ਇੱਕ ਰੂਪ ਹੋ ਗਏ। ਮਹਾਰਾਜ ਨੇ ਬਖਸ਼ਿਸ਼ ਕੀਤੀ, ਕਿਨ ਕਹੀਏ, ਜੇ ਕੋਈ ਆਖੇ ਵੀ ਮੈਂ ਉਹਨੂੰ ਬਿਆਨ ਕਰ ਦਿਆਂਗਾ, ਕਿਉਂ ਦੇਖੀਏ? ਸਤਿਗੁਰੂ ਮਹਾਰਾਜ ਨੇ ਆਖਿਆ ਉਹਨੂੰ ਕਿਵੇਂ ਵੇਖੀਏ, ਇਹ ਵੀ ਇੱਕ ਖੇਡ ਹੈ ਵੀ ਉਹਨੂੰ ਕਿਵੇਂ ਮਹਿਸੂਸ ਕਰੀਏ, ਕਿਵੇਂ ਉਹਨੂੰ ਵੇਖਿਆ ਜਾਵੇ, ਕਿਵੇਂ ਉਹਨੂੰ ਬਿਆਨ ਕੀਤਾ ਜਾਵੇ। ਕਿਉਂਕਿ ਜਿਹੜੇ ਵੇਖਣ ਵਾਲੇ ਸੀ ਉਹਨਾਂ ਨੇ ਆਖਿਆ ਸਾਡੇ ਕੋਲ ਬਿਆਨ ਹੋ ਹੀ ਨਹੀਂ ਸਕਦਾ। ਕਬੀਰ ਸਾਹਿਬ ਨੂੰ ਪੁੱਛੋ, ਉਹਨਾਂ ਨੂੰ ਪੁੱਛਿਆ ਸਵਾਦ ਕਿੱਦਾਂ ਦਾ ਹੈ, ਉਹ ਕਹਿੰਦੇ ਇਹ ਤੇ ਖੇਡ ਐਸੀ ਹੈ ਵੀ ਗੂੰਗਾ ਗੁੜ ਖਾਇਆ ਪੁੱਛੇ ਤੇ ਕਿਆ ਕਹੀਏ, ਵੀ ਜਿਵੇਂ ਭਾਈ ਕਿਸੇ ਗੂੰਗੇ ਨੇ ਗੁੜ ਖਾਧਾ ਹੋਵੇ ਤੇ ਉਹਨੂੰ ਤੁਸੀਂ ਪੁੱਛੋ ਸਵਾਦ ਕਿੱਦਾਂ ਦਾ, ਕੀ ਦੱਸੇਗਾ? ਉਹਦੇ ਕੋਲ ਬੋਲਿਆ ਹੀ ਨਹੀਂ ਜਾਣਾ,

ਇਹ ਤੇ ਉਹ ਹੈ ਜਿਹਨੇ ਮਾਣ ਲਿਆ ਉਹਨੂੰ, ਜਿਹਨੇ ਮਾਣਿਆ ਉਹਨੂੰ, ਉਹਨੂੰ ਸਵਾਦ ਆ ਗਿਆ ਫਿਰ ਇਹਦਾ, ਉਹ ਬਿਆਨ ਨਹੀਂ ਕਰ ਸਕਦਾ। ਰੱਬ ਕੋਈ ਏਦਾਂ ਦੀ ਚੀਜ਼ ਨਹੀਂ ਹੈ ਵੀ ਬੰਦਾ ਆਪਣੀ ਜੇਬ ਵਿੱਚੋਂ ਕੱਢ ਕੇ ਕਿਸੇ ਦੀ ਤਲੀ ਤੇ ਧਰ ਕੇ ਆਖੇ ਵੀ ਲੈ ਤੂੰ ਇਹਨੂੰ ਰੱਖ ਲਾ ਆਪਣੇ ਕੋਲ ਵੀ, ਹੁਣ ਉਹ ਕੋਈ ਵਸਤੂ ਥੋੜਾ ਹੈ। ਇਸ ਕਰਕੇ ਜਿੰਨੀਆਂ ਇਹ ਕਈ ਵਾਰ ਡਿਬੇਟਸ ਵੀ ਧਰਮ ਦੇ ਨਾਂ ਤੇ ਚੱਲਦੀਆਂ ਨੇ, ਰੱਬ ਦੇ ਨਾਂ ਤੇ ਚੱਲਦੀਆਂ ਨੇ, ਸਭ ਫਾਲਤੂ ਨੇ। ਏਦਾਂ ਹੈ ਵੀ ਕਤਰੇ ਆਪਸ ਦੇ ਵਿੱਚ ਲੜ ਰਹੇ ਨੇ, ਕਤਰੇ ਆਪਸ ਵਿੱਚ ਝਗੜਾ ਕਰ ਰਹੇ ਨੇ, ਸਮੁੰਦਰ ਦੀ ਸਾਰਿਆਂ ਨੂੰ ਥਾਂ ਨਹੀਂ ਹੈਗੀ। ਜੇ ਕਤਰਿਆਂ ਨੂੰ ਸਮੁੰਦਰ ਦੀ ਥਾਂ ਪਤਾ ਲੱਗ ਗਈ ਫਿਰ ਸਮੁੰਦਰ ਦੀ ਕੀ ਵੈਲਿਊ ਰਹਿ ਗਈ? ਇਸ ਕਰਕੇ ਰੱਬ ਦੇ ਕੌਤਕ, ਅਕਾਲ ਪੁਰਖ ਵਾਹਿਗੁਰੂ ਦੇ ਕੌਤਕ ਬਿਆਨ ਤੋਂ ਪਰੇ ਨੇ, ਉਹਨਾਂ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਹਾਂ, ਮਾਣਿਆ ਜਾ ਸਕਦਾ। ਤੇ ਇਹ ਕੋਵੀ ਨੇ ਜਿਹੜੇ ਕੌਤਕਾਂ ਦੇ ਨਾਂ ਤੇ ਲੋਕਾਂ ਨੂੰ ਭਰਮ ਜਾਲ ਵਿੱਚ ਵੀ ਪਾਉਂਦੇ ਨੇ, ਇਹ ਵੀ ਚੇਤੇ ਰੱਖੋ, ਉਹਨਾਂ ਤੋਂ ਵੀ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਜੇ ਕੋਈ ਇਹ ਕਹਿੰਦਾ ਨਾ ਵੀ ਰੱਬ ਮੇਰੀ ਜੇਬ ਵਿੱਚ ਹੈ, ਮੈਂ ਤੇਰਾ ਰੱਬ ਨਾਲ ਮਿਲਾਪ ਕਰਾਵਾਂਗਾ, ਜਿਵੇਂ ਆਪਾਂ ਕਹਿੰਦੇ ਵੀ ਬੰਦਾ ਆਪਣੇ ਮੂੰਹ ਹੀ ਮੀਆਂ ਮਿੱਠੂ ਬਣੀ ਜਾਂਦਾ, ਵੀ ਮੈਨੂੰ ਬਹੁਤ ਸਮਝ ਹੈ, ਮੈਨੂੰ ਬਹੁਤ ਸੋਝੀ ਹੈ, ਨਹੀਂ। ਜਿਨ ਹਰ ਪਾਇਆ ਤਿਨੈ ਛਪਾਇਆ, ਜਿਹਨੇ ਪਾ ਲਿਆ ਉਹਨੇ ਛਪਾ ਲਿਆ, ਉਹ ਦੱਸਣ ਜੋਗਾ ਹੀ ਨਹੀਂ ਰਿਹਾ। ਸਤਿਗੁਰ ਸੱਚੇ ਪਾਤਸ਼ਾਹ ਨੇ ਇੱਥੇ ਬਖਸ਼ਿਸ਼ ਕੀਤੀ, ਕਿਨ ਕਹੀਐ ਕਿਉਂ ਦੇਖੀਐ ਭਾਈ, ਕਰਤਾ ਏਕ ਇਕੱਠ। ਆਖਿਆ ਕਰਤਾ ਇੱਕੋ ਹੀ ਹੈ। ਇਕੱਠ ਦਾ ਅਰਥ ਹੁੰਦਾ ਹੈ ਸਾਧ ਸੰਗਤ ਜੀ, ਜਿਹਨੂੰ ਕਥਿਆ ਨਾ ਜਾਵੇ, ਜਿਹਨੂੰ ਬਿਆਨ ਨਾ ਕੀਤਾ ਜਾ ਸਕੇ। ਕਿਵ ਕਰ ਆਖਾਂ, ਕਿਵ ਸਲਾਹੀ, ਕਿਉਂ ਵਰਨੀ, ਕਿਵ ਜਾਣਾ, ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ। ਇੱਥੇ ਇੱਕ ਤੋਂ ਇੱਕ ਸਿਆਣੇ ਬਣਦੇ ਨੇ। ਬਾਬੇ ਨੇ ਆਖਿਆ, ਗੁਰੂ ਨਾਨਕ ਸਾਹਿਬ ਮਹਾਰਾਜ ਨੇ ਜਪਜੀ ਸਾਹਿਬ ਦੀ ਇਸ ਬਾਣੀ ਵਿੱਚ ਆਖਿਆ, ਕਿਵ ਕਰ ਆਖਾਂ, ਆਖਿਆ ਮੈਂ ਕਿਵੇਂ ਤੈਨੂੰ ਬਿਆਨ ਕਰਾਂ, ਕਿਵ ਸਲਾਹੀ, ਤੇਰੀ ਸਿਫਤ ਤੋਂ ਸਲਾਹ ਕਿਵੇਂ ਕਰਾਂ, ਕਿਵ ਕਰ ਆਖਾਂ, ਕਿਵ ਸਲਾਹੀ, ਕਿਉਂ ਵਰਨੀ, ਤੇਰਾ ਮੈਂ ਕਿਵੇਂ ਵਰਣਨ ਕਰਾਂ, ਤੇਰੀ ਇੰਟਰਪ੍ਰਿਟੇਸ਼ਨ ਕੀ ਦਵਾਂ, ਤੇਰੀ ਵਿਆਖਿਆ ਕੀ ਕਰਾਂ ਮੈਂ। ਕਿਵ ਕਰ ਆਖਾਂ, ਕਿਵ ਸਲਾਹੀ, ਕਿਉਂ ਵਰਨੀ, ਕਿਵ ਜਾਣਾ, ਤੈਨੂੰ ਕਿਵੇਂ ਜਾਣਾ। ਬਾਬੇ ਨੇ ਕਿਹਾ, ਨਾਨਕ ਆਖਣ ਸਭ ਕੋ ਆਖੈ। ਇੱਥੇ ਆਖਣ ਵਾਲੇ ਬੜੇ ਨੇ ਜਿਹੜੇ ਆਖਦੇ ਨੇ, ਨਾਨਕ ਆਖਣ ਸਭ ਕੋ ਆਖੈ, ਆਖਣ ਵਾਲਿਆਂ ਦੀ ਕੋਈ ਕਮੀ ਨਹੀਂ ਹੈ। ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਇੱਕ ਤੋਂ ਇੱਕ ਬੰਦਾ ਸਿਆਣਾ ਬਣਿਆ ਪਿਆ ਇੱਥੇ। ਆਖਣ ਵਾਲੇ ਕੇਤੜੇ ਸਭ ਬੰਨੇ ਪੰਡ ਪਰਾਲ, ਜਿਵੇਂ ਨਾ ਕੋਈ ਪਰਾਲੀ ਦੀਆਂ ਪੰਡਾਂ ਬੰਨੀ ਫਿਰੇ ਜਿਹਦਾ ਕੋਈ ਲਾਭ ਨਹੀਂ ਹੈ। ਤੱਤ ਦਾ ਤਾਂ ਕੋਈ ਲਾਭ ਹੁੰਦਾ ਹੈ, ਪਰਾਲੀ ਦਾ ਕੀ ਲਾਭ ਹੈ? ਕਿਸਾਨ ਕੀ ਕਰਦਾ ਭਲਾ, ਉਹ ਪਰਾਲੀ ਪਸ਼ੂਆਂ ਅੱਗੇ ਸੁੱਟ ਦਿੰਦਾ, ਉਹਨੂੰ ਉਹਦਾ ਕੋਈ ਲਾਭ ਨਹੀਂ ਹੈ, ਤੱਤ ਨੂੰ ਆਪਣੇ ਘਰ ਲੈ ਜਾਂਦਾ। ਮਹਾਰਾਜ ਕਹਿੰਦੇ ਜਿੰਨੇ ਦਾਅਵਿਆਂ ਵਾਲੇ ਨੇ ਨਾ, ਜਿੰਨੇ ਇਹ ਦਾਅਵੇ ਕਰਦੇ ਫਿਰਦੇ ਨੇ, ਇਹ ਕਈ ਨੇ, ਆਖਣ ਵਾਲੇ ਕੇਤੜੇ ਕਈ ਨੇ। ਤੇ ਕੀ ਕਰਦੇ ਨੇ ਮਹਾਰਾਜ, ਇਹ ਆਖ ਲੈਂਦੇ ਨੇ, ਕਹਿੰਦੇ ਨਹੀਂ ਸਭ ਬੰਨੈ ਪੰਡ ਪਰਾਲ, ਇਹ ਸਾਰੇ ਪਰਾਲੀ ਦੀਆਂ ਪੰਡਾਂ ਬੰਨੀ ਫਿਰਦੇ ਨੇ, ਪਰਾਲੀ ਦੀਆਂ ਪੰਡਾਂ, ਜਿਹਦਾ ਲਾਭ ਕੋਈ ਨਹੀਂ। ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ, ਉਹਦੇ ਬਾਰੇ ਤੇ ਇਹੋ ਕਿਹਾ ਜਾ ਸਕਦਾ ਹੈ ਵੀ ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ, ਵੀ ਉਹਦਾ ਨਾਮ ਨਾ ਵੱਡਾ ਹੈ, ਉਹ ਆਪ ਵੱਡਾ ਹੈ। ਵੱਡਾ ਸਾਹਿਬ ਵੱਡੀ ਨਾਈ, ਤੇਰਾ ਨਾਮ ਨਾ ਵੱਡਾ, ਤੇਰਾ ਹੁਕਮ ਵੱਡਾ। ਵੱਡਾ ਸਾਹਿਬ ਵੱਡੀ ਨਾਈ ਕੀਤਾ ਜਾ ਕਾ ਹੋਵੇ, ਨਾਨਕ ਜੇ ਕੋ ਆਪੋ ਜਾਣੈ। ਤੇ ਜੇ ਕੋਈ ਆਪਣੇ ਆਪ ਵਿੱਚ ਸਿਆਣਾ ਬਣਨ ਦੀ ਕੋਸ਼ਿਸ਼ ਕਰੇ ਨਾ, ਨਾਨਕ ਜੇ ਕੋ ਆਪੋ ਜਾਣੈ ਅੱਗੇ ਗਿਆ ਨਾ ਸੋ ਹੈ। ਮਹਾਰਾਜ ਕਹਿੰਦੇ ਨੇ ਉਹ ਅੱਗੇ ਗਿਆ ਹੋਇਆ ਸ਼ੋਭਦਾ ਨਹੀਂ, ਸ਼ੋਭਾ ਨਹੀਂ ਪਾਉਂਦਾ। ਕੱਲ ਵੀ ਆਪਾਂ ਇੱਕ ਹੁਕਮਨਾਮਾ ਸਤਿਗੁਰੂ ਗੁਰੂ ਅਰਜਨ ਸਾਹਿਬ ਦਾ ਸੀ, ਉਹ ਵਿਚਾਰਿਆ, ਉੱਥੇ ਵੀ ਮਹਾਰਾਜ ਨੇ ਇਹੋ ਗੱਲ ਆਖੀ ਨਾ, ਤੁਧ ਬਿਨ ਦੂਜਾ ਨਾ ਹੀ ਕੋਏ, ਤੂੰ ਕਰਤਾਰ ਕਰੈ ਸੋਏ, ਤੇਰਾ ਜ਼ੋਰ ਤੇਰੀ ਮਨ ਟੇਕ, ਸਦਾ ਸਦਾ ਜਪ ਨਾਨਕ ਏਕ। ਉਹ ਅਕਥ ਹੈ, ਉਹ ਬਿਆਨ ਤੋਂ ਪਰੀ ਹੈ, ਬਿਆਨਿਆ ਜਾ ਹੀ ਨਹੀਂ ਸਕਦਾ। ਮਹਾਰਾਜ ਅਗਲੇ ਬਚਨ ਵਿੱਚ ਕਹਿੰਦੇ ਨੇ, ਕਹਿੰਦੇ ਗੁਰ ਗੋਬਿੰਦ ਸਲਾਹੀਐ ਭਾਈ, ਹੇ ਭਾਈ ਗੁਰੂ ਦੀ ਸਲਾਹ ਲੈ ਕੇ ਉਹਦੀ ਸਿਫਤੋ ਸਲਾਹ ਕਰਿਆ ਕਰੋ। ਗੁਰ ਦਾ ਅਰਥ ਟੈਕਨੀਕ ਵੀ ਹੁੰਦੀ ਹੈ, ਜੁਗਤ ਵੀ ਹੁੰਦੀ ਹੈ। ਇਹ ਜੁਗਤ ਸਾਨੂੰ ਕਿੱਥੋਂ ਮਿਲਦੀ ਹੈ? ਗੁਰੂ ਗ੍ਰੰਥ ਸਾਹਿਬ ਦੇ ਪਾਸੋਂ। ਗੁਰ ਗੋਬਿੰਦ ਸਲਾਹੀਐ ਭਾਈ, ਜਿਸ ਤੇ ਜਾਪੈ ਤੱਥ। ਤੱਥ ਦਾ ਮਤਲਬ ਕੀ ਹੁੰਦਾ? ਬਾਬੇ ਨੇ ਕਿਹਾ ਪੰਡਿਤ ਦਹੀਂ ਵਿਲੋਈਐ ਵਿੱਚੋਂ ਨਿਕਲੈ ਤੱਥ। ਹੇ ਪੰਡਿਤ, ਜੇ ਤੂੰ ਦਹੀਂ ਨੂੰ ਰਿੜਕੇਗਾ ਤੇ ਵਿੱਚੋਂ ਤੱਥ ਪ੍ਰਾਪਤ ਹੋਵੇਗਾ, ਪਰ ਜੇ ਤੂੰ ਪਾਣੀ ਨੂੰ ਰਿੜਕੇਗਾ ਤੇ ਵਿੱਚੋਂ ਕੁਝ ਵੀ ਪ੍ਰਾਪਤ ਨਹੀਂ ਹੋਣਾ। ਤੱਥ ਤੇ ਦਹੀਂ ਵਿੱਚੋਂ ਹੀ ਮਿਲਦਾ ਹੈ ਨਾ, ਤੁਹਾਨੂੰ ਮੱਖਣ ਮਿਲੇਗਾ, ਫਿਰ ਘਿਓ ਮਿਲੇਗਾ। ਕੋਈ ਬੰਦਾ ਪਾਣੀ 'ਚ ਮਧਾਣੀ ਪਾ ਕੇ ਸਾਰੀ ਜ਼ਿੰਦਗੀ ਘੁਮਾਉਂਦਾ ਰਹੇ, ਆਖੇ ਮੈਂ ਬੜਾ ਥੱਕ ਗਿਆ, ਮੇਰੀਆਂ ਬਾਹਾਂ ਦੁਖਣ ਲੱਗ ਪਈਆਂ,
मैं तो इन्ना काम करदा इन्ना काम करदा। बाबे ने आख्या कख भी हासिल होने वाला नहीं, क्योंकि पंडित दही विलोई है विचों निकल है तत्थ। हे पंडित, जे तू दही नू रिड़केगा ते विचों तत्थ निकलेगा, तू कर की रहा है जल मथी है, जल नू मथेगा जल नू रिड़केगा जे ते जल देखिए तेन वेखना भी जाली पवेगा, उहदे विचों होर कुछ नजर नहीं आना। तुसी थोड़ा चिर दुध रिड़कते हो, कुछ समय बाद उहदे विचों मक्खन नजर आउण लग पैंदा। पर जे तुसी पानी रिड़को ते कुछ समय बाद भी की नजर आवेगा, पानी नजर आवेगा ना, उचों ते कुछ नहीं होर नजर आना। सतगुरु महाराज ने आख्या जल मथी है जल देखिए भाई, आख्या जिन्हें जल रिड़किया उन्हें जल ही वेख्या, उन्हें पानी वेख्या। इस करके दही नू हर का बिलोव ना बिलोवो मेरे भाई, सहज बिलोवो जैसे तत ना जाई, तत ना मर जे। ते तत कित्थों मिलना है? बाबे ने कहा गुर गोबिंद सलाही है भाई, जिस ते जापै तत मेरे मन। हे मेरे मन, जपिए हर भगवंता। जप किनू? हरि भगवंत नू, अकाल पुरख वाहिगुरु नू, उस भगवान नू। नाम दान दे जाने अपने, तो जे उन्हू जपेगा तो की देगा? तेन नाम का दान देगा, नाम का दान गुरु पासों मिलता है। नाम दान दे जाने अपने, ये की होगा? असं अरदास हर रोज कहने सिखा सिखी दान, केस दान, रहत दान, विवेक दान, विसाह दान, ते सब तो सिखरला दान केड़ा? दाना सिर दान, नाम दान। आख्या दाना तो भी वड्डा दान की है, बाकी हर चीज की अपनी वैल्यू हो सकती है। आप कहने सिखा सिखी दान, केसा की अपनी वैल्यू है, केस दान, रहत, रहत भी कोई रख सकता है पंथक तौर उत्ते। सिखा सिखी दान, केस दान, रहत दान, विवेक दान, विवेक भी होना चाहिए है। कई बंदे बड़े विवेकी होंगे ने, इंटैलीजेंट ने, उन्होंने पता है भी कितने मत्था टेकना है ते कितने नहीं टेकना। विवेकी उन्होंने पता है भी मैं गुरु ग्रंथ साहब तो बिना और कितने मत्था नहीं टेकना। इन आप कहने विवेकी है बंदा भी, इन समझ है। विवेक दान, विसाह दान, उहदा विसाह भी है भरोसा भी है, विसाह दान भरोसा दान। पर हुण जिहड़ी अगली गल आखी, वह आखिया दाना से, यह भी दान अपनी जगह ठीक ने, पर सब तो सरमौरला दान किहड़ा है? नाम दान। वह किहदे को मिलदा है? वह नाम दान जिहड़ा है वह सानू गुरु दे पासों प्राप्त हुंदा। वह नाम दान अकाल पुरख वाहिगुरु आप दिंदा है। ते उदां वैसे नाम दान वाले भी बथेरे ने जिहड़े नाम दान करदे ने। खैर गुरु कृपा करे, महाराज ने आख्या नाम दान दे जन अपने, अपने सेवक नू रब जी नाम दान दिओ। दुख दर्द का हंता, दुखा दर्दां दा हंत कर देण वाला, दुखा दर्दां नू खत्म कर देण वाला। एक वैसे हंट शब्द आपां कहिंदे, हंट दा अर्थ वी की हुंदा? शिकार करना, मारना। इत्थे वी जिहड़ा हंत शब्द है ना जी, इहदे अर्थ इहो ही है वी हंत कर देना, खत्म कर देना, रहाओ। अगला बोल है जा कै घर सब किश है भाई। आख्या भटक्यो ना, इस रब दे घर विच सारा कुछ है। साचे साहिबा क्या नाही, घर तेरा, घर तां तेरा सब कुछ है, जिस दे सो पावे। हुण कई बार चीजां ते रब ही दिंदा है, सारयां नूं परमेशर ही दिंदा है, तुर उठ के ना होर किसे दा लग जांदा। कई कईयां नूं आदत हुंदी है ना, काम कोई होर करदा है ते क्रैडिट आप लै जांदे ने, काम किसी होर ने किया तो क्रैडिट उन्होंने, चलाक होंगे ने, काम कोई किसी होर ने कर दिता क्रैडिट आप लै गए। हुण देण वाला तो ददा दाता एक है सबको, तो क्रैडिट कोई होर ही लै गया। वह कहिंदे जी साढ़े तो सानू तो फलाने बाबे ने दात दित्ती है। नहीं नहीं, वह कौन हुंदा है दाता देने वाला? जदों मर गया फिर कौन दूगा? जदों मर गया जान तो चलिया गया, जां जदों जम्मिया नहीं सी उदों कौन दिंदा सी? इस करके देण वाला रब ही है, होर कोई नहीं है। जगत भिखारी फिरत है सब को दाता, राम देण वाला वह वाहिगुरु, वह राम आप है, होर कोई नहीं है। तो ये जिन्हें रब दे अगे बैठे हुए ने ना ठेकेदार, ये सारे कौन ने? ये चलाक लोग ने, काम तो रब करदा ते ना ये अपना ला लेंदे ने, पूजा भगती अपनी कराई जांदे ने। महाराज ने बख्शिश की नाम दा। अगला बचन है जा कै घर सब किश है भाई। आख्या जी दे घर विच सब कुछ है,
ਨੌ ਨਿੱਧ ਭਰੇ ਭੰਡਾਰ। ਨੌ ਨਿੱਧ, ਨੌ ਖਜ਼ਾਨੇ, ਨੌ ਨਿੱਧ ਭਰੇ ਭੰਡਾਰ, ਤਿਸ ਕੀ ਕੀਮਤ ਨਾ ਪਵੈ ਭਾਈ। ਉੱਚਾ ਗਮ ਅਪਾਰ, ਉਹ ਵਾਹਿਗੁਰੂ ਜਿਹੜਾ ਉੱਚਾ ਹੈ, ਊਚ ਅਪਾਰ ਬੇਅੰਤ ਸਵਾਮੀ, ਕੌਣ ਜਾਣੇ ਗੁਣ ਤੇਰੇ। ਪਰ ਇਹ ਹੋ ਸਕਦਾ ਵੀ ਗਾਵਤ ਉਧਰੇ, ਸੁਣਤੇ ਉਧਰੇ, ਬਿਨਸੇ ਪਾਪ ਕਨੇਰੇ। ਤੇਰੇ ਗੁਣਾਂ ਨੂੰ ਕੋਈ ਜਾਣ ਨਹੀਂ ਸਕਦਾ, ਪਰ ਜਿਹੜੇ ਤੇਰੇ ਗੁਣ ਗਾਉਂਦੇ ਨੇ ਮੇਰੇ ਵਾਹਿਗੁਰੂ ਜੀ, ਉਹਨਾਂ ਦਾ ਆਪਣੇ ਆਪ ਦਾ ਉਧਾਰ ਹੋ ਜਾਂਦਾ, ਸਤਿਗੁਰ ਨੇ ਬਖਸ਼ਿਸ਼ ਕੀਤੀ। ਜੀ ਜੰਤ ਪ੍ਰਤਪਾਲਦਾ ਭਾਈ, ਸਾਰੇ ਜੀਵਾਂ ਜੰਤਾਂ ਦੀ ਪ੍ਰਤਪਾਲਣਾ ਕਰਨ ਵਾਲਾ, ਇੱਕ ਕੀੜੀ ਤੋਂ ਲੈ ਕੇ ਛੋਟੇ ਜੇ ਇਨਸੈਕਟ ਤੋਂ ਲੈ ਕੇ ਛੋਟਾ ਜਿਹਾ ਕੋਈ ਕਿਰਮ ਹੈ ਜਿਹੜਾ ਦਿਸਦਾ ਵੀ ਨਹੀਂ, ਉਹ ਤੋਂ ਲੈ ਕੇ ਅਤੇ ਵੱਡੇ ਹਾਥੀ ਤੱਕ ਪਾਲਣ ਵਾਲਾ ਜਿਹੜਾ ਉਹਨੂੰ ਪਾਲਦਾ। ਅਤੇ ਮੈਂ ਕਈ ਵਾਰ ਕਹਿੰਦਾ ਹੁੰਦਾ ਵੀ ਤੁਸੀਂ ਜਿਨ੍ਹਾਂ ਦੇ ਪਿੱਛੇ ਲੱਗੇ ਹੋ ਉਹ ਤੇ ਬੰਦਿਆਂ ਨੂੰ ਪਾਲਦੇ ਨੇ, ਤੇ ਮੇਰਾ ਤੇ ਪਰਮੇਸ਼ਵਰ ਉਹ ਹੈ ਜਿਹੜਾ ਜੀਵ ਜੰਤੂਆਂ ਨੂੰ ਵੀ ਪਾਲਦਾ ਹੈ। ਤੁਸੀਂ ਜਿਹਦੇ ਪਿੱਛੇ ਲੱਗੇ ਹੋ ਨਾ, ਉਹ ਤੁਹਾਡੀ ਬੋਲੀ ਸਮਝਦਾ, ਤੁਸੀਂ ਉਹਨੂੰ ਇੱਦਾਂ ਹੱਥ ਜੋੜ ਕੇ ਆਖਿਆ ਬਾਬਾ ਜੀ ਇਸ ਚੀਜ਼ ਦੀ ਲੋੜ ਹੈ, ਮਹਾਂਪੁਰਖੋ ਇਸ ਚੀਜ਼ ਦੀ ਲੋੜ ਹੈ, ਅੱਛਾ ਮੇਰੇ ਰੱਬ ਨੇ ਤੇ ਉਹਨੂੰ ਵੀ ਪਾਲਿਆ ਜਿਹੜਾ ਹੱਥ ਜੋੜਨ ਜੋਗਾ ਵੀ ਨਹੀਂ ਸੀ, ਜਿਹਦੇ ਕੋਲ ਕੋਈ ਦੋ ਸ਼ਬਦ ਵੀ ਨਹੀਂ ਸਨ ਹੈਗੇ, ਉਹਨੇ ਤੇ ਉਹਨੂੰ ਵੀ ਪਾਲਿਆ, ਮੇਰਾ ਰੱਬ ਏਡਾ ਵੱਡਾ, ਮੇਰਾ ਖੁਦਾ ਏਡਾ ਵੱਡਾ। ਤੁਹਾਨੂੰ ਤੇ ਕਿਸੇ ਦੇ ਅੱਗੇ ਖਲੋ ਕੇ ਕਹਿਣਾ ਪੈਂਦਾ ਹੈ ਨਾ, ਤੇ ਮੇਰਾ ਰੱਬ ਤੇ ਕੀੜੀਆਂ ਨੂੰ ਵੀ ਪਾਲਦਾ, ਉੱਥੇ ਵੀ ਮੇਰਾ ਤੇ ਰੱਬ ਉਹ ਹੈ ਜਿਹੜਾ ਪੱਥਰਾਂ ਦੇ ਕੀੜਿਆਂ ਨੂੰ ਵੀ ਪਾਲਦਾ ਜਿੱਥੇ ਕੋਈ ਰਸਤਾ ਕੋਈ ਨਹੀਂ, ਮੇਰਾ ਤੇ ਪਰਮੇਸ਼ਵਰ ਉਹ ਹੈ ਜਿਹੜਾ ਕੱਛੂ ਕੁੰਮੀਆਂ ਤੇ ਕੱਛੂ ਕੁੰਮਿਆਂ ਨੂੰ ਵੀ ਪਾਲਦਾ ਜਿਹੜੇ ਪਾਣੀ 'ਚ ਰਹਿੰਦੇ ਨੇ, ਉੱਥੇ ਵੀ ਉਹ ਰਿਜ਼ਕ ਪਹੁੰਚਾ ਦਿੰਦਾ, ਉਹ ਮੇਰਾ ਰੱਬ ਹੈ। ਮੇਰਾ ਤੇ ਪਰਮੇਸ਼ਵਰ ਉਹ ਹੈ ਭਾਈ ਜਿਹੜਾ ਪਾਲਦਾ ਕਿਹਨੂੰ ਹੈ, ਉਡੇ ਊੜਾ ਵੈਸੇ ਕੋਸਾਂ ਤਿਸ ਪਾਛੈ ਬਚਰੇ ਛਰਿਆ। ਮੇਰਾ ਤੇ ਰੱਬ ਉਹ ਹੈ, ਕੂੰਜਾਂ ਉੱਡ ਕੇ ਆ ਗਈਆਂ, ਬੱਚੇ ਪਿੱਛੇ ਨੇ, ਮਾਵਾਂ ਕੋਲ ਨਹੀਂ ਹੈਗੀਆਂ, ਉਹਨੇ ਉਹਦੇ ਬੱਚੇ ਵੀ ਪਾਲ ਦਿੱਤੇ। ਸਾਡਾ ਤੇ ਰੱਬ ਉਹ ਹੈ, ਸਾਡਾ ਤੇ ਪਰਮੇਸ਼ਵਰ ਉਹ ਹੈ, ਤੇਰਾ ਤੇ ਇਕੱਲਾ ਬੰਦਿਆਂ ਨੂੰ ਹੀ ਪਾਲਦਾ, ਬੰਦਿਆਂ ਦੀ ਪ੍ਰਾਰਥਨਾ ਸੁਣਦਾ। ਸਤਿਗੁਰ ਨੇ ਬਖਸ਼ਿਸ਼ ਕੀਤੀ। ਜੀ ਜੰਤ ਪ੍ਰਤਪਾਲਦਾ ਭਾਈ, ਨਿਤ ਨਿਤ ਕਰਦਾ ਸਾਰ। ਸਾਰ ਦਾ ਅਰਥ ਹੈ ਜੀ ਸੰਭਾਲ ਕਰਨੀ, ਇੱਕ ਸਾਰ ਦਾ ਅਰਥ ਲੋਹਾ ਵੀ ਹੁੰਦਾ, ਇੱਥੇ ਸਾਰ ਦਾ ਅਰਥ ਹੈ ਸੰਭਾਲ। ਜਿਵੇਂ ਆਪਾਂ ਕਹਿੰਦੇ ਕਿਸੇ ਬੰਦੇ ਦੀ ਸਾਰ ਲਈ ਕਿ ਨਹੀਂ, ਇਹ ਵੀ ਇੱਥੋਂ ਹੀ ਸ਼ਬਦ ਨਿਕਲਿਆ। ਸਾਰ ਦਾ, ਸਾਰ ਲੈਣ ਦਾ ਮਤਲਬ ਹੁੰਦਾ ਹੈ ਜੇ ਕਿਸੇ ਦੀ ਕੋਈ ਲੋੜ ਹੈ ਉਹਦੀ ਤੂੰ ਸੰਭਾਲ ਕੀਤੀ ਕਿ ਨਹੀਂ, ਸਾਰ ਲੈਣੀ, ਖਬਰ ਲੈਣੀ ਕਿਸੇ ਦੀ। ਜੀ ਜੰਤ ਪ੍ਰਤਪਾਲ ਦਾ ਭਾਈ, ਨਿਤ ਨਿਤ ਕਰਦਾ ਸਾਰ। ਸਤਿਗੁਰ ਪੂਰਾ ਭੇਟੀਐ ਭਾਈ, ਸ਼ਬਦ ਮਿਲਾਵਣ ਹਾਰ। ਜੇ ਉਹਨੂੰ ਮਿਲਣਾ ਚਾਹੁੰਦਾ ਹੈ ਤੇ ਗੁਰੂ ਦੇ ਦੀਦਾਰ ਕਰਿਆ ਕਰ, ਇਹਦੇ ਸ਼ਬਦ ਦੇ ਵਿੱਚੋਂ ਤੈਨੂੰ ਰੱਬ ਲੱਭੇਗਾ, ਇਹਦੇ ਸ਼ਬਦ ਦੁਆਰਾ ਹੀ ਤੇਰਾ ਮਿਲਾਪ ਹੋਵੇਗਾ, ਹੋਰ ਕੋਈ ਤਰੀਕਾ ਨਹੀਂ। ਅਗਲਾ ਬੋਲ ਹੈ, ਸਤਿਗੁਰੂ ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸੱਚੇ ਚਰਨ ਸਿਰੇ ਵੀ ਗਏ ਭਾਈ, ਜਿਹਨੇ ਸੱਚੇ ਸਦਾ ਕਾਇਮ ਰਹਿਣ ਵਾਲੇ ਰੱਬ ਦੇ ਚਰਨ ਪਕੜ ਲਏ, ਕੀ ਹੋਵੇਗਾ ਮਹਾਰਾਜ ਉਹਨੂੰ ਫਿਰ? ਆਖਿਆ ਸੱਚੇ ਚਰਨ ਸਿਰੇ ਵੀ ਗਏ ਭਾਈ, ਭ੍ਰਮ ਭਉ ਹੋਵੇ ਨਾਸ਼। ਉਹਦੇ ਭਰਮ, ਉਹਦੇ ਡਰ, ਇਹਨਾਂ ਸਾਰੀਆਂ ਚੀਜ਼ਾਂ ਦਾ ਨਾਸ਼ ਹੋ ਗਿਆ। ਭ੍ਰਮ ਭਉ ਹੋਵੇ ਨਾਸ਼, ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਉਹਦੇ ਸੇਵਕਾਂ ਦੀ ਸਭਾ ਵਿੱਚ ਬਹਿ ਕੇ ਆਪਣੇ ਮਨ ਨੂੰ ਮਾਂਜਿਆ ਕਰ, ਜਿਵੇਂ ਭਾਂਡੇ ਮਾਂਜਦਾ ਹੈ ਨਾ। ਹੁਣ ਘਰ ਵਿੱਚ ਰਸੋਈ ਹੈ ਸਾਡੇ, ਅਸੀਂ ਉੱਥੇ ਭਾਂਡੇ ਮਾਂਜਦੇ ਹਾਂ, ਗੁਰੂ ਘਰ ਵਿੱਚ ਹੈ, ਕਮਿਊਨਿਟੀ ਕਿਚਨ ਹੈ, ਉੱਥੇ ਬੰਦਾ ਭਾਂਡੇ ਮਾਂਜਦਾ। ਇੱਥੇ ਬਹਿ ਕੇ ਅਸੀਂ ਆਪਣੇ ਮਨ ਨੂੰ ਮਾਂਜਣਾ ਹੈ, ਮਨ ਨੂੰ ਮਾਂਜਣਾ। ਹੁਣ ਜਿਹੜੇ ਭਾਂਡੇ ਮਾਂਜਦੇ ਨੇ ਉਹਨਾਂ ਨੂੰ ਪਤਾ ਹੈ ਵੀ ਜੇ ਭਾਂਡੇ ਵਿੱਚ ਥੋੜ੍ਹੀ ਜਿਹੀ ਚਿਕਨਾਈ ਰਹਿ ਗਈ, ਸਬਜ਼ੀ ਲੱਗੀ ਰਹਿ ਗਈ, ਅਤੇ ਜੇ ਇਹਦੇ ਵਿੱਚ ਕੁਝ ਹੋਰ ਪਾਵਾਂਗੇ ਤਾਂ ਉਹ ਵੀ ਖਰਾਬ ਹੋ ਜਾਣਾ। ਜਿਹੜੇ ਡਿਸ਼ਿਸ ਨੂੰ ਵਾਸ਼ ਕਰਦੇ ਨੇ, ਧੋਂਦੇ ਨੇ, ਇੱਥੇ ਤਾਂ ਬਕਾਇਦਾ ਟ੍ਰੇਨਿੰਗ ਦਿੱਤੀ ਜਾਂਦੀ ਹੈ, ਇੱਥੇ ਤਾਂ ਬਕਾਇਦਾ ਹਾਈਜੀਨ ਦੀਆਂ ਗੱਲਾਂ ਚੱਲਦੀਆਂ ਨੇ ਵੀ ਹਾਈਜੀਨ ਰੱਖੋ ਭਾਈ, ਵੀ ਥਾਲੀਆਂ ਮੜੀਆਂ ਜਾਂ ਗਿੱਲੀਆਂ ਰਹਿ ਗਈਆਂ ਵੀ ਇਹਨੂੰ ਹੀਟ ਮਾਰ ਕੇ ਇਹਨੂੰ ਸੁਕਾਓ, ਪੂਰੀਆਂ ਸੁੱਕੀਆਂ ਚਾਹੀਦੀਆਂ ਨੇ। ਉਹਦੇ ਨਾਲ ਜਿਹੜੇ
ਅਣ ਦੇਸ ਦੇ ਕਰਮ ਨੇ ਉਹ ਵੀ ਮਰ ਜਾਣਗੇ। ਕਿੱਡੀ ਰੀਝ ਨਾਲ ਬੰਦਾ ਕਹਿੰਦਾ ਭਾਂਡੇ ਮਾਂਜੇ ਨੇ। ਹੁਣ ਅਸੀਂ ਕਿਸੇ ਘਰ ਦੇ ਵਿੱਚ ਪਦਾਰਥ ਛਕਣ ਜਾਈਏ ਤੇ ਬੜਾ ਕੀਮਤੀ ਪਦਾਰਥ ਅਗਲਿਆਂ ਤਿਆਰ ਕੀਤਾ ਹੋਵੇ, ਪਰ ਖੇਡ ਐਸੀ ਵਾਪਰੇ ਵੀ ਜਿਹੜੇ ਭਾਂਡਿਆਂ ਵਿੱਚ ਉਹ ਪਾ ਕੇ ਵਰਤਾਉਣ ਲੱਗੇ ਉਹ ਭਾਂਡੇ ਗੰਦੇ ਹੋਣ, ਤੇ ਬੰਦਾ ਆਖੇਗਾ ਕੋਈ ਫਾਇਦਾ ਨਹੀਂ, ਕੋਈ ਲਾਭ ਨਹੀਂ, ਭਾਈ ਤੇਰੇ ਭਾਂਡੇ ਤੇ ਗੰਦੇ ਨੇ। ਹੁਣ ਅਸੀਂ ਭਾਂਡੇ ਨੂੰ ਉਸ ਉਹਨਾਂ ਡਿਸ਼ਿਸ ਨੂੰ ਅਸੀਂ ਕਿੱਦਾਂ ਵਾਸ਼ ਕਰਦੇ ਹਾਂ, ਕਲੀਨ ਕਰਦੇ ਹਾਂ, ਉਹਨਾਂ ਨੂੰ ਸੁਕਾਉਂਦੇ ਹਾਂ, ਧੋਨੇ ਹਾਂ, ਇਸੇ ਤਰੀਕੇ ਨਾਲ ਮਹਾਰਾਜ ਸਤਿਗੁਰੂ ਬਖਸ਼ਿਸ਼ ਕਰਦੇ ਨੇ। ਭਾਈ ਸੰਗਤ ਵਿੱਚ ਬਹਿ ਕੇ ਆਪਣੇ ਮਨ ਨੂੰ ਮਾਂਜਿਆ ਕਰੋ, ਮਾਂਜਿਆ ਕਰੋ। ਤੇ ਬੋਲ ਮਹਾਰਾਜ ਬਾਬੇ ਨੇ ਰੱਖੇ, ਸੱਚੇ ਚਰਨ ਸਰੇ ਵੀ ਗਏ ਭਾਈ, ਭ੍ਰਮ ਪਉ ਹੋਵੇ ਨਾਸ਼, ਮਿਲ ਸੰਤ ਸਭਾ। ਸੰਤਾਂ ਦੀ ਸਭਾ ਵਿੱਚ ਬਹਿ ਕੇ, ਸਤ ਸੰਗਤ ਵਿੱਚ ਬਹਿ ਕੇ ਆਹ ਸਭਾ ਏ, ਮਿਲ ਸੰਤ ਸਭਾ ਮਨ ਮਾਂਜੀਐ ਭਾਈ। ਕਿਹਨੂੰ ਮਾਂਜਣਾ ਹੈ? ਆਪਣੇ ਮਨ ਨੂੰ। ਸਾਰੀ ਜ਼ਿੰਦਗੀ ਬੰਦਾ ਬਰਤਨ ਧੋਂਦਾ ਰਹਿੰਦਾ ਪਰ ਆਪਣੇ ਮਨ ਨੂੰ ਮਾਂਜਦਾ ਨਹੀਂ। ਮਨ ਮਾਂਜੀਐ ਭਾਈ, ਹਰ ਕੈ ਨਾਮ ਨਿਵਾਸ। ਫਿਰ ਕੀ ਹੋਵੇਗਾ? ਹਰੀ ਨਾਮ ਦਾ ਇਹਦੇ ਵਿੱਚ ਨਿਵਾਸ ਹੋਵੇਗਾ। ਮਿਟੈ ਅੰਧੇਰਾ ਅਗਿਆਨਤਾ ਭਾਈ, ਅਗਿਆਨਤਾ ਮਿਟ ਜਾਵੇਗੀ, ਹਨੇਰਾ ਖਤਮ ਹੋਵੇਗਾ। ਕਮਲ ਹੋਵੇ ਪ੍ਰਗਾਸ਼, ਤੇ ਕੌਲ ਦਾ ਫੁੱਲ ਖਿੜੇਗਾ ਅੰਦਰ। ਕੌਲ ਦਾ ਫੁੱਲ ਜਿਹੜਾ ਹੈ ਨਾ, ਉਹ ਪ੍ਰਤੀਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ 'ਚ ਬਹੁਤ ਵਾਰ ਵਰਤਿਆ ਗਿਆ। ਕੌਲ ਦੇ ਫੁੱਲ ਦਾ ਪ੍ਰਤੀਕ ਜਿਹੜਾ ਹੈ ਨਾ, ਜਿਵੇਂ ਮਹਾਰਾਜ ਨੇ ਰੱਬ ਦੇ ਚਰਨਾਂ ਦੀ ਵੀ ਗੱਲ ਕਰਨੀ ਹੋਵੇ ਤੇ ਮਹਾਰਾਜ ਕਹਿੰਦੇ ਨੇ ਕੌਲ ਦੇ ਫੁੱਲ ਵਰਗੇ ਚਰਨ ਨੇ। ਕਿਉਂ ਭਲਾ? ਕਿਉਂਕਿ ਕੌਲ ਦਾ ਫੁੱਲ ਚਿੱਕੜ ਵਿੱਚ ਰਹਿੰਦਾ ਹੈ ਪਰ ਚਿੱਕੜ ਨਾਲ ਆਪਣੀਆਂ ਪੰਖੜੀਆਂ ਨੂੰ ਲਿਬੜਨ ਨਹੀਂ ਦਿੰਦਾ। ਚਿੱਕੜ ਵਿੱਚ ਰਹਿੰਦਾ ਹੈ ਪਰ ਆਪਣੀ ਸੁਗੰਧੀ ਨੂੰ ਕਦੀ ਵੀ ਗਵਾਉਂਦਾ ਨਹੀਂ ਹੈ। ਕੁਦਰਤ ਨੇ ਕੌਲ ਦੇ ਫੁੱਲ ਉੱਤੇ ਐਸੀ ਬਖਸ਼ਿਸ਼ ਕੀਤੀ ਹੈ ਵੀ ਕੌਲ ਦੇ ਪੱਤਿਆਂ ਉੱਤੇ, ਉਹਦੀਆਂ ਪੰਖੜੀਆਂ ਉੱਤੇ ਪਾਣੀ ਡਿੱਗ ਵੀ ਪਵੇ ਤਾਂ ਸਲਿੱਪ ਕਰ ਜਾਂਦਾ, ਉੱਥੇ ਟਿਕਿਆ ਨਹੀਂ ਰਹਿੰਦਾ। ਆਖਿਆ ਅੰਦਰ ਦੀ ਅਵਸਥਾ ਇੱਦਾਂ ਦੀ ਬਣ ਜਾਵੇਗੀ ਜਿਵੇਂ ਕੌਲ ਦਾ ਫੁੱਲ ਹੁੰਦਾ ਹੈ। ਰਵੇਂਗਾ ਸੰਸਾਰ ਦੇ ਚਿੱਕੜ ਵਿੱਚ ਹੀ ਪਰ ਦੁਨੀਆਂ ਦਾ ਚਿੱਕੜ ਤੇਰੇ ਉੱਤੇ ਅਸਰ ਨਹੀਂ ਕਰ ਸਕੇਗਾ। ਇੰਨਾ ਸਹਿਜ ਜੀਵਨ ਵਿੱਚ ਆ ਜਾਵੇਗਾ, ਡਾਵਾਂ ਡੋਲ ਤਾਂ ਮੁੱਕ ਜਾਵੇਗੀ, ਟਿਕਾ ਜੀਵਨ ਵਿੱਚੋਂ ਲੱਭੇਗਾ, ਇਹ ਫਾਇਦਾ ਹੋਵੇਗਾ ਤੈਨੂੰ। ਸੋ ਸਤਿਗੁਰ ਨੇ ਬਖਸ਼ਿਸ਼ ਕੀਤੀ, ਮਿਟੈ ਅੰਧੇਰਾ ਅਗਿਆਨਤਾ ਪਾਈ, ਕਮਲ ਹੋਵੇ ਪ੍ਰਗਾਸ਼, ਹਿਰਦਾ ਜਿਹੜਾ ਕੌਲ ਦੇ ਫੁੱਲ ਵਾਂਗੂ ਖਿੜ ਜਾਵੇਗਾ। ਗੁਰਬਚਨੀ ਸੁਖ ਉਪਜੈ ਭਾਈ, ਗੁਰੂ ਦੇ ਬਚਨਾਂ ਦੁਆਰਾ ਸੁਖ ਪੈਦਾ ਹੋਵੇਗਾ। ਇਹ ਭਾਈ ਸਭ ਫਲ ਸਤਿਗੁਰ ਪਾਸ, ਤੇ ਸਾਰੇ ਫਲ ਇਹੋ ਜਿਹੀਆਂ ਬਰਕਤਾਂ, ਇਹੋ ਜਿਹੀਆਂ ਬਖਸ਼ਾਂ ਮੇਰੇ ਗੁਰੂ ਦੇ ਕੋਲ ਨੇ। ਸਭ ਫਲ ਸਤਿਗੁਰ ਪਾਸ, ਮਹਾਰਾਜ ਫਿਰ ਕੀ ਕਰੀਏ ਇਹ ਜੇ ਫਲ ਲੈਣੇ ਹੋਣ ਤੇ? ਵੇਖੋ ਅਗਲੀ ਪੰਕਤੀ ਬੜੀ ਕੀਮਤੀ ਹੈ। ਆਖਿਆ ਲੈ ਤੈਨੂੰ ਜੁਗ ਦੱਸਦਾ, ਜੇ ਇਹੋ ਜਿਹੇ ਫਲ ਪ੍ਰਾਪਤ ਕਰਨੇ ਨੇ ਨਾ, ਬਰਕਤਾਂ ਪ੍ਰਾਪਤ ਕਰਨੀਆਂ ਨੇ। ਮੇਰਾ ਤੇਰਾ ਛੋੜੀਐ ਭਾਈ, ਇੱਕ ਤੇ ਮੈਂ ਮੇਰੀ ਵਾਲੀ ਭਾਵਨਾ ਛੱਡ ਦੇ, ਮੇਰਾ ਤੇਰਾ ਮੇਰ ਤੇਰ ਛੱਡ ਦੇ, ਇੱਥੇ ਕੋਈ ਕਿਸੇ ਦਾ ਨਹੀਂ। ਕੋਈ ਚੀਜ਼ ਜਿਹਨੂੰ ਤੂੰ ਇਹ ਕਹਿੰਦਾ ਨਾ ਮੇਰੀ ਹੈ, ਉਹ ਤੇਰੀ ਹੈ ਨਹੀਂ, ਇਹ ਵਹਿਮ ਹੀ ਹੈ। ਤੇਰੇ ਬਜ਼ੁਰਗ ਵੀ ਇਹੋ ਮੈਂ ਮੇਰੀ ਕਰਦੇ ਤੁਰ ਗਏ, ਤੂੰ ਹੀ ਤੁਰ ਜਾਣਾ ਮੇਰੀ ਮੇਰੀ ਕਰਦੇ ਆ। ਮੇਰਾ ਤੇਰਾ ਛੋੜੀਐ ਭਾਈ, ਮਹਾਰਾਜ ਕੀ ਕਰੀਏ ਫਿਰ? ਅਗੇ ਹੋਈਐ ਸਭ ਕੀ ਧੂਰ, ਸਾਰਿਆਂ ਦੀ ਧੂੜ ਬਣ ਜਾ, ਖਾਕ ਬਣ ਜਾ, ਨਿਮਰਤਾ ਵਿੱਚ ਆ ਥੋੜਾ ਜਿਹਾ, ਹੰਕਾਰੀ ਬਿਰਤੀ ਦਾ ਜੀਵਨ ਵਿੱਚੋਂ ਤਿਆਗ ਕਰ ਭਾਈ। ਮੇਰਾ ਤੇਰਾ ਛੋੜੀਐ ਭਾਈ, ਹੋਈਐ ਸਭ ਕੀ ਧੂਰ, ਘੱਟ ਘੱਟ ਬ੍ਰਹਮ ਪਸਾਰਿਆ ਭਾਈ, ਪੇਖੈ ਸੁਣੈ ਹਜ਼ੂਰ। ਜਿਹੜਾ ਪੇਖਦਾ ਹੈ ਸੁਣਦਾ ਹੈ ਹਜ਼ੂਰ, ਸਾਰਿਆਂ ਦੇ ਅੰਦਰ ਵਸਦਾ ਹੈ। ਜਿਤ ਦਿਨ ਵਿਸਰੈ ਪਾਰ ਬ੍ਰਹਮ ਭਾਈ, ਜਿੱਦਣ ਤੈਨੂੰ ਪਾਰ ਬ੍ਰਹਮ ਪਰਮੇਸ਼ਰ ਭੁੱਲੇਗਾ, ਤਿਤ ਦਿਨ ਮਰੀਐ ਝੂਰ। ਝੂਰ ਦਾ ਅਰਥ ਹੁੰਦਾ ਹੈ ਪਛਤਾਵਾ। ਜਦੋਂ ਰੱਬ ਜੀਵਨ ਵਿੱਚੋਂ ਵਿਸਰੇਗਾ ਤੇ ਝੂਰ ਝੂਰ ਕੇ ਪਛਤਾਵੇ ਦੀ ਮੌਤ ਮਰਦਾ ਰਵੇਗਾ। ਅਗਲਾ ਬੋਲ ਹੈ, ਕਰਨ ਕਰਾਵਨ ਸਮਰਥੋ ਭਾਈ, ਸਰਬ ਕਲਾ ਭਰਪੂਰ। ਉਹ ਵਾਹਿਗੁਰੂ ਜਿਹੜਾ ਕਰਨ ਕਰਨ ਦੇ ਸਮਰੱਥ ਹੈ, ਸਾਰੀ ਤਾਕਤ ਦਾ ਮਾਲਕ ਹੈ, ਭਰਪੂਰ ਹੈ। ਅਗਲਾ ਬੋਲ ਹੈ,
प्रेम पदार्थ नाम है भाई। प्रेम का पदार्थ की है रब का नाम। सब तो उत्तम पदार्थ की है रब का नाम। प्रेम पदार्थ नाम है भाई। माया मोह विनाश, माया का मोह विनाश हो जाएगा। तिस पावै ता मेल ले भाई, हिरदे नाम निवास। हिरदे विच रब्बी नाम टिक गया ते तेरा मिलाप खुदा दे नाल हो जाऊगा। गुरमुख कमल प्रगाशी है भाई, गुरु वाल मुख करेगा, हिरदे विच कौल फुल प्रगट होवेगा। हृदय होवे प्रगाश, हिरदे विच प्रगाश चानण हो जाएगा। प्रगट पया प्रताप प्रभ भाई, मौलिया धरती आकाश। अच्छा, धरती ते आकाश दो शब्द वरदे ने साध संगत, जिवें मीह पैंदा है ना ते धरती ते आकाश दोवे खिड़ जांदे ने। मीह पैण नाल की हुंदा, जिहड़ा रुखां ते घटा हुंदा उह लै जांदा, सारा कुछ फ्रैश फ्रैश हो जांदा, पूरा एनवायरमेंट जिहड़ा उह फ्रैश हो जांदा, असमान साफ दिखण लग पैंदा। महाराज ने बख्शिश करके सानू इह गल समझाई भी जदों गुरु की विचार अंदर टिकती है, रब अंदर वरतदा है, तो धरती ते आकाश खिड़ जाते हैं। हुण धरती ते आकाश साडा किहड़ा है? आकाश हुंदी है सुरत, ते धरती है साडा मन। ये दोवें चीज़ें खिड़ जाणगियां, सुरत भी खिड़ेगी। इहनूं बाणी ते आख्या मौली धरती मौलिया आकाश, आख्या धरती भी खिड़ गई, आकाश भी मौल गया, खिड़ गया। सतगुरु ने बख्शिश की, प्रगट पया प्रताप प्रभ भाई, मौलिया तरते आकाश। ओदे प्रताप दे नाल, ओदी बख्शिश नाल मेरी हिरदे रूपी धरती ते सुरत रूपी आकाश खिड़ गया। सतगुरु सच्चे पातशाह महाराज कृपा करन। यह सी गुरु अर्जन साहब सच्चे पातशाह दी पावन अष्टपदी दे पंजां बंदां दी विचार। सो समा समाप्त है। अगले समय लिए आओ सत्कारयोग भाई हरजीत सिंह चमक तिन्हां दे जत्थे पासों रब्बी बाणी दे कीर्तन तकरीबन 9:30 बजे तक श्रवण करो जी। वाहिगुरु जी का खालसा, वाहिगुरु जी की फतेह।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਹਰਜੀਤ ਸਿੰਘ ਦੀ ਚਮਕ, ਦਿੱਲੀ ਵਾਲਿਆਂ ਦੇ ਕੀਰਤਨੀ ਜਥੇਦਾਰ ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਿਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕੀਰਤਨ ਸਰਵਣ ਕਰਵਾਉਂਦੇ ਨੇ। ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਆਪ ਸੰਗਤਾਂ ਦਾ ਵੀ ਧੰਨਵਾਦ ਹੈ ਜੋ ਰੁਝੇਵਿਆਂ ਦੇ ਵਿੱਚੋਂ ਸਮਾਂ ਕੱਢ ਕੇ ਗੁਰੂ ਦਰਬਾਰ ਦੀਆਂ ਹਾਜ਼ਰੀਆਂ ਭਰਦੇ ਹੋ। ਸਤਿਗੁਰੂ ਸਭਨਾਂ ਨੂੰ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀ ਦਾਤ ਦੇ ਕੇ ਨਿਵਾਜਨ। ਸਮਾਂ ਹੈ ਗੁਰਬਾਣੀ ਕਥਾ ਵਿਚਾਰ ਦਾ। ਇਹਨਾਂ ਦੀਵਾਨਾਂ ਵਿੱਚੋਂ ਜੋ ਆਪ ਜੀ ਲੜੀਵਾਰ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰਦੇ ਹੋ, ਇਸ ਲੜੀ ਤਹਿਤ ਆਪ ਸੰਗਤਾਂ ਨੂੰ ਪਾਵਨ ਬਾਣੀ ਦੀ ਵਿਚਾਰ ਨਾਲ ਜੋੜਨਗੇ ਸਤਿਕਾਰਯੋਗ ਭਾਈ ਗੁਰਸ਼ਰਨ ਸਿੰਘ ਜੀ ਚੀਮਾ। ਆਓ ਤਿੰਨਾਂ ਪਾਸੋਂ ਸਤਿਗੁਰਾਂ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਰਵਣ ਕਰੀਏ ਜੀ। ਆਪ ਸੰਗਤਾਂ ਨੇ ਕੜਾਹ ਪ੍ਰਸ਼ਾਦ ਦੀ ਦੇਖ ਲੈ ਕੇ ਜਾਣ ਲੱਗਿਆਂ ਗੁਰੂ ਕੇ ਲੰਗਰ ਵਿੱਚੋਂ ਪ੍ਰਸ਼ਾਦਾ ਛੱਕ ਕੇ ਜਾਣ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਸਤਨਾਮ। ਧੰਨ ਵਾਹਿਗੁਰੂ, ਸਾਹਿਬ ਜੀਓ, ਜੇਤਾ ਸਮੁੰਦ ਸਾਗਰ ਨੀਰ ਭਰਿਆ,

0: जुगो जुग अटल, चवर शतर तख्त दे मालक, हाजरा हजूर जारा जहूर शब्द गुरु, बाणी के बोहे थमरत के दाते, वालिए कुल आलम, दसा पातशाहियां दी जोत, साहब सच्चे पातशाह, सतगुरु गुरु ग्रंथ साहब महाराज, तिन्हां दी पावन पवित्र ते मुकद्दस हजूरी विच सजे दवाना दियां हाजरियां भर रहे सन्मान योग सत्कार योग सतसंगी जनों, सतगुरां ने बड़ी बख्शिश कीती है आप सब। गुरदेव दी पावन हजूरी विच जुड़ बैठ के सतगुरां दी अमृतमयी बाणी दे नाल सांझ बनाउण लई इकत्तर होए हो। गुरु घर का रागी जथा आप जी नूं मेरे तों पहलां सतगुरां दी अमृतमयी बाणी दे कीर्तन श्रवण करा रहा सी। सो समा है लड़ीवार चल रही गुरु ग्रंथ साहिब दी पावन बाणी दी कथा विचार दा। तो आओ साध संगत, जिन्ने शरीर आप सतगुरां दे हजूर बैठे हो जां घरां विच मीडिया दे माध्यम राहीं श्रवण कर रहे हो, विचारां नूं आरंभण तों पहलां पाईए फतेह दी सांझ। आखो जी, वाहिगुरु जी का खालसा, वाहिगुरु जी की फतेह। लड़ीवार विचार जिहड़ी है गौड़ी राग दी चल रही है। 324 नंबर अंक गुरु ग्रंथ साहिब जी दा ते बचन है भगत कबीर साहिब महाराज दा। भगत कबीर साहिब ने ये हदायत कीती है भी रे जानर, जानदार थुंदा सेवक, आख्या ये सेवक मन माधो स्यों लाई है, अपने मन नू माधो, माधो कहिंदे ने माया दे पति परमेश्वर नू। ये दो शब्दां दा जोड़ है, जिवें एक मा धाव माधव, मां प्रतीक हुंदा है माया दा, धाव कहिंदे ने पति नू, इत्थों शब्द बड़ा है माधो। सतगुरु गुरु गरीब नवाज महाराज इत्थे बख्शिश करदे ने शब्द रूप विच, आख्या रे जन हे सेवक, अपना जिहड़ा मन है ये माया दे पति नाल ला। हुण दो चीजां ने, एक माया ते दूजा उहदा पति। माया किहड़ी है? जिहड़ा असीं सिरजिया होया संसार वेख रहे हां, जो असीं संसार विच हडाउने हां, भोगदे हां, खाने हां, पीने हां, ये सब कुछ की है? माया है। ਤੇ ਜਿਹਨੇ ਇਹਨੂੰ ਸਿਰਜਿਆ ਹੈ ਉਹ ਇਹਦਾ ਪਤੀ ਹੈ। ਆਪਾਂ ਇੱਕ ਸ਼ਬਦ ਵਰਤਦੇ, ਸਾਰਾ ਕੁਝ ਰੱਬ ਦੀ ਮਾਇਆ ਹੀ ਹੈ। ਮਤਲਬ ਮਾਇਆ ਖੇਡ ਵੀ ਹੁੰਦੀ ਹੈ, ਮਨਸੋਨੀਆਂ ਖੇਡਾਂ ਨੇ। ਜਿਵੇਂ ਇੱਕ ਬਾਜੀਗਰ ਹੁੰਦਾ ਹੈ ਨਾ, ਉਹ ਕਈ ਤਰ੍ਹਾਂ ਦੇ ਖੇਡ ਤਮਾਸ਼ੇ ਵਿਖਾਉਂਦਾ, ਹੁੰਦਾ ਇੱਕੋ ਹੀ ਹੈ ਬਾਜੀਗਰ। ਕਦੀ ਉਹ ਆਪਣੇ ਹੱਥਾਂ ਦੇ ਨਾਲ ਮਨਸੋਨੇ ਐਕਟ ਕਰਦਾ, ਪਰ ਜਦੋਂ ਆਪਣੀ ਬਾਜੀ ਖਤਮ ਕਰਦਾ ਇਹ ਹੁੰਦਾ ਇੱਕੋ ਉਹ ਹੀ ਆਪ ਹੈ, ਬਾਕੀ ਤਾਂ ਉਹਦੀ ਖੇਡ ਹੈ। ਇਸੇ ਤਰੀਕੇ ਨਾਲ ਗੁਰੂ ਸਾਹਿਬ ਕਹਿੰਦੇ ਨੇ ਵੀ ਭਾਈ ਤੂੰ ਮਾਇਆ ਦੀ ਖੇਡ ਤੋਂ ਪਾਸੇ ਹੋ, ਉਹ ਜਿਹੜੀ ਖੇਡ ਤੈਨੂੰ ਵਿਖਾਈ ਜਾ ਰਹੀ ਹੈ ਨਾ, ਜਿਹੜੀ ਦਿਸਦੀ ਹੈ, ਉਹ ਤੋਂ ਪਾਸੇ ਹੋ, ਬਲਕਿ ਤੂੰ ਉਸ ਬਾਜੀਗਰ ਜਿਹਨੇ ਖੇਡ ਪਾਈ ਹੈ, ਜਿਹੜਾ ਮਾਇਆ ਦਾ ਪਤੀ ਹੈ, ਜਿਹੜਾ ਉਹਦਾ ਮਾਲਕ ਹੈ, ਉਹਦੇ ਨਾਲ ਆਪਣੀ ਸੁਰਤ ਨੂੰ ਜੋੜ। ਮਹਾਰਾਜ ਦੀ ਬਾਣੀ ਵਿੱਚ ਇੱਕ ਵਾਕ ਆਉਂਦਾ ਹੈ, ਗੁਰਦੇਵ ਕਹਿੰਦੇ ਨੇ ਬਾਜੀਗਰ ਜੈਸੇ ਬਾਜੀ ਪਾਈ, ਸਭ ਖਲਕ ਤਮਾਸ਼ੇ ਆਈ। ਜਿਵੇਂ ਆਪਾਂ ਬਾਜ਼ਾਰ ਵਿੱਚੋਂ ਲੰਘੀ ਜਾਈਏ ਤੇ ਇੱਕਦਮ ਆਪਾਂ ਭੀੜ ਵੇਖੀਏ ਵੀ ਲੋਕ ਬੜੇ ਖਲੋਤੇ ਨੇ, ਇਹਦਾ ਅਰਥ ਹੈ ਵੀ ਉੱਥੇ ਕੋਈ ਤਮਾਸ਼ਾ ਚੱਲ ਰਿਹਾ ਹੈ। ਹੁਣ ਇੱਕ ਬੰਦਾ ਜਿਹੜਾ ਹੈ ਉਹ ਤਮਾਸ਼ੇ ਨੂੰ ਉਹਨੇ ਮਾੜਾ ਜਿਹਾ ਵੇਖਿਆ ਤੇ ਆਪਣੇ ਡੈਸਟੀਨੇਸ਼ਨ, ਆਪਣੀ ਮੰਜ਼ਿਲ ਵੱਲ ਨੂੰ ਤੁਰ ਪਿਆ ਵੀ ਮੇਰੀ ਮੰਜ਼ਿਲ ਕੁਝ ਹੋਰ ਹੈ। ਇੱਕ ਉਸੇ ਹੀ ਤਮਾਸ਼ੇ ਦੀ ਖੇਡ ਵਿੱਚ ਖਲੋਤਾ ਰਹਿ ਗਿਆ, ਉੱਥੇ ਉਹ ਆਪਣੀ ਮੰਜ਼ਿਲ ਭੁਲਾ ਗਿਆ, ਉਹ ਘਰ ਨਹੀਂ ਪਹੁੰਚਿਆ, ਘਰ ਦੇ ਚਿੰਤਤ ਅੱਡ ਹੋਏ। ਸਤਿਗੁਰੂ ਮਹਾਰਾਜ ਕਹਿੰਦੇ ਨੇ ਇਸੇ ਤਰੀਕੇ ਨਾਲ ਸਾਡੀ ਜਿਹੜੀ ਮੰਜ਼ਿਲ ਹੈ ਉਹ ਕਿੱਥੋਂ ਤੱਕ ਪਹੁੰਚਣਾ ਹੈ? ਉਹ ਪਹੁੰਚਣਾ ਹੈ ਆਪਾਂ ਰੱਬ ਤਾਈਂ, ਅਕਾਲ ਪੁਰਖ ਤਾਈਂ। ਭਈ ਪ੍ਰਾਪਤ ਮਾਨੁਖ ਦਿਉਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਤੇਰਾ ਮਿਲਾਪ ਖੇਡ ਨਾਲ ਨਹੀਂ ਚਾਹੀਦਾ, ਤੂੰ ਮਿਲਾਪ ਆਪਣਾ ਕਰਨਾ ਹੈ ਰੱਬ ਦੇ ਨਾਲ, ਪਰ ਤੂੰ ਖੇਡ ਵਿੱਚ ਉਲਝ ਗਿਆ, ਮਾਇਆ ਦੀ ਖੇਡ ਵਿੱਚ ਉਲਝ ਗਿਆ। ਬਹੁਤ ਸਾਰੇ ਐਸੇ ਬਚਨ ਬਾਣੀ ਨੇ ਦਰਜ ਕੀਤੇ ਨੇ, ਆਖਿਆ ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਤਿਸ ਹੀ ਕਹੋ ਫਿਰ ਖਾਏ। ਅੱਛਾ ਇਹ ਇੱਦਾਂ ਦੀ ਚੀਜ਼ ਹੈ ਜਿਹਨੇ ਇਹਦੀ ਸੇਵਾ ਕੀਤੀ ਉਹਨੂੰ ਹੀ ਇਹ ਖਾ ਜਾਂਦੀ ਹੈ, ਜਿਹਨੇ ਮਾਇਆ ਦੀ ਸੇਵਾ। ਇੱਕ ਤੇ ਹੁੰਦਾ ਹੈ ਵੀ ਮਾਇਆ ਨੂੰ ਆਪਣੀ ਸੇਵਾ ਵਿੱਚ ਲਾਉਣਾ, ਇੱਕ ਹੈ ਮਾਇਆ ਦੀ ਸੇਵਾ ਦੇ ਵਿੱਚ ਲੱਗਣਾ। ਦੋਵਾਂ ਚੀਜ਼ਾਂ ਵਿੱਚ ਅੰਤਰ ਹੈ। ਮਾਇਆ ਨੂੰ ਆਪਣੀ ਸੇਵਾ 'ਚ ਜ਼ਰੂਰ ਲਾਓ, ਪਰ ਮਾਇਆ ਦੀ ਸੇਵਾ ਦੇ ਵਿੱਚ ਲੱਗਣਾ ਨਹੀਂ ਚਾਹੀਦਾ। ਹੁਣ ਮਾਇਆ ਨੂੰ ਆਪਣੀ ਸੇਵਾ ਵਿੱਚ ਕਿੰਨੇ ਲਾਇਆ ਹੈ? ਮਹਾਰਾਜ ਦੀ ਬਾਣੀ ਨੇ ਆਖਿਆ ਭਗਤਾਂ ਨੇ ਮਾਇਆ ਨੂੰ ਆਪਣੀ ਸੇਵਾ ਵਿੱਚ ਲਾਇਆ। ਸੇਵਾ ਵਿੱਚ ਲਾਉਣ ਦਾ ਅਰਥ ਹੁੰਦਾ ਹੈ, ਹੁਣ ਜਿਹੜਾ ਤੁਹਾਡੀ ਸੇਵਾ ਕਰਦਾ ਉਹਨੇ ਤੁਹਾਡੇ ਅਕੋਰਡਿੰਗ ਰਿਐਕਟ ਕਰਨਾ, ਜਿਹਦੀ ਤੁਸੀਂ ਸੇਵਾ ਕਰਦੇ ਹੋ ਤੁਸੀਂ ਉਹਦੇ ਮੁਤਾਬਕ ਚੱਲਣਾ। ਜਿਹਦੀ ਬੰਦਾ ਆਪਣੇ ਘਰ ਵਿੱਚ ਇੱਕ ਨੌਕਰ ਹੋਵੇ ਤੇ ਨੌਕਰ ਰੱਖਣ ਦਾ ਲਾਭ ਤੇ ਤਾਂ ਹੀ ਆ ਨਾ ਵੀ ਜੇ ਉਹ ਤੁਹਾਡੇ ਕਹੀ ਹੋਈ ਗੱਲ ਨੂੰ ਵੀ ਇੱਥੇ ਇਸ ਚੀਜ਼ ਦੀ ਲੋੜ ਹੈ ਉਹਦਾ, ਜੇ ਨੌਕਰ ਆਣ ਕੇ ਤੁਹਾਨੂੰ ਡਰਾਈਵ ਕਰਨ ਲੱਗ ਪਏ ਚਲਾਉਣ ਲੱਗ ਪਵੇ, ਹੁਣ ਨੌਕਰ ਲਿਆਂਦਾ ਤੇ ਤੁਸੀਂ ਆਪਣੀ ਸੇਵਾ ਲਈ ਵੀ ਸਵੇਰੇ ਜੌਬ ਤੇ ਜਾਣਾ ਹੁੰਦਾ, ਕੋਈ ਰੋਟੀ ਪਾਣੀ ਕੋਈ ਸਫਾਈਆਂ ਕਰ ਦੂਗਾ, ਪਰ ਜੇ ਨੌਕਰ ਇਹ ਆਖੇ ਵੀ ਨਹੀਂ ਤੁਸੀਂ ਮੇਰੀ ਸਫਾਈ ਕਰੋ ਮੇਰੀ ਸੇਵਾ ਤੁਸੀਂ ਕਰੋ, ਖੇਡ ਉਲਟ ਹੋ ਗਈ। ਗੁਰਦੇਵ ਮਹਾਰਾਜ ਨੇ ਬਾਣੀ ਚ ਆਖਿਆ ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੇ। ਮਾਇਆ ਜਿਹੜੀ ਹੈ ਉਹ ਦਾਸੀ ਬਣ ਗਈ ਤੇ ਭਗਤਾਂ ਦੀ ਕਾਰ ਕਮਾਉਂਦੀ ਹੈ, ਭਗਤਾਂ ਨੇ ਉਹਨੂੰ ਆਪਣੀ ਕਾਰੇ ਲਾਇਆ ਹੋਇਆ, ਪਰ ਸੰਸਾਰ ਨੇ ਕੀ ਕੀਤਾ ਹੋਇਆ, ਸੰਸਾਰ ਮਾਇਆ ਦੀ ਸੇਵਾ ਦੇ ਵਿੱਚ ਲੱਗਾ ਹੋਇਆ। ਤੇ ਆਖਿਆ ਨਾਗਨੀ ਹੈ ਭਾਈ ਨਾਗਾਂ ਦੀ ਸੇਵਾ ਨਹੀਂ ਕੀਤੀ ਜਾਂਦੀ, ਨਾਗਾਂ ਨੂੰ ਨੱਥ ਪਾਈ ਜਾਂਦੀ ਹੈ। ਮਾਇਆ ਹੋਈ ਨਾਗਨੀ ਜਗਤ ਰਹੀ ਲਪਟਾਏ, ਇਸ ਕੀ ਸੇਵਾ ਜੋ ਕਰੇ ਜਿਹੜਾ ਇਹਦੀ ਸੇਵਾ ਕਰਦਾ ਹੈ ਤਿਸ ਹੀ ਕਹੋ ਫਿਰ ਖਾਏ। ਹੁਣ ਕਮਾਲ ਹੈ, ਇੱਕ ਤੇ ਉਹਨੇ ਸੇਵਾ ਵੀ ਕਰਾ ਲਈ ਤੇ ਖਾ ਵੀ ਤੁਹਾਨੂੰ ਹੀ ਗਈ। ਹੁਣ ਜਿਹੜੀ ਮਾਇਆ ਦੇ ਨਾਲ ਬੰਦਾ ਏਡੀ ਸ਼ਿੱਦਤ ਨਾਲ ਮੋਹ ਕਰਦਾ ਹੈ, ਉਸੀ ਮਾਇਆ ਨੇ ਘਰਾਂ ਦੇ ਘਰ ਤਬਾਹ ਕਰ ਦਿੱਤੇ। ਤੇ ਭਗਤ ਜੀ ਨੇ ਖਿਆਲ ਦਿੱਤਾ, ਆਖਿਆ ਭਾਈ ਰੇ ਜਨ ਹੇ ਸੇਵਕ ਹੈ ਨਾ ਜੇ ਤੂੰ ਭਾਈ, ਤੇ ਮਨ ਮਾਧੋ ਸਿਓ ਲਾਈਐ, ਮਨ ਜਿਹੜਾ ਹੈ ਉਹ ਕਿਹਦੇ ਨਾਲ ਲਾਉਣਾ ਹੈ, ਮਾਧੋ ਨਾਲ ਲਾਉਣਾ ਹੈ, ਮਾਇਆ ਦੇ ਪਤੀ ਨਾਲ ਲਾਉਣਾ ਹੈ। ਚਤੁਰਾਈ ਨਾ ਚਤੁਰ ਭੁਜ ਪਾਈਐ, ਪਰ ਜੇ ਤੂੰ ਆਖੇ ਵੀ ਮੈਂ ਚਤੁਰਾਈ ਕਰਾਂ ਮੈਂ ਚਲਾਕੀ ਕਰਾਂ ਵੀ ਨਹੀਂ ਮਾਇਆ ਨਾਲ ਵੀ ਮਨ ਲੱਗ ਜਾਵੇ ਮਾਇਆ ਦੇ ਪਤੀ ਨਾਲ ਵੀ ਲੱਗ ਜਾਵੇ, ਇਹ ਤੇ ਹੋ ਸਕਦਾ ਵੀ ਪਤੀ ਨਾਲ ਲੱਗੇ ਤੇ ਮਾਇਆ ਆਪੇ ਪਿੱਛੇ ਆ ਜਾਵੇ, ਪਰ ਜੇ ਮਾਇਆ ਨਾਲ ਲੱਗੇ ਤੇ ਜੇ ਉਹ ਪਤੀ ਨਾਲ ਨਾ ਆਇਆ ਤੇ ਫਿਰ ਕਲੇਸ਼ ਹੀ ਹੈ ਫਿਰ ਦੁੱਖ ਹੀ ਹੈ। ਫਿਰ ਸਮਝ ਲਓ ਬੇਨਤੀ ਨੂੰ, ਮਨ ਵਾਹਿਗੁਰੂ ਨਾਲ ਲੱਗ ਜਾਵੇ ਅਕਾਲ ਪੁਰਖ ਨਾਲ ਲੱਗ ਜਾਵੇ ਤੇ ਮਾਇਆ ਪਿੱਛੇ ਪਿੱਛੇ ਆ ਜਾਵੇ ਤੇ ਗੱਲ ਠੀਕ ਹੈ, ਮਨ ਉਹਦੇ ਨਾਲ ਨਹੀਂ ਲਾਉਣਾ। ਪਰ ਜੇ ਮਨ ਮਾਇਆ ਨਾਲ ਲੱਗ ਗਿਆ ਹੈ ਤੇ ਬੰਦਾ ਇਹ ਆਖੇ ਨਹੀਂ ਮੈਂ ਪਤੀ ਨਾਲ ਵੀ ਨਾਲ ਦੀ ਨਾਲ ਮਨ ਲਾ ਲਵਾਂਗਾ, ਇੱਦਾਂ ਨਹੀਂ ਹੋਣਾ। ਦੋਵਾਂ ਚੀਜ਼ਾਂ, ਅੱਛਾ ਗੁਣ ਤੇ ਔਗਣ ਨਾਲ ਇਕੱਠਾ ਮਨ ਨਹੀਂ ਲੱਗ ਸਕਦਾ, ਇਹ ਦੋਵੇਂ ਚੀਜ਼ਾਂ ਇੱਕ ਦੂਜੇ ਦੇ ਵਿਪਰੀਤ ਨੇ, ਉਲਟ ਹੈ। ਜੇ ਬੰਦਾ ਆਖੇ ਨਹੀਂ ਜੀ ਮੈਂ ਤੇ ਗੁਣਾਂ ਨਾਲ ਵੀ ਪਿਆਰ ਕਰਦਾ ਤੇ ਔਗਣ ਵੀ ਹੈਗੇ ਨੇ, ਬੰਦਾ ਆਖੇ ਮੈਂ ਸੱਚ ਨਾਲ ਵੀ ਪਿਆਰ ਕਰਦਾ ਤੇ ਝੂਠ ਵੀ ਹੈਗਾ, ਇਹ ਦੋ ਚੀਜ਼ਾਂ ਕਿਵੇਂ ਹੋ ਸਕਦੀਆਂ? ਰਾਹ ਤੇ ਇੱਕੋ ਹੀ ਰਹਿਣਾ ਹੈ ਨਾ, ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ। ਹੁਣ ਬੰਦਾ ਆਖੇ ਮੈਂ ਗੁਰੂ ਨਾਲ ਵੀ ਮੁਹੱਬਤ ਕਰਦਾ ਪਰ ਮੇਰੀ ਫਲਾਨੇ ਨਾਲ ਵੀ ਹੈਗੀ ਹੈ, ਨਹੀਂ ਐਸਾ ਨਹੀਂ ਹੁੰਦਾ। ਪਰ ਬੰਦਾ ਧਾਰਮਿਕ ਦੁਨੀਆਂ ਵਿੱਚ ਚਤੁਰਾਈਆਂ ਕਰਦਾ ਚਲਾਕੀਆਂ ਕਰਦਾ, ਤੇ ਬਾਬੇ ਨੇ ਆਖਿਆ ਚਤੁਰਾਈ ਨਾ ਚਤੁਰ ਭੁਜ। ਚਤੁਰ ਭੁਜ ਦਾ ਅਰਥ ਹੁੰਦਾ ਹੈ ਸਾਧ ਸੰਗਤ ਚੌਂ ਬਾਹਾਂ ਵਾਲਾ। ਹੁਣ ਰੱਬ ਚੌਂ ਬਾਹਾਂ ਵਾਲਾ ਕਿਵੇਂ ਹੈ, ਚਤੁਰ ਭੁਜੀ ਕਿਵੇਂ ਹੈ? ਚਤੁਰਭੁਜੀ ਦਾ ਅਰਥ ਹੈ ਜਿਹਦਾ ਚਾਰ ਦਿਸ਼ਾਵਾਂ ਵਿੱਚ ਡੰਕਾ ਵੱਜਦਾ ਉਹਨੂੰ ਚਤੁਰਭੁਜੀ ਕਹਿੰਦੇ ਨੇ। ਰੱਬ ਦੀਆਂ ਕੋਈ ਸਾਡੇ ਵਰਗੀਆਂ ਬਾਹਾਂ ਨਹੀਂ ਹੈਗੀਆਂ ਵੀ ਚਾਰ ਬਾਹਾਂ ਨੇ, ਜਿਵੇਂ ਆਮ ਬਣਾਇਆ ਜਾਂਦਾ ਵੀ ਕੋਈ ਲਖਮੀ ਮਾਂ ਹੈ ਕੋਈ ਫਲਾਨੀ ਹੈ ਉਹਦੀਆਂ ਅੱਠ ਬਾਹਾਂ ਨੇ ਦਸ ਬਾਹਾਂ ਨੇ। ਚਤੁਰਭੁਜ ਦਾ ਅਰਥ ਹੈ ਜਿਹਦੀਆਂ ਚਾਰ ਬਾਹਾਂ ਨੇ ਚਾਰ ਭੁਜਾਵਾਂ ਨੇ ਜਿਹਦੇ ਚਾਰ ਬਾਜੂ ਨੇ। ਚਾਰ ਬਾਜੂ ਦਾ ਅਰਥ ਹੈ ਜਿਹਦਾ ਡੰਕਾ ਚਾਰੇ ਪਾਸੇ ਵੱਜਦਾ ਹੈ ਚਾਰੇ ਦਿਸ਼ਾਵਾਂ ਵਿੱਚ ਵੱਜਦਾ। ਆਖਿਆ ਉਹਨੂੰ ਪਾਉਣਾ ਹੋਵੇ ਤੇ ਭਾਈ ਚਲਾਕੀ ਛੱਡਣੀ ਪੈਣੀ ਹੈ, ਚਤੁਰਾਈ ਸਿਆਣਪੈ ਕਿਤੇ ਕੰਮ ਨਾ ਆਈਏ। ਮਹਾਰਾਜ ਨੇ ਆਖਿਆ ਚਤੁਰਾਈ ਤੇ ਸਿਆਣਪ ਕਿਤੇ ਵੀ ਕੰਮ ਨਹੀਂ ਆਉਂਦੀ। ਕਿੰਨੇ ਬੋਲ ਨੇ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਚਲਾਕੀ ਨਾਲ ਕਿਸੇ ਨੇ ਅਕਾਲ ਪੁਰਖ ਜਾਂ ਗੁਰੂ ਦੀ ਪ੍ਰਾਪਤੀ ਨਹੀਂ ਕੀਤੀ। ਮਲਕ ਭਾਗੋ ਨੂੰ ਲੱਗਦਾ ਸੀ ਨਾ ਵੀ ਮੈਂ ਚਲਾਕੀ ਨਾ ਪਾ ਲੂੰਗਾ, ਉਹਨੇ ਸਾਰਾ ਪ੍ਰਬੰਧ ਕਰ ਲਿਆ ਵੇਖੋ ਚਲਾਕੀ ਨਾਲ, ਪਰ ਗੁਰੂ ਨਾਨਕ ਨੂੰ ਪਾ ਨਹੀਂ ਸਕਿਆ। ਤੇ ਭਾਈ ਲਾਲੋ ਨੇ ਇੱਕ ਵੀ ਪ੍ਰਬੰਧ ਨਹੀਂ ਕੀਤਾ ਤੇ ਉਹਨੇ ਬਾਬੇ ਨਾਨਕ ਨੂੰ ਪਾ ਲਿਆ। ਕਿੱਡਾ ਵੱਡਾ ਅੰਤਰ ਹੈ। ਮਲਕ ਭਾਗੋ ਨੇ ਸਾਰਾ ਪ੍ਰਬੰਧ ਕਰ ਲਿਆ, ਉਹਨੇ ਘਰ 'ਚ ਲੰਗਰ ਵੀ ਲਾ ਲਿਆ, ਪੂੜੇ ਬਣਾ ਲਏ ਦੇਸੀ ਘਿਓ ਦੀਆਂ, ਉਹਨੇ ਸਾਰਾ ਵਰਾਇਟੀਆਂ ਕੜਾਹ ਫਲਾਨਾ ਕੁਝ ਸਾਰਾ ਕੁਝ ਤਿਆਰ ਕਰ ਲਿਆ। ਉਹਨੂੰ ਇੱਦਾਂ ਲੱਗਦਾ ਸੀ ਵੀ ਇੱਦਾਂ ਗੁਰੂ ਮਿਲ ਜਾਵੇਗਾ ਮੈਨੂੰ, ਇੱਦਾਂ ਰੱਬ ਮਿਲ ਜਾਵੇਗਾ। ਤੇ ਭਾਈ ਲਾ ਲਓ ਸੀ, ਉਹਨੇ ਕੋਈ ਪ੍ਰਬੰਧ ਨਹੀਂ ਕੀਤਾ, ਜਿੱਦਾਂ ਦੀ ਉਹਦੇ ਕੋਲ ਰੁੱਖੀ ਮਿੱਸੀ ਆਪ ਸੀ ਉਦਾਂ ਦੀ ਉਹਨੇ ਉਹ ਤਿਆਰ ਕਰ ਸਕ। ਕੋਧਰੇ ਦੀ ਰੋਟੀ ਆਮ ਗਰੀਬ ਜਨਤਾ ਖਾਂਦੀ ਹੁੰਦੀ ਸੀ, ਕੋਧਰੇ ਦੀ ਰੋਟੀ। ਪਿੱਛੇ ਜਦੋਂ ਹੁਣ ਤੇ ਚਲੋ ਕਣਕ ਦਾ ਬਹੁਤ ਆਪਾਂ ਕਹਿ ਸਕਦੇ ਹਾਂ ਵੀ ਉਹਦੀ ਪ੍ਰੋਡਕਸ਼ਨ ਬਹੁਤ ਹੋ ਗਈ ਕਣਕ ਦੀ, ਤੇ ਤੁਹਾਡੇ ਚੋਂ ਜਿਹੜੇ ਸਿਆਣੇ ਬਜ਼ੁਰਗ ਨੇ ਪੁਰਾਣੇ ਉਹਨਾਂ ਨੂੰ ਪਤਾ ਹੋਣਾ ਵੀ ਪਹਿਲਾਂ ਕਣਕ ਦੀ ਰੋਟੀ ਜਿਹੜੀ ਸੀ ਉਹ ਇੱਦਾਂ ਨਸੀਬ ਨਹੀਂ ਸੀ ਹੁੰਦੀ। ਜਦੋਂ ਨਵੀਂ ਨਵੀਂ ਖਾਸ ਕਰਕੇ ਚੀਜ਼ਾਂ ਪਹਿਲਾਂ ਇਹੋ ਜਿਹਾ ਬਾਜਰਾ ਹੋ ਗਿਆ, ਕੋਧਰਾ ਹੋ ਗਿਆ, ਇੱਦਾਂ ਦੀਆਂ ਹੁੰਦੀਆਂ ਸੀ। ਜਿਵੇਂ ਨਾ ਹੌਲੀ ਹੌਲੀ ਹੁਣ ਤੇ ਕਣਕ ਜਿਹੜੀ ਆਮ ਹੋ ਗਈ, ਹੁਣ ਲੋਕੀ ਪਿਛਾਂਹ ਨੂੰ ਮੁੜ ਪਏ ਫਿਰ। ਵੈਸੇ ਹੁਣ ਕੋਈ ਕਹਿੰਦਾ ਬਾਜਰੇ ਦੀ ਰੋਟੀ ਖਾਓ ਉਹ ਚੰਗੀ ਹੁੰਦੀ ਹੈ, ਕੋਧਰੇ ਦੀ ਖਾਓ ਉਹ ਚੰਗੀ ਹੁੰਦੀ ਹੈ, ਹੁਣ ਫਿਰ ਲੋਕੀ ਵਾਪਸ ਮੁੜ ਪਏ। ਪਹਿਲਾਂ ਬੰਦਾ ਕੋਈ ਵਿਹੜਾ ਸੀ ਜਦੋਂ ਪੱਤੇ ਚਰੂੜ ਕੇ ਵੀ ਖਾ ਜਾਂਦਾ ਸੀ ਸੁੱਕੀਆਂ, ਉੱਦਾਂ ਹੀ ਬਿਨਾਂ ਮਸਾਲੇ ਤੋਂ, ਫਿਰ ਤੇਜ਼ ਮਸਾਲਿਆਂ ਵਾਲੇ ਭੋਜਨ ਆ ਗਏ, ਹੁਣ ਫਿਰ ਬੰਦਾ ਕਹਿੰਦਾ ਨਹੀਂ ਆਪਾਂ ਬਿਨਾਂ ਮਸਾਲੇ ਤੋਂ ਕੋਈ ਡਾਇਟਿੰਗ ਕਰੀਏ, ਕੁਝ ਆਹ ਖਾਈਏ ਅਸੀਂ। ਹੁਣ ਇਹਨਾਂ ਚੀਜ਼ਾਂ ਨੂੰ ਕਈ ਵਾਰ ਅਸੀਂ ਗਰੀਬੀ ਅਮੀਰੀ ਨਾਲ ਵੀ ਜੋੜਿਆ ਹੋਇਆ, ਜਿਨ੍ਹਾਂ ਨੇ ਪੱਤੇ ਸਾਗ ਬਾਲ ਕੇ ਖਾਧੇ ਆਪਾਂ ਕਹਿੰਦੇ ਜੀ ਇਹ ਤੇ ਬੰਦਾ ਗਰੀਬ ਹੈ, ਤੇ ਹੁਣ ਤੇ ਅਮੀਰ ਵੀ ਹੋਵੇ ਤੇ ਉਹ ਵੀ ਉਹ ਖਾਣ ਜੋਗਾ ਹੀ ਨਹੀਂ ਰਿਹਾ। ਉਹ ਫਿਰ ਉਹ ਧਨ ਦੌਲਤ ਤੇ ਸਾਰਾ ਕੁਝ ਹੈਗਾ ਘਰ ਦੇ ਵਿੱਚ, ਪਰ ਖਾਣ ਜੋਗਾ ਹੀ ਨਹੀਂ ਰਿਹਾ, ਉਹ ਫਿਰ ਪੱਤੇ ਖਾਂਦਾ ਫਿਰਦਾ। ਸਿਚੁਏਸ਼ਨਸ ਵੱਖਰੀਆਂ ਵੱਖਰੀਆਂ ਆ ਗਈਆਂ ਹਾਲਾਤ। ਹਾਲਾਂਕਿ ਚਲੋ ਖਾਣ ਪੀਣ ਦੀ ਇੱਕ ਵੱਖਰਾ ਉਹ ਚੈਪਟਰ ਹੈ, ਮੈਂ ਸਿਰਫ ਇੱਕ ਉਦਾਹਰਨ ਦੇ ਰਿਹਾ, ਇੱਕ ਐਗਜ਼ਾਮਪਲ ਦੇ ਰਿਹਾ। ਹੁਣ ਮਲਕ ਭਾਗੋ ਨੇ ਚਤਰਾਈ ਕੀਤੀ। ਚਤਰਾਈ ਇਹ ਸੀ ਵੀ ਜਿੱਥੇ ਇੰਨੇ ਸਾਧੂ ਭੱਜੇ ਆਉਂਦੇ ਨੇ ਉੱਥੇ ਬਾਬੇ ਨਾਨਕ ਨੇ ਵੀ ਆ ਜਾਣਾ, ਉਹਨੂੰ ਵੀ ਸੱਦਾ ਦਿੱਤਾ ਹੋਇਆ, ਪਰ ਅਸਲ ਨਹੀਂ ਨਾ ਇੱਦਾਂ ਆਉਂਦਾ। ਨਕਲ ਤੇ ਇੱਦਾਂ ਇਕੱਠੀ ਹੋ ਜਾਂਦੀ ਹੈ, ਅਸਲ ਨਹੀਂ ਇੱਦਾਂ ਆਉਂਦੀ। ਜੇ ਅਸਲ ਨੂੰ ਸੱਦਣਾ ਹੋਵੇ ਤੇ ਅਸਲ ਕੰਮ ਕਰਨੇ ਪੈਂਦੇ ਨੇ। ਨਕਲ ਨੂੰ ਸੱਦਣ ਲਈ ਤੁਹਾਨੂੰ ਨਕਲੀ ਕੰਮਾਂ ਦੀ ਲੋੜ ਪੈਂਦੀ। ਉੱਦਾਂ ਤੁਸੀਂ 50-100 ਸਾਧੂ ਜਿੰਨੇ ਮਰਜ਼ੀ ਸੱਦ ਲਓ, ਪਰ ਜੇ ਅਸਲੀ ਸਾਧੂ ਘਰ ਵਿੱਚ ਸੱਦਣਾ ਹੈ ਤੇ ਅਸਲੀ ਸਾਧੂ ਲਈ ਕੰਮ ਵੀ ਕਿਹੜੇ ਕਰਨੇ ਪੈਣੇ, ਅਸਲੀ ਕਰਨੇ ਪੈਣੇ, ਹੱਕ ਹਲਾਲ ਦੇ ਕਰਨੇ ਪੈਣੇ ਨੇ। ਨਕਲੀ ਸਾਧੂਆਂ ਦੇ ਸਾਹਮਣੇ ਚਲਾਕੀਆਂ ਚੱਲ ਗਈਆਂ, ਮਲਕ ਭਾਗੋ ਦੀ ਚਲਾਕੀ ਨਕਲੀ ਸਾਹਮਣੇ, ਹੁਣ ਬੈਠੇ ਨੇ ਇੱਦਾਂ ਪੰਕਤੀਆਂ ਲਾ ਕੇ ਲਾਈਨਾਂ ਲਾ ਕੇ ਬੈਠੇ ਹੋਏ ਨੇ, ਚਲਾਕੀ ਉਹਦੀ ਚੱਲ ਗਈ ਨਾ, ਤਾਂ ਹੀ ਬੈਠੇ ਨੇ ਉੱਥੇ। ਪਰ ਜਿਹੜਾ ਅਸਲੀ ਹੈ ਉਹ ਨਹੀਂ ਬੈਠਾ, ਉਹ ਜਾ ਕੇ ਬਹਿ ਗਿਆ ਭਾਈ ਲਾਲੋ ਦੇ ਕੋਲ, ਜਿਹੜਾ ਉੱਥੇ ਕਿੱਲੇ ਘੜ ਰਿਹਾ ਸੀ ਆਪਣਾ, ਤਰਖਾਣ ਬੜੀ ਸੁੱਤ ਸੀ, ਉਹ ਤਰਖਾਣ ਦਾ ਪੁੱਤਰ ਸੀ, ਉਹਦੇ ਘਰ ਦੇ ਵਿੱਚ ਕੰਮ ਇੱਦਾਂ ਖਲਾਰਾ ਪਿਆ ਹੋਇਆ, ਉੱਥੇ ਜਾ ਕੇ ਬਹਿ ਗਿਆ, ਉਹਦੇ ਚੁੱਲ੍ਹੇ ਉੱਤੇ ਜਾ ਕੇ ਬਹਿ ਗਿਆ। ਜਿਹੜੀ ਰੋਟੀ ਭਾਈ ਲਾਲੋ ਖਾਣ ਲੱਗਾ ਉਹੀ ਬਾਬੇ ਨਾਨਕ ਨੇ ਅੱਗੇ ਹੱਥ ਕਰਕੇ ਆਪ ਛਕ ਲਈ, ਕਿਉਂਕਿ ਉਹਦੇ ਅੰਦਰ ਚਲਾਕੀ ਕੋਈ ਨਹੀਂ, ਉਹਦੇ ਅੰਦਰ ਚਤਰਾਈ ਕੋਈ ਨਹੀਂ। ਹੁਣ ਦੁਨੀਆਂ ਵਿੱਚ ਵੀ ਚਲਾਕ ਬੰਦਿਆਂ ਦਾ ਕਦੀ ਭਲਾ ਨਹੀਂ ਹੁੰਦਾ, ਚਤੁਰਾਈਆਂ ਜਿਹੜੀਆਂ ਨੇ ਨਾ, ਐਵੇਂ ਥੋੜਾ ਮਹਾਰਾਜ ਨੇ ਬਾਣੀ ਚ ਆਖਿਆ ਵੀ ਸਹਿ ਸਿਆਣਪਾ ਲੱਖ ਹੋਏ ਤਾਂ ਇੱਕ ਨਾ ਚੱਲੈ ਨਾਲ, ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਿਆ। ਹੁਣ ਅਗਲਾ ਬਚਨ ਕੀ ਆਖਿਆ, ਇਹ ਮਾਇਆ ਮੋਹਣੀ, ਵੀ ਜਿਹੜੀ ਮਾਇਆ ਮੋਹ ਲੈਣ ਵਾਲੀ ਹੈ ਨਾ, ਇਹਨੇ ਤੈਨੂੰ ਇਹ ਚੀਜ਼ਾਂ ਸਿਖਾ ਦਿੱਤੀਆਂ ਨੇ ਵੀ ਚਲਾਕੀ ਸਭ ਕੁਝ ਹੈ, ਤੈਨੂੰ ਭਰਮ ਵਿੱਚ ਭੁਲਾ ਦਿੱਤਾ, ਤੈਨੂੰ ਡਿਲਿਊਜ਼ਨ, ਤੈਨੂੰ ਡਿਸੀਵ, ਤੈਨੂੰ ਧੋਖਾ ਦਿੱਤਾ ਇਹਨੇ, ਤੇਰੇ ਅੰਦਰ ਇਲਿਊਜ਼ਨ ਪੈਦਾ ਕਰ ਦਿੱਤਾ। ਤੈਨੂੰ ਲੱਗਦਾ ਏ ਮਾਇਆ ਦਾ ਸੁਰਤ ਉੱਤੇ ਪ੍ਰਭਾਵ ਐਸਾ ਹੈ, ਤੈਨੂੰ ਲੱਗਦਾ ਨਹੀਂ ਚਲਾਕੀ ਕੀਤੇ ਹੀ ਭਲਾ ਹੋਣਾ। ਬਾਬੇ ਨੇ ਆਖਿਆ ਨਹੀਂ ਹੋਣਾ ਕਦੀ ਵੀ ਨਹੀਂ ਚਲਾਕਾਂ ਦੇ। ਉਹ ਕਿਸੇ ਬੰਦੇ ਦੇ ਬੜੇ ਸੁੰਦਰ ਖਿਆਲ ਸੀ, ਮੈਂ ਸੁਣ ਰਿਹਾ ਸੀ, ਉਹ ਕਹਿੰਦਾ ਮੈਂ ਚਲਾਕ ਜਿਹੜੇ ਨੇ ਉਹ ਵੱਸਦੇ ਨਹੀਂ ਵੇਖੇ ਤੇ ਭੋਲੇ ਕਦੀ ਉੱਜੜਦੇ ਨਹੀਂ ਵੇਖੇ। ਚਲਾਕਿਆਂ ਦੀ ਸਿਚੁਏਸ਼ਨ ਬੜੀ ਖਰਾਬ ਹੁੰਦੀ ਹੈ। ਤੇ ਮਹਾਰਾਜ ਗੁਰੂ ਅਮਰਦਾਸ ਨੇ ਆਖਿਆ, ਆਖਿਆ ਤੈਨੂੰ ਮਾਇਆ ਦੇ ਮੋਹ ਨੇ ਇਸ ਭਰਮ ਵਿੱਚ ਭੁਲਾਇਆ ਹੋਇਆ ਵੀ ਚਲਾਕੀਆਂ ਹੀ ਕੰਮ ਆਉਣੀਆਂ ਨੇ। ਚਲਾਕੀ ਸਾਰੀ ਜ਼ਿੰਦਗੀ ਬੰਦਾ ਕਈ ਵਾਰ ਵੇਖੋ ਮਰਦੇ ਦਮ ਤੱਕ ਆਪਣੇ ਅੰਦਰੋਂ ਚਲਾਕੀ ਛੱਡਦਾ ਨਹੀਂ ਹੈ ਤੇ ਭਲਾ ਨਹੀਂ ਹੋਇਆ ਹੁੰਦਾ। ਚਤੁਰਾਈ ਕਿਨੇ ਨਾ ਪਾਇਆ, ਚਤੁਰਾਈ ਨਾ ਪਾਇਆ ਕਿਨੇ, ਤੂੰ ਸੁਣ ਮਨ ਮੇਰਿਆ। ਮੈਂ ਤੁਸੀਂ ਆਪਾਂ ਸਾਰੇ ਕਈ ਨਾ ਚਲਾਕੀਆਂ 'ਚ ਫਸੇ ਹਾਂ। ਤੂੰ ਸੁਣ ਮਨ ਮੇਰਿਆ, ਆਪਣੇ ਮਨ ਨੂੰ ਮਹਾਰਾਜ ਗੁਰੂ ਅਮਰਦਾਸ ਸਾਹਿਬ ਸੱਚੇ ਪਾਤਸ਼ਾਹ ਮੁਖਾਤਬ ਹੋਏ। ਇਹ ਮਾਇਆ ਮੋਹਣੀ ਜਿਨੇ ਇਹ ਤੋਂ ਭਰਮ ਭੁਲਾਇਆ, ਮਾਇਆ ਤੋਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ। ਠਗੋਲੀ ਦਾ ਅਰਥ ਹੁੰਦਾ ਹੈ ਠੱਗੀ ਜੀ। ਪੁਰਾਣੇ ਸਮਿਆਂ ਦੇ ਵਿੱਚ ਇੱਕ ਠੱਗ ਬੂਟੀ ਹੁੰਦੀ ਸੀ, ਉਹ ਸੰਘਾ ਦਿਓ, ਉਹ ਖਵਾ ਦਿਓ ਕਿਸੇ ਨੂੰ, ਤੇ ਉਹ ਬੰਦਾ ਜਿਹੜਾ ਸੀ ਉਹ ਕਮਲਾ ਹੋ ਜਾਂਦਾ ਸੀ, ਸੁੱਧ ਬੁੱਧ ਨਹੀਂ ਸੀ ਰਹਿੰਦੀ, ਫਿਰ ਲੁੱਟਣ ਵਾਲੇ ਉਹਨੂੰ ਲੁੱਟ ਲੈਂਦੇ ਸੀ। ਆਖਿਆ ਮਾਇਆ ਨੇ ਵੀ ਇੱਕ ਠਗੋਲੀ ਇੱਕ ਠੱਗੀ ਜੀ ਤੇਰੇ ਨਾਲ ਮਾਰੀ ਹੋਈ ਹੈ। ਜਿਵੇਂ ਨਾ ਤੁਹਾਨੂੰ ਕੋਈ ਏਦਾਂ ਫੀਲ ਕਰਾਵੇ, ਤੁਹਾਡੇ ਅੰਦਰ ਕੋਈ ਏਦਾਂ ਅਹਿਸਾਸ ਭਰ ਦੇਵੇ, ਤੁਹਾਨੂੰ ਐਸੀ ਠੱਗੀ ਮਾਰ ਦੇਵੇ ਵੀ ਤੁਸੀਂ ਤੇ ਰਾਜੇ ਹੋ ਨਾ ਤੁਸੀਂ, ਪਰ ਤੁਹਾਨੂੰ ਅਹਿਸਾਸ ਏਦਾਂ ਦਾ ਕਰਾਇਆ ਗਿਆ ਨਾ, ਜਿੰਨਾ ਆਲੇ ਦੁਆਲੇ ਦਾ ਅੱਜ ਦਾ ਵਰਤਾਰਾ ਵੀ ਹੈ। ਮੈਂ ਇਹਨੂੰ ਸਮਝਦਾ ਹੁੰਦਾ ਵੀ ਜਦੋਂ ਨਾ ਬੰਦੇ ਦਾ ਵਿਆਹ ਹੁੰਦਾ, ਤੁਸੀਂ ਕਦੀ ਵੇਖਿਓ, ਇਹ ਹੁਣ ਆਪਾਂ ਸਾਰੇ ਇੱਥੇ ਗ੍ਰਸਤੀ ਬੈਠੇ ਹਾਂ ਜਿੰਨੇ, ਜਦੋਂ ਵਿਆਹ ਹੁੰਦਾ ਨਾ ਬੰਦੇ ਦਾ, ਜਿਹੜਾ ਲਾੜਾ ਹੁੰਦਾ ਉਹਨੇ ਸੋਹਣੀ ਚਲੋ ਦਸਤਾਰ ਵਗੈਰਾ ਸਜਾਈ ਹੈ, ਕਲਗੀ ਕੁਲਗੀ ਲਾਈ ਹੋਈ ਉਹਨੇ, ਸਿਹਰਾ ਸੂਰਾ ਬੰਨਿਆ, ਘੋੜੇ 'ਤੇ ਚੜ੍ਹਨਾ ਉਹਨੇ ਜਾਂ ਘੋੜੀ 'ਤੇ ਚੜ੍ਹਨਾ, ਅਤੇ ਸਾਰੇ ਜਾਣੇ ਆਣ ਕੇ ਉਹਦੇ ਕੋਲ ਫੋਟੋਆਂ ਖਿਚਾਉਂਦੇ ਨੇ, ਆਲੇ ਦੁਆਲੇ ਕੈਮਰੇ ਵਾਲੇ ਭੱਜੇ ਫਿਰਦੇ ਨੇ ਵੀਡੀਓ ਚੁੱਕ ਕੇ, ਅਤੇ ਉਹਨੂੰ ਉਸ ਵਕਤ ਕੀ ਫੀਲਿੰਗ ਆਉਂਦੀ, ਉਹਦੇ ਅੰਦਰ ਅਹਿਸਾਸ ਕੀ ਪੈਦਾ ਹੁੰਦਾ ਵੀ ਜਿਵੇਂ ਮੈਂ ਰਾਜਾ ਹੁੰਦਾ। ਅਹਿਸਾਸ ਉਹਦੇ ਅੰਦਰ ਇਹੋ ਹੀ ਹੁੰਦਾ, ਮੈਂ ਰਾਜਾ ਹੁੰਦਾ, ਸ਼ੇਰਵਾਨੀ ਪਾਈ ਇੱਦਾਂ, ਐਨ ਪੂਰਾ ਲਿਬਾਸ ਉੱਦਾਂ ਦਾ ਪਾਇਆ, ਇੱਕ ਭਰਮ ਜਾਲ ਬੁਣ ਦਿੱਤਾ ਗਿਆ, ਭਰਮ ਜਾਲ। ਅਤੇ ਜਿੱਦਣ ਵਿਆਹ ਹੋ ਜਾਂਦਾ, ਫਿਰ ਅਗਲੇ ਦਿਨ ਹੁਣ ਭਰਮ ਜਾਲ ਟੁੱਟਣਾ ਸ਼ੁਰੂ ਹੋ ਗਿਆ, ਸਾਰੇ ਆਪੋ ਆਪਣੇ ਘਰਾਂ ਨੂੰ ਮੁੜਨੇ ਸ਼ੁਰੂ ਹੋ ਗਏ, ਰਿਸ਼ਤੇਦਾਰ ਭੈਣ ਭਰਾ ਸਭ ਮੁੜ ਗਏ। ਹੁਣ ਉਹ ਜਿਹੜੀ ਉਹ ਮੂਮੈਂਟ ਸੀ, ਉਹਦੇ ਵਿੱਚ ਉਹਨੂੰ ਇਹ ਫੀਲ ਕਰਾਇਆ ਗਿਆ ਵੀ ਤੂੰ ਤੇ ਰਾਜਾ। ਅੱਛਾ, ਉਹਨੂੰ ਵੀ ਇੱਦਾਂ ਲੱਗਦਾ ਸੀ ਵੀ ਮੈਂ ਕੋਈ ਅਲੋਕਾਰ ਪਰਸਨੈਲਿਟੀ ਬਣ ਗਿਆ, ਵੀ ਅੱਜ ਤੱਕ ਲੋਕ ਸੈਲਫੀਆਂ ਤੇ ਲੈਂਦੇ ਸੀ ਇੱਦਾਂ ਵੀ ਕੋਈ ਕੋਈ ਜਿਹੜਾ ਜਿਹਨੂੰ ਆਪਾਂ ਸੈਲੀਬ੍ਰਿਟੀ ਕਹਿੰਦੇ, ਸੋ ਕਾਲਡ ਸੈਲੀਬ੍ਰਿਟੀ, ਵੀ ਉਹਦੇ ਨਾਲ ਸੈਲੀਬ੍ਰਿਟੀ ਨਾਲ ਕੋਈ ਸੈਲਫੀਆਂ ਲਾਉਂਦਾ, ਮੈਂ ਵੀ ਇੱਥੇ ਕਿਹੜਾ ਘੱਟ ਹਾਂ। ਇੱਕ ਉਹਦੇ ਅੰਦਰ ਇਲਿਊਜ਼ਨ ਕ੍ਰੀਏਟ ਕੀਤਾ ਗਿਆ, ਹਾਲਾਂਕਿ ਆਮ ਇਨਸਾਨ ਹੀ ਹੈ ਨਾ ਉਹ, ਆਮ ਹੀ ਹੈ ਉਹ, ਕੋਈ ਫਰਕ ਨਹੀਂ, ਪਰ ਭਰਮ ਐਸਾ ਪੈ ਗਿਆ। ਅੱਛਾ, ਮਾਇਆ ਦਾ ਵਰਤਾਰਾ ਹੈ ਹੀ ਐਸਾ ਹੈ ਵੀ ਬੰਦੇ ਨੂੰ ਭਰਮ ਪਾਈ ਛੱਡਦਾ, ਤੁਹਾਨੂੰ ਧਰਮੀ ਹੋਣ ਦਾ ਵੀ ਭਰਮ ਪਾ ਦੇਣਾ ਮਾਇਆ ਨੇ। ਤੁਸੀਂ ਆਖਣਾ ਮੇਰੇ ਨਾਲ ਦਾ ਕੋਈ ਧਰਮੀ ਨਹੀਂ ਹੈ, ਇਹ ਵੀ ਮਾਇਆ ਦਾ ਵਰਤਾਰਾ ਹੀ ਹੁੰਦਾ। ਹੋ ਸਕਦਾ ਹੈ ਮਾਇਆ ਦਾ ਵਰਤਾਰਾ ਤੁਹਾਨੂੰ ਇਹ ਵਿਖਾਵੇ ਵੀ ਤੁਹਾਡੇ ਕੋਲ ਬੜੀਆਂ ਤਾਕਤਾਂ ਨੇ, ਤੁਸੀਂ ਤੇ ਬੜੇ ਵੱਡੇ ਹੋ, ਇਹ ਵਰਤਾਰਾ, ਇਹ ਮਾਇਆ ਵਰਤ ਰਹੀ ਹੈ। ਬਾਬੇ ਨੇ ਕਿਹਾ ਠਗੋਲੀ ਪਾਈ ਹੋਈ ਹੈ, ਇਹ ਮਾਇਆ ਮੋਹਣੀ ਜਿਨ ਏਤ ਭਰਮ ਭੁਲਾਇਆ, ਮਾਇਆ ਤਾਂ ਮੋਹਣੀ ਤਿਨੈ ਕੀਤੀ, ਇਹ ਜਿਹੜੀ ਮੋਹਣੀ ਮਾਇਆ ਇਹ ਪੈਦਾ ਵੀ ਅਕਾਲ ਪੁਰਖ ਦੀ ਕੀਤੀ ਹੈ, ਉਹਦੀ ਖੇਡ ਹੈ ਨਾ। ਮਾਇਆ ਤਾਂ ਮੋਹਣੀ ਤਿਨੈ ਕੀਤੀ ਜਿਨ ਠਗੋਲੀ ਪਾਈਆ, ਆਖਿਆ ਜਿੰਨੇ ਜਿਸ ਮਾਇਆ ਨੇ ਇੱਦਾਂ ਠਗੋਲੀ ਪਾਈ ਹੋਈ ਹੈ, ਠੱਗੀ ਜੀ ਮਾਰੀ ਹੋਈ ਹੈ, ਇੱਕ ਭਰਮ ਜਿਹਾ ਕ੍ਰੀਏਟ ਕੀਤਾ ਹੋਇਆ, ਪਰ ਜਿਹਨੂੰ ਗੁਰੂ ਮਿਲ ਜਾਂਦਾ ਹੈ ਉਹ ਮਾਇਆ ਦੇ ਭਰਮ ਤੋਂ ਮੁਕਤ ਹੋ ਜਾਂਦਾ, ਉਹ ਇਸ ਠੱਗੀ ਤੋਂ ਬਾਹਰ ਆ ਜਾਂਦਾ, ਉਹ ਫਿਰ ਉਹਨੂੰ ਕੋਈ ਕਿਸੇ ਕਿਸਮ ਦਾ ਭਰਮ ਨਹੀਂ ਹੈਗਾ। ਅੱਛਾ, ਜਿਹਨੂੰ ਭਰਮ ਨਹੀਂ ਹੈ ਉਹ ਸੁਖੀ ਵੀ ਹੋ ਗਿਆ, ਅਤੇ ਕਈ ਵਾਰ ਸਾਨੂੰ ਭਰਮ ਵਿੱਚ ਰਹਿਣ ਦੀ ਆਦਤ ਪੈ ਜਾਂਦੀ ਹੈ, ਉਹ ਚੰਗਾ ਲੱਗਦਾ ਬੰਦੇ ਨੂੰ, ਮਤਲਬ ਭਰਮ ਵੀ ਨਾ ਬੰਦੇ ਦਾ ਕੰਫਰਟ ਜੋਨ ਜਿਹਾ ਬਣ ਜਾਂਦਾ, ਭਰਮ 'ਚ ਪਿਆ ਹੀ ਰਹਿੰਦਾ ਹੈ ਸਾਰੀ ਜ਼ਿੰਦਗੀ, ਦੁਖੀ ਵੀ ਹੁੰਦਾ ਰਹਿੰਦਾ ਹੈ, ਭਰਮ 'ਚ ਵੀ ਪਿਆ ਰਹਿੰਦਾ ਹੈ, ਭਰਮ ਵਿੱਚ ਵੀ ਪਿਆ ਰਹਿੰਦਾ ਹੈ। ਤਾਂ ਤੇ ਭਗਤ ਜੀ ਨੇ ਇੱਥੇ ਖਿਆਲ ਜਿਹੜਾ ਦਿੱਤਾ, ਉਹਨਾਂ ਆਖਿਆ ਰੇ ਜਨ, ਹੇ ਭਾਈ, ਹੇ ਸੇਵਕ, ਮਨ ਤੂੰ ਮਾਇਆ ਦੇ ਪਤੀ ਰੱਬ ਨਾਲ ਲਾ, ਜਿਹੜੀ ਚਤੁਰਾਈ ਹੁੰਦੀ ਹੈ, ਜਿਹੜੀ ਚਲਾਕੀ ਹੈ, ਉਹਦੇ ਨਾਲ ਅਕਾਲ ਪੁਰਖ ਵਾਹਿਗੁਰੂ ਦੀ ਪ੍ਰਾਪਤੀ ਕਿਸੇ ਨੂੰ ਨਹੀਂ ਹੋਈ, ਕਿਸੇ ਨੂੰ ਨਹੀਂ ਮਿਲਿਆ। ਚਤੁਰਾਈ ਨਾ ਚਤੁਰਭੁਜ ਪਾਈ ਹੈ, ਪਹਿਲਾ ਬੋਲ ਹੈ। ਹੁਣ ਚਲਾਕੀਆਂ ਕਰਦਾ ਬੰਦਾ ਕਿਹੜੀਆਂ ਕਿਹੜੀਆਂ, ਜਿੰਨੇ ਧਾਰਮਿਕ ਫੋਕਟ ਕਰਮ ਨੇ ਸਤਿਗੁਰ ਨੇ ਇਹਨਾਂ ਸਾਰੀਆਂ ਨੂੰ ਕੀ ਆਖਿਆ, ਚਲਾਕੀਆਂ ਆਖਿਆ। ਕਿਆ ਜਪ, ਜਪ ਦਾ ਅਰਥ ਕੀ ਹੁੰਦਾ ਜੀ, ਜਪਣਾ। ਹੁਣ ਵੈਸੇ ਜਪਣ ਦੀ ਗੱਲ ਬਾਣੀ ਨੇ ਕੀਤੀ ਆ, ਸਾਡੀ ਤੇ ਬਾਣੀ ਦਾ ਨਾਂ ਹੀ ਜਪ ਹੈ। ਜਪ ਦਾ ਅਰਥ ਹੁੰਦਾ ਪੱਕਿਆਂ ਕਰਨਾ, ਕਿਸੇ ਗੱਲ ਨੂੰ ਦ੍ਰਿੜ ਕਰ ਲੈਣਾ। ਪਰ ਇੱਥੇ ਨਾਲ ਜਿਹੜੀ ਇੱਕ ਵੱਡੀ ਗੱਲ ਬਾਬਾ ਕਬੀਰ ਸਾਹਿਬ ਨੇ ਆਖੀ, ਉਹਨਾਂ ਨੇ ਇਹ ਆਖੀ ਹੈ ਵੀ ਮੈਂ ਉਸ ਜਪ ਦੀ, ਉਸ ਤਪ ਦੀ, ਉਸ ਵਰਤ ਦੀ ਗੱਲ ਕਰ ਰਿਹਾ ਜਿਹੜਾ ਬੰਦਾ ਅਕਾਲ ਪੁਰਖ ਵਾਹਿਗੁਰੂ ਨਾਲ ਟੁੱਟ ਕੇ ਕਿਸੇ ਹੋਰ ਚੀਜ਼ ਨਾਲ ਆਪਣਾ ਚਿੱਤ ਜੋੜੀ ਬੈਠਾ। ਜੇ ਤੇ ਚਿੱਤ ਰੱਬ ਨਾਲ ਜੁੜਿਆ ਹੈ, ਫਿਰ ਤੇ ਜਪ ਕੀਤਾ ਵੀ ਸਫਲ ਹੈ, ਉਹ ਜਪ ਹੀ ਵੱਖਰਾ ਹੋਣਾ ਜਦੋਂ ਸਾਡਾ ਚਿੱਤ ਇੱਕ ਪਰਮੇਸ਼ਰ ਦੇ ਨਾਲ ਲੱਗਾ ਹੋਇਆ। ਜਦੋਂ ਚਿੱਤ ਇੱਕ ਰੱਬ ਦੇ ਨਾਲ ਲੱਗਾ ਹੋਇਆ ਉਹ ਤਪ ਵੀ ਵੱਖਰਾ ਹੀ ਹੋਣਾ, ਉਹ ਤਪ ਆ ਧੋਣਿਆਂ ਵਾਲਾ ਨਹੀਂ ਹੋਣਾ, ਉਹ ਗੁਰ ਸੇਵਾ ਤਪਾਂ ਸਿਰ ਤਪਸਾਰ। ਜਦੋਂ ਸਾਡਾ ਚਿੱਤ ਅਕਾਲ ਪੁਰਖ ਵਾਹਿਗੁਰੂ ਦੇ ਨਾਲ ਲੱਗਾ ਹੋਇਆ ਹੈ ਨਾ, ਤੇ ਉਹ ਵਰਤ ਵੀ ਵੱਖਰਾ ਹੀ ਹੋਣਾ। ਉਹ ਵਰਤ ਇਹ ਨਹੀਂ ਹੁੰਦਾ ਵੀ ਰੋਟੀ ਪਾਣੀ ਛੱਡ ਦਿੱਤਾ, ਰੋਟੀ ਪਾਣੀ ਦੇ ਤਜੇ ਅੰਨ ਨਾ ਮਿਲਿਆ। ਗੋਪਾਲ ਆਖਿਆ ਅੰਨ ਛੱਡਿਆ ਕਦੀ ਰੱਬ ਥੋੜਾ ਮਿਲਿਆ, ਤਜੇ ਅੰਨ ਨਾ ਮਿਲਿਆ ਗੋਪਾਲ। ਹੁਣ ਬੜੇ ਸਿੱਧੇ ਦੇ ਅਰਥ ਨੇ, ਅੰਨ ਨੂੰ ਛੱਡ ਕੇ ਕਦੀ ਵੀ ਗੋਪਾਲ ਵਾਹਿਗੁਰੂ ਨਹੀਂ ਮਿਲਦਾ। ਹੁਣ ਬੰਦਾ ਜ਼ਬਾਨ ਤੋਂ ਅੰਨ ਛੱਡ ਦਿੱਤਾ, ਉਹਨੇ ਕਹਿੰਦਾ ਜੀ ਮੈਂ ਅੰਨ ਖਾਂਦਾ ਹੀ ਨਹੀਂ, ਮੈਂ ਨਹੀਂ ਖਾਂਦਾ ਅੰਨ। ਪਰ ਮਨ ਦੇ ਵਿੱਚ ਲਾਲਸਾ ਉਦਾਂ ਹੀ ਹੈ। ਜਿਵੇਂ ਇਸਲਾਮ ਦੇ ਵਿੱਚ ਕੀ ਕਰਦੇ ਨੇ, ਉਹ ਇੱਕ ਮਹੀਨਾ ਉਹਨਾਂ ਦਾ ਆਉਂਦਾ ਰੋਜ਼ਿਆਂ ਦਾ ਮਹੀਨਾ, ਜਿਹਨੂੰ ਰਮਜ਼ਾਨ ਦਾ ਮਹੀਨਾ ਕਹਿੰਦੇ ਨੇ। ਤੇ ਮੈਨੂੰ, ਮੈਂ ਪਹਿਲਾਂ ਵੀ ਇੱਕ ਗੱਲ ਸਾਂਝੀ ਕੀਤੀ ਸੀ, ਚਲੋ ਵਰਤਾਂ ਦੀ ਗੱਲ ਚੱਲੀ, ਵੀ ਰਮਜ਼ਾਨ ਦੇ ਮਹੀਨੇ ਰੋਜ਼ਿਆਂ ਦੇ ਦਿਨਾਂ ਦੇ ਵਿੱਚ ਨਾ ਮੈਂ ਕਸ਼ਮੀਰ ਸੀ, ਤੇ ਉਹ ਮਹੀਨਾ ਬੜਾ ਅਜੀਬ ਜਿਹਾ ਹੀ ਆ ਉੱਥੇ, ਕਿਉਂਕਿ ਕਸ਼ਮੀਰ ਦੇ ਵਿੱਚ ਪਤਾ ਹੈ ਵੀ ਬਹੁ ਗਿਣਤੀ ਜਿਹੜੀ ਹੈ ਉਹ ਮੁਸਲਮਾਨਾਂ ਦੀ ਹੈ, ਤੇ ਤਕਰੀਬਨ ਇੱਕ ਮਹੱਲੇ ਦੇ ਵਿੱਚ ਅੱਡੋ ਅੱਡ ਮਸੀਤਾਂ ਨੇ। ਅਸੀਂ ਕਈ ਵਾਰ ਆਪਣੇ ਆਪ ਨੂੰ ਰੋਂਦੇ ਹਾਂ ਨਾ ਵੀ ਇੰਨੇ ਗੁਰਦੁਆਰੇ ਬਣਾਈ ਜਾਂਦੇ ਨੇ, ਇੰਨੇ ਗੁਰਦੁਆਰੇ ਬਣ ਗਏ ਸਾਡੇ ਵੀ, ਉਹਨਾਂ ਦੇ ਮਹੱਲਿਆਂ 'ਚ ਮਸੀਤਾਂ ਨੇ, ਮਹੱਲਿਆਂ 'ਚ ਇੱਕ ਮਹੱਲੇ ਦੀ ਵੱਖਰੀ ਹੈ, ਦੂਜੇ ਮਹੱਲੇ ਦੀ ਵੱਖਰੀ, ਇੰਨੀ ਮਸੀਤ ਉੱਥੇ ਹੈ। ਤੇ ਉਹ ਜਦੋਂ ਰਮਜ਼ਾਨ ਦਾ ਮਹੀਨਾ ਆਉਂਦਾ ਨਾ ਜੀ, ਉਹ ਫਿਰ ਕੀ ਕਰਦੇ ਨੇ ਵੀ ਉਦੋਂ ਭੁੱਖੇ ਰਹਿੰਦੇ ਨੇ, ਪਹਿਲਾਂ ਉਹਨਾਂ ਖਾਣਾ ਹੁੰਦਾ ਤੜਕੇ ਤੜਕੇ ਕੁਝ, ਫਿਰ ਸ਼ਾਮਾਂ ਤਾਈਂ ਕੁਝ ਨਹੀਂ ਖਾਣਾ। ਤੇ ਜਦੋਂ ਸ਼ਾਮਾਂ ਨੂੰ ਖਾਣਾ ਹੈ ਤੇ ਫਿਰ ਕਿੱਦਾਂ ਖਾਂਦੇ ਨੇ ਉਹ ਵੇਖਣ ਵਾਲੇ ਜਾਣ ਸਕਦਾ। ਹੁਣ ਜਿਹੜਾ ਸਵੇਰ ਦਾ 5 ਵਜੇ ਦਾ ਭੁੱਖਾ ਬੈਠਾ, ਸ਼ਾਮਾਂ ਨੂੰ ਜਾ ਕੇ 7-8 ਵਜੇ ਜਿਹਨੇ ਖਾਣਾ, ਉਹ ਕਿਵੇਂ ਖਾਏਗਾ? ਹੁਣ ਇਹ ਆਦਤ ਤੇ ਹੁੰਦੀ ਨਹੀਂ ਸਵੇਰ ਤੋਂ ਲੈ ਕੇ। ਤੜਕੇ 2:30 ਵਜੇ ਨਾ ਪੀਪਾ ਵਜਾਉਣ ਲੱਗ ਪੈਂਦੇ ਨੇ, ਪੀਪਾ ਉਹ ਜਿਵੇਂ ਹੁੰਦਾ ਨਾ ਲੋਹੇ ਜਿਹੜਾ ਪੀਪਾ ਜਿਹੜਾ ਹੁੰਦਾ, ਉਹ 2:30 ਵਜੇ ਕਿਉਂ ਵਜਾਉਂਦੇ ਨੇ? ਵੀ ਉੱਠੋ ਸਾਰੇ ਜਾਣੇ, ਜਿਵੇਂ ਕਹਿ ਲਓ ਵੀ ਉਹਨਾਂ ਦਾ ਅੰਮ੍ਰਿਤ ਵੇਲਾ ਹੋ ਗਿਆ, ਕਹਿ ਲਓ ਵੀ 2:30 ਵਜੇ ਖੜਕਾ ਖੜਕਾ, ਕੰਨਾਂ 'ਚ ਉਹਦਾ ਜਿਹੜਾ ਸਾਊਂਡ ਹੈ ਪੀਪੇ ਦਾ, ਹੁਣ ਇੱਦਾਂ ਵੱਜਦਾ ਹੋਵੇ ਤਾਂ ਬੜਾ ਔਕਵਰਡ ਜਿਹਾ ਲੱਗਦਾ, ਬੜਾ ਪਰੇਸ਼ਾਨ ਕਰਦਾ। ਵੀ ਮਤਲਬ ਪਰੇਸ਼ਾਨੀ ਦੇ ਕੇ ਬੰਦਾ ਸਰੀਰ ਆਪਣੇ ਆਪ ਨੂੰ ਉੱਠਦਾ ਇੱਦਾਂ, ਵੀ ਰਮਜ਼ਾਨ ਦੇ ਮਹੀਨੇ ਦੇ ਵਿੱਚ ਉੱਠਿਆ ਮੈਂ, ਫਿਰ ਥੋੜ੍ਹਾ ਬਹੁਤਾ ਉਹਨਾਂ ਨੇ ਕੋਈ ਖਾ ਲੈਣਾ, ਦੁਪਹਿਰ ਜਿਹਨੂੰ ਇੱਕ ਅੱਧੀ ਖਜੂਰ ਉਹ ਖਾਂਦੇ ਨੇ ਕੋਈ ਇੱਕ ਵੇਲਾ ਜਦੋਂ ਆਉਂਦਾ, ਚਲੋ ਥੋੜ੍ਹੀ ਬਹੁਤੀ ਮੇਰੀ ਇਨਫੋਰਮੇਸ਼ਨ ਘੱਟ ਹੋ ਸਕਦੀ ਹੈ, ਪਰ ਉਹ ਜਦੋਂ ਸ਼ਾਮਾਂ ਨੂੰ ਖਾਂਦੇ ਨੇ ਫਿਰ ਉਹ ਕਮਾਲ ਕਰ ਦਿੰਦੇ ਨੇ। ਰੋਜ਼ੇ ਵਾਲਿਆਂ ਦਾ ਇਹੋ ਹਾਲ ਹੁੰਦਾ, ਇੱਦਾਂ ਹੀ ਵਰਤ ਵਾਲਿਆਂ ਦਾ ਵੀ ਇਹੋ ਹੁੰਦਾ। ਹੁਣ ਲੋਕ ਵਰਤ ਰੱਖਦੇ ਨੇ ਕਿਹਨੂੰ ਖੁਸ਼ ਕਰਨ ਲਈ? ਰੱਬ ਨੂੰ ਖੁਸ਼ ਕਰਨ ਦੇ ਲਈ, ਚਲਾਕੀ ਹੈ ਨਾ। ਅੱਛਾ ਰੱਬ ਨੇ ਤੇ ਬਾਬੇ ਦੀ ਬਾਣੀ ਪੜ੍ਹੋ ਸਾਧ ਸੰਗਤ, ਉਹਨਾਂ ਆਖਿਆ ਜੇ ਰਿਜ਼ਕ ਇੰਨਾ ਮਾੜਾ ਹੁੰਦਾ ਨਾ ਤੇ ਬੱਚੇ ਨੂੰ ਜਨਮ ਪਹਿਲਾਂ, ਮਤਲਬ ਜਦੋਂ ਬੱਚੇ ਦਾ ਜਨਮ ਹੁੰਦਾ ਤੇ ਮਾਂ ਦੇ ਥਣਾਂ ਦੇ ਵਿੱਚ ਰੱਬ ਨੇ ਰਿਜ਼ਕ ਪਹਿਲਾਂ ਦੇ ਦਿੱਤਾ, ਦੁੱਧ ਪਹਿਲਾਂ ਦੇ ਦਿੱਤਾ ਉਹਨੇ, ਰਿਜ਼ਕ ਮਾੜਾ ਥੋੜ੍ਹਾ। ਅਜੇ ਜੀਵਾਂ ਦਾ ਜਨਮ ਨਹੀਂ ਸੀ ਹੋਇਆ ਤੇ ਧਰਤੀ ਉੱਤੇ ਰਿਜ਼ਕ ਵਾਹਿਗੁਰੂ ਨੇ ਪਹਿਲਾਂ ਭਰ ਦਿੱਤਾ, ਰਿਜ਼ਕ ਮਾੜਾ ਹੈ। ਇਸ ਕਰਕੇ ਜਿਹੜਾ ਕੋਈ ਇਹ ਦਾਅਵਾ ਕਰਦਾ ਹੈ ਵੀ ਮੈਂ ਰਿਜ਼ਕ ਛੱਡਿਆ, ਉਹ ਚਲਾਕ ਬਣਦਾ ਹੈ ਤੇ ਚਲਾਕੀ ਰੱਬ ਨੂੰ ਚੰਗੀ ਨਹੀਂ ਲੱਗਦੀ। ਮਹਾਰਾਜ ਦੀ ਬਾਣੀ ਦਾ ਵਾਕ, ਉਹਨਾਂ ਕਿਹਾ ਪਹਿਲੋਂ ਦੇਤਾ ਰਿਜ਼ਕ ਸਮਾਹਾ, ਰੱਬ ਨੇ ਪਹਿਲਾਂ ਰਿਜ਼ਕ ਪਾਇਆ, ਪਹਿਲਾਂ ਰਿਜ਼ਕ ਜੀਵ ਤੇ ਬਾਅਦ। ਜਿਵੇਂ ਤੁਸੀਂ ਕਿਸੇ ਘਰ ਵਿੱਚ ਸ਼ਿਫਟ ਹੋਣਾ ਹੋਵੇ, ਜਿਹੜਾ ਘਰ ਦਾ ਮੁਖੀ ਹੁੰਦਾ ਉਹਨੂੰ ਪਤਾ ਮੈਂ ਆਪਣੇ ਪਰਿਵਾਰ ਦੀ ਸੰਭਾਲ ਕਰਨੀ, ਉਹਨੇ ਰਸੋਈ ਵਿੱਚ ਸਾਰਾ ਕੁਝ ਲਿਆਣ ਕੇ ਪਹਿਲਾਂ ਟਿਕਾ ਦਿੱਤਾ, ਉਹਨੇ ਬੈੱਡ ਲਾ ਦਿੱਤਾ, ਸਾਰੀਆਂ ਸਹੂਲਤਾਂ ਪਹਿਲਾਂ ਉਹਨੇ ਪ੍ਰੋਵਾਈਡ ਕਰਤੀਆਂ, ਫਿਰ ਬੰਦਾ ਉਸ ਘਰ ਦੇ ਵਿੱਚ ਸ਼ਿਫਟ ਹੋਇਆ। ਹੁਣ ਤੇ ਜਿਹੜਾ ਬੰਦਾ ਘਰ ਵਿੱਚ ਸ਼ਿਫਟ ਹੋਇਆ, ਹੁਣ ਪਰਿਵਾਰ ਉਹ ਆਖੇ ਜੀ ਅਸੀਂ ਤੇ ਰਿਜ਼ਕ ਖਾਣਾ ਕੋਈ ਨਹੀਂ, ਇਹ ਉਹਦੀ ਇਨਸਲਟ ਹੈ, ਉਹਦੀ ਨਰਾਦਰੀ ਹੈ, ਇਹ ਉਹਦੀ ਕੋਈ ਉਸਤਤ ਨਹੀਂ ਹੈ। ਮਾਂ ਨੇ ਐਨ ਸਵਾਦਿਸ਼ਟ ਪਦਾਰਥ ਪਕਵਾਨ ਤਿਆਰ ਕੀਤੇ, ਹੁਣ ਬੱਚਾ ਸਕੂਲੋਂ ਆਵੇ ਤੇ ਆਖੇ ਮੈਂ ਨਹੀਂ ਖਾਂਦਾ, ਮੈਂ ਤੇ ਭੁੱਖਾ ਰਹਿ ਕੇ ਤੈਨੂੰ ਖੁਸ਼ ਕਰਨਾ, ਮਾਂ ਕਿਹੜੀ ਹੈ ਜਿਹਨੂੰ ਚੰਗਾ ਲੱਗੇਗੀ ਇਹ ਗੱਲ? ਨਹੀਂ ਲੱਗਦੀ। ਹੁਣ ਜਿਹੜੇ ਵਰਤ ਰੱਖਦੇ ਨੇ ਉਹ ਸਾਰਾ ਕੁਝ ਇਹੋ ਹੀ ਹੈ। ਖੁਦਾ ਨੇ ਤੁਹਾਡੇ ਲਈ ਰਿਜ਼ਕ ਪੈਦਾ ਕਰ ਦਿੱਤਾ, ਤੇ ਜੇ ਤੁਹਾਡੇ ਵਰਤਾਂ ਦੀ ਗੱਲ, ਤੁਹਾਡੇ ਕੋਲ ਤੇ ਕੁਝ ਹੈਗਾ ਹੈ ਤੇ ਤੁਸੀਂ ਛੱਡਦੇ ਹੋ। ਜਿਹਨਾਂ ਵਿਚਾਰਿਆਂ ਨੂੰ ਰਿਜ਼ਕ ਨਸੀਬ ਹੀ ਨਹੀਂ ਹੁੰਦਾ, ਜਿਹਨਾਂ ਨੂੰ ਇਹ ਨਹੀਂ ਪਤਾ ਵੀ ਸਵੇਰ ਦੀ ਰੋਟੀ ਮਿਲਣੀ ਹੈ ਕਿ ਨਹੀਂ ਮਿਲਣੀ, ਸ਼ਾਮਾਂ ਦੀ ਮਿਲ ਗਈ ਹੈ, ਸਵੇਰ ਦੀ ਦਾ ਕੋਈ ਆਸ ਕੋਈ ਨਹੀਂ, ਫਿਰ ਉਹਨਾਂ ਦਾ ਤੇ ਪੱਕਾ ਹੀ ਵਰਤ ਹੈ, ਉਹਨਾਂ ਨੇ ਤੇ ਵਰਤ ਰੱਖੇ ਹੀ ਹੋਏ ਨੇ। ਇਸ ਕਰਕੇ ਸਾਧ ਸੰਗਤ ਜੀ, ਇਹਨਾਂ ਭਰਮਾਂ ਵਿੱਚੋਂ ਹੀ ਆਪਾਂ ਬਾਹਰ ਨਿਕਲੀਏ। ਹੁਣ ਸਾਡੇ ਵਿੱਚ ਵੀ ਹੈ ਵੀ ਬਾਬਾ ਜੀ ਜਿਹੜੇ ਸੀ ਉਹ ਜੀ ਇੰਨੀ ਰੋਟੀ ਉੱਤੇ ਗੁਜ਼ਾਰਾ ਕਰਦੇ ਹੁੰਦੇ ਸੀ, ਖਾ ਲੈਂਦਾ, ਕਿਹੜਾ ਲੰਗਰ ਨਹੀਂ ਸੀ ਹੈਗਾ। ਹੁਣ ਮੇਰੇ ਵਰਗਾ ਬੰਦਾ ਜੇ ਇੱਥੇ ਹੁਣ ਲੰਗਰ 'ਚ ਪ੍ਰਸ਼ਾਦਾ ਪਾਣੀ ਪੱਕਿਆ, ਮੈਂ ਹੁਣ ਐਵੇਂ ਕਿਸੇ ਤੇ ਸਹਾਨ ਕਰੀ ਜਾਵਾਂ ਜੀ, ਮੈਂ ਸਵੇਰ ਦੀ ਅੱਧੀ ਰੋਟੀ ਖਾਧੀ, ਤੈਨੂੰ ਕਿੰਨੇ ਕਹਿ ਸੀ ਅੱਧੀ ਖਾ, ਤੂੰ ਪੂਰੀ ਖਾ ਲੈਂਦਾ, ਮੈਂ ਤੇ ਇੱਕ ਚਿਮਚਾ ਹੀ ਸਬਜ਼ੀ ਦਾ ਖਾਧਾ, ਭਾਈ ਤੂੰ ਕੜਛੀ ਖਾ ਲਾ, ਇਹ ਤੇ ਕੋਈ ਆਸਾਨ ਨਹੀਂ ਹੈ ਨਾ। ਤਾਂ ਸਤਿਗੁਰ ਨੇ ਸਪਸ਼ਟ ਆਖਿਆ ਵੀ ਤਜੇ ਅੰਨ ਨਾ ਮਿਲਿਆ ਗੋਪਾਲ, ਵੀ ਜਿਹੜੇ ਲੋਕ ਅੰਨ ਛੱਡਦੇ ਨੇ, ਮਤਾ ਸਮਝਣ ਉਹ ਖੁਦਾ ਨੂੰ, ਉਹ ਗੋਪਾਲ ਨੂੰ, ਉਹ ਰੱਬ ਨੂੰ, ਉਹ ਰਾਮ ਨੂੰ, ਅਕਾਲ ਪੁਰਖ ਨੂੰ ਪ੍ਰਵਾਨ ਹੋ ਜਾਂਦੇ ਨੇ। ਤੇ ਬਾਬੇ ਨੇ ਸਵਾਲ ਚੁੱਕਿਆ, ਆਖਿਆ ਰਮਜ਼ਾਨ ਦਾ ਮਹੀਨਾ ਆਇਆ, ਰੋਜ਼ਿਆਂ ਦਾ ਮਹੀਨਾ ਆਇਆ, ਇੱਕ ਦਿਨ ਇੱਕ ਮਹੀਨਾ ਤੇ ਪੂਰੇ ਵਰਤ ਰੱਖੇ ਉਹਨਾਂ ਨੇ, ਸਵੇਰੇ ਰੱਖ ਲਏ, ਸ਼ਾਮਾਂ ਨੂੰ ਖੋਲਣੇ ਨੇ, ਰੋਜ਼ੇ ਵਰਤਾਂ ਨੂੰ ਹੀ ਕਹਿੰਦੇ ਨੇ। ਤੇ ਫਿਰ ਕੀ ਹੋਇਆ, ਆਖਿਆ ਤੁਹਾਨੂੰ ਇੱਕੋ ਮਹੀਨੇ 'ਚ ਹੀ ਰੱਬ ਨਜ਼ਰ ਆਉਂਦਾ, ਬਾਕੀ ਮਹੀਨੇ, ਬਾਕੀ ਮਹੀਨਿਆਂ 'ਚ ਰੱਬ ਨੇ 11 ਮਾਸ ਪਾਸ ਕਰ ਰੱਖਿਆ, 11 ਮਹੀਨੇ ਪਾਸੇ ਰੱਖ ਦਿੱਤੇ, ਇੱਕ ਹੈ ਮਾਹੇ ਨਿਧਾਨਾ, ਆਖਿਆ ਸਾਰਾ ਖਜ਼ਾਨਾ ਤੁਹਾਨੂੰ ਇੱਕੋ ਮਹੀਨੇ 'ਚ ਲੱਭ ਜਾਂਦਾ, ਬਾਕੀ 11 ਮਹੀਨੇ ਵਿੱਚ, ਜੇ ਤਾਂ ਤੁਹਾਨੂੰ ਇੱਦਾਂ ਲੱਗਦਾ ਇਹ ਜਿਹੜਾ ਕੰਮ ਚੰਗਾ, ਉਹ ਤਾਂ ਫਿਰ ਰੋਜ਼ ਕਰੋ। ਹੁਣ ਆਪਾਂ ਕਹਿੰਦੇ ਜੀ ਸੰਗਤ ਕਰਨੀ ਚਾਹੀਦੀ, ਰੋਜ਼ ਕਰੋ, ਸਵੇਰੇ ਗੁਰਦੁਆਰੇ ਬੈਠੋ, ਸ਼ਾਮਾਂ ਨੂੰ ਬੈਠੋ, ਸੰਗਤ ਕਰੋ, ਚੰਗੀ ਗੱਲ, ਇਹ ਤਾਂ ਰੋਜ਼ ਹੀ ਕਰਨੀ ਚਾਹੀਦੀ ਹੈ। ਤੇ ਜੇ ਭੁੱਖੇ ਰਹਿਣਾ ਇੰਨਾ ਚੰਗਾ, ਫਿਰ ਰਮਜ਼ਾਨ ਦੇ ਮਹੀਨੇ ਵਿੱਚ ਹੀ ਕਿਉਂ, ਹਰ ਮਹੀਨੇ। ਹਾਂ, ਗੁਰਮਤ ਦਾ ਇਹ ਉਪਦੇਸ਼ ਹੈਗਾ ਵੀ ਥੋੜਾ ਸਮੇਂ ਥੋੜਾ ਹੀ ਖਾਵੇ, ਵੀ ਤੁਸੀਂ ਥੋੜਾ ਖਾ ਲਓ, ਘੱਟ ਖਾ ਲਓ, ਛੱਡਣ ਦੀ ਲੋੜ ਕੁਝ ਵੀ ਨਹੀਂ ਹੈ। ਇਹ ਤੇ ਹੁਣ ਨਵੀਆਂ ਨਵੀਆਂ ਥਿਊਰੀਆਂ ਆ ਗਈਆਂ, ਨਵੀਆਂ ਨਵੀਆਂ ਵਿਚਾਰਾਂ ਆ ਗਈਆਂ, ਫਾਸਟਿੰਗ ਕਰ ਲਓ, ਆ ਕਰ ਲਓ, ਉਹ ਕਰ ਲਓ, ਉਹਦੇ ਨੁਕਸਾਨ ਜਿਹੜੇ ਨੇ ਉਹ ਸਰੀਰ ਨੂੰ ਕਿੰਨੇ ਹੁੰਦੇ ਨੇ ਇਹਦੇ ਬਾਰੇ ਨਹੀਂ ਨਾ ਕੋਈ ਦੱਸਦਾ। ਹਰ ਸਰੀਰ ਦੀ ਇੱਕ ਆਪਣੀ ਨੀਡ ਹੈ, ਲੋੜ ਹੈ, ਹਰ ਸਰੀਰ ਨੇ ਆਪਣੇ ਹਿਸਾਬ ਨਾਲ ਵੇਖਣਾ। ਹੁਣ ਕਈਆਂ ਲਈ ਮਿੱਠਾ ਜ਼ਹਿਰ ਹੁੰਦਾ ਅਤੇ ਕਈਆਂ ਨੂੰ ਮਿੱਠੇ ਦੀ ਪਰਵਾਹ ਕੋਈ ਨਹੀਂ ਹੁੰਦੀ, ਸਰੀਰ ਤੇ ਅੱਡੋ ਅੱਡ ਨੇ ਨਾ ਸਾਰਿਆਂ ਦੇ, ਇੱਕ ਬੰਦਾ ਦੂਜੇ ਬੰਦੇ ਵਰਗਾ ਨਹੀਂ। ਹੁਣ ਕਈਆਂ ਨੂੰ ਨਮਕ ਖਾਂਦੇ ਨੇ ਉਹ ਕਹਿੰਦੇ ਨੇ ਸਾਡਾ ਬਲੱਡ ਪ੍ਰੈਸ਼ਰ ਦੀ ਪ੍ਰੋਬਲਮ ਹੈ, ਇੱਕ ਉਹ ਕਹਿੰਦਾ ਮੈਨੂੰ ਜਿੰਨਾ ਮਰਜ਼ੀ ਖਵਾ ਦਿਓ, ਇੱਕ ਨੂੰ ਮਿਰਚ ਜਿੰਨੀਆਂ ਮਰਜ਼ੀ ਖਵਾ ਲਓ, ਹਰ ਸਰੀਰ ਦਾ ਆਪੋ ਆਪਣਾ, ਇਹਦਾ ਕੋਈ ਭੇਦ ਥੋੜ੍ਹਾ ਪਾਇਆ। ਠੀਕ ਹੈ, ਚਲੋ ਬੰਦੇ ਨੂੰ ਆਪਣੇ ਸਰੀਰ ਦਾ ਖਿਆਲ ਰੱਖਣਾ ਚਾਹੀਦਾ, ਉਹ ਸਾਡਾ ਸਰੀਰ ਆਪ ਹੀ ਦੱਸ ਜਾਂਦਾ, ਉਹ ਸਾਡਾ ਸਰੀਰ ਆਪ ਹੀ ਦੱਸ ਜਾਂਦਾ ਵੀ ਕਿਹੜੀ ਚੀਜ਼ ਕਿਸੇ ਨੂੰ ਮਾਂ ਬਾਦੀ ਅਤੇ ਕਿਸੇ ਨੂੰ ਸਵਾਦੀ। ਇਹ ਐਵੇਂ ਥੋੜ੍ਹਾ ਬਜ਼ੁਰਗਾਂ ਨੇ ਗੱਲਾਂ ਬਣਾਈਆਂ ਸੀ। ਹੁਣ ਅਸੀਂ ਉਹ ਹੁਣ ਤਾਂ ਜੇ ਆ ਸੋਸ਼ਲ ਮੀਡੀਆ ਜਾਂ ਖੋਲ੍ਹ ਲਓ, ਇੱਕ ਆਉਂਦਾ ਉਹ ਜੇ ਕੌਫੀ ਪੀਤੀ ਤੁਸੀਂ ਮਰ ਜਾਣਾ, ਜੇ ਉਹ ਆਉਂਦਾ ਚੱਲ ਕੌਫੀ ਛੱਡ ਕੇ ਚੱਲ ਚਾਹ ਪੀ ਲੈ, ਉਹ ਚਾਹ ਪੀਤੀ ਤੁਸੀਂ ਤਾਂ ਖਤਮ ਹੀ ਜੇ, ਉਹ ਕਹਿੰਦਾ ਚੱਲ ਦੁੱਧ ਪੀ ਲੈ, ਉਹ ਦੁੱਧ ਪੀਣ ਦਾ ਕੋਈ ਫਾਇਦਾ ਨਹੀਂ, ਇਹ ਤਾਂ ਪਸ਼ੂਆਂ ਦੇ ਪੀਣ ਵਾਲੀ ਚੀਜ਼ ਹੈ। ਮਤਲਬ ਉਹ ਜਿੰਨੇ ਬੰਦੇ ਆ ਗਏ ਉਨਾ ਹੀ ਸਾਰਿਆਂ ਦੇ ਆਪੋ ਆਪਣਾ ਗਿਆਨ ਜਿਹੜਾ ਆ ਗਿਆ। ਬੰਦਾ ਆਉਂਦਾ ਫਿਰ ਖਾਈਏ ਕੀ, ਮਿੱਠਾ ਖਾਣ ਲੱਗਦਾ ਤਾਂ ਪ੍ਰੋਬਲਮ ਹੈ, ਲੂਣਾ ਖਾਣ ਲੱਗਦਾ ਤਾਂ ਪ੍ਰੋਬਲਮ ਹੈ। ਹੁਣ ਅੱਜ ਤੋਂ ਜੇ ਆਪਾਂ ਥੋੜ੍ਹਾ ਸਮਾਂ ਪਹਿਲਾਂ ਵੇਖੀਏ, ਜਦੋਂ ਪਿੰਡਾਂ ਥਾਵਾਂ 'ਤੇ ਆਪਾਂ ਨੇ, ਇਹ ਤਾਂ ਹੁੰਦਾ ਵੀ ਕੁਝ ਇਨਵਾਇਰਮੈਂਟ ਮੁਤਾਬਕ ਖੁਰਾਕਾਂ ਹੁੰਦੀਆਂ ਨੇ। ਹੁਣ ਇੱਥੇ ਠੰਡ ਪੈਂਦੀ ਹੈ, ਠੰਡੇ ਮੁਲਕਾਂ ਦਾ ਜਿਹੜੀ ਖੁਰਾਕ ਹੈ ਉਹ ਵੱਖਰੀ ਹੁੰਦੀ ਹੈ, ਜਿੱਥੇ ਗਰਮੀ ਪੈਂਦੀ ਹੈ ਉਹਦੀ ਖੁਰਾਕ ਆਪਣੀ ਹੈ, ਕਿਤੇ ਪਾਣੀ ਦੀ ਲੋੜ ਵੱਧ ਹੈ, ਕਿਤੇ ਪਾਣੀ ਦੀ ਲੋੜ ਘੱਟ ਹੈ। ਹਰ ਹਰ ਇੱਕ ਸਰੀਰ ਹੈ ਨਾ ਆਪਣਾ, ਇਹਨਾਂ 'ਤੇ ਬੰਦਾ ਇਹਨਾਂ ਚੀਜ਼ਾਂ ਨੂੰ ਫਿਗਰ ਆਊਟ ਆਪ ਹੀ ਕਰ ਸਕਦਾ। ਪਰ ਧਰਮ ਦੇ ਨਾਂ ਦੇ ਉੱਤੇ ਕੋਈ ਇਹ ਕਵੇ, ਅਗਲੀ ਗੱਲ ਜਿਹੜੀ ਇੱਥੇ ਬਾਬੇ ਨੇ ਚੱਲ ਰਹੀ, ਆਖਿਆ ਇਹ ਚਲਾਕੀ ਹੈ ਵੀ ਤੁਸੀਂ ਰੱਬ ਨੂੰ ਕਹਿ ਰਹੇ ਹੋ ਰੱਬਾ ਮੈਂ ਭੁੱਖਾ ਰਹਾਂਗਾ। ਆ ਕਿੰਨੇ ਲੋਕ ਨੇ ਜਿਹੜੇ ਕਬਰਾਂ ਵੱਲ ਤੁਰੇ ਫਿਰਦੇ ਨੇ, ਇੱਦਾਂ ਅਰਕਾਂ ਦੇ ਭਾਰ ਚੱਲ ਕੇ ਜਾਂਦੇ ਨੇ, ਕਈ ਗੁਰਦੁਆਰਿਆਂ 'ਚ ਆਉਂਦੇ ਨੇ ਨੰਗੇ ਪੈਰੀਂ। ਮੈਂ ਖਿਮਾ ਚਾਹੁੰਦਾ, ਹੱਥ ਜੋੜ ਕੇ ਮਾਫ਼ੀ ਮੰਗ ਲੈਂਦਾ, ਨਹੀਂ ਭਾਈ ਆਓ ਇੱਥੇ ਜੋੜਾ ਘਰ ਪਾਇਆ ਬਣਿਆ ਉੱਥੇ ਲਾ ਦਿਓ। ਕਹਿੰਦੇ ਘਰੋਂ ਹੀ ਨੰਗੇ ਪੈਰੀਂ, ਸਨੋਅ ਵਿੱਚ ਨੰਗੇ ਪੈਰੀਂ ਤੁਰੇ ਫਿਰਦੇ ਨੇ, ਸਨੋਅ ਵਿੱਚ ਕਿਹਨੂੰ ਖੁਸ਼ ਕਰਨਾ ਹੈ ਆਪਾਂ? ਰੱਬ ਨੂੰ ਖੁਸ਼ ਕਰਨਾ, ਰੱਬ ਨੂੰ। ਅੱਛਾ, ਤੁਸੀਂ ਨੰਗੇ ਪੈਰੀਂ ਚੱਲਦੇ ਹੋ ਤੇ ਜਿਹੜੇ ਗੁਰੂ ਗ੍ਰੰਥ ਸਾਹਿਬ ਨੂੰ ਆਣ ਕੇ ਮੱਥਾ ਟੇਕਦੇ ਹੋ, ਇੱਥੇ ਜੁੱਤੀਆਂ ਬਣਾਉਣ ਵਾਲੇ ਦੀ ਬਾਣੀ ਦਰਜ ਹੈ। ਤੁਸੀਂ ਨੰਗੇ ਪੈਰੀ ਚੱਲਦੇ ਹੋ, ਇਸ ਕਰਕੇ ਰੱਬ ਨੂੰ ਖੁਸ਼ ਕਰਨਾ, ਤੇ ਬਾਬੇ ਰਵਿਦਾਸ ਦੀ ਇੱਥੇ ਬਾਣੀ ਦਰਜ ਹੈ, ਜਿਹਨੇ ਸਾਰੀ ਜ਼ਿੰਦਗੀ ਚੰਮ ਦੀਆਂ ਕੀ ਬਣਾਈਆਂ, ਜੁੱਤੀਆਂ ਹੀ ਬਣਾਈਆਂ, ਲੋਕਾਂ ਦੇ ਪੈਰ ਹੀ ਢੱਕੇ ਜਿਹਨੇ, ਉਹਦੀ ਇੱਥੇ ਬਾਣੀ ਦਰਜ ਹੈ। ਹੁਣ ਸਿੱਖਾਂ ਵਿੱਚ ਤਾਂ ਇਹ ਚੀਜ਼ ਹੈ ਹੀ ਨਹੀਂ ਸਨ, ਇਹਨਾਂ ਗੱਲਾਂ ਵਿੱਚ ਸਾਨੂੰ ਬਾਬੇ ਨੇ ਪਾਇਆ ਹੀ ਨਹੀਂ ਵੀ ਫਿਰ ਰਵਿਦਾਸ ਨੂੰ ਬਾਹਰ ਕੱਢ ਦਈਏ। ਰਵਿਦਾਸ ਮਹਾਰਾਜ ਦਾ ਕੰਮ ਕੀ ਸੀ? ਚੰਮਦਾ ਹੀ ਹੈ ਨਾ ਉਹਨਾਂ ਦਾ ਕੰਮ, ਉਹ ਜੁੱਤੀ ਜੁੱਤੀਆਂ ਚੰਮ ਦੀਆਂ ਬਣਾਉਂਦੇ ਨੇ, ਪੈਰੀ ਪਾਉਂਦੇ ਨੇ, ਤੇ ਬਾਬੇ ਗੁਰੂ ਨਾਨਕ ਨੇ ਉਹਨਾਂ ਨੂੰ ਨਾਲ ਬਾ ਲਿਆ ਆਪਣੇ। ਸੋ ਇਹ ਜਿਹੜੇ ਚੀਜ਼ਾਂ ਕ੍ਰੀਏਟ ਕੀਤੀਆਂ ਜਾਂਦੀਆਂ ਬੜੇ ਉਹ ਧਰਮ ਦੇ ਨਾਂ 'ਤੇ, ਸਾਨੂੰ ਉਲਝਾ ਦਿੱਤਾ ਗਿਆ। ਖੈਰ, ਬਾਣੀ ਦਾ ਇਹ ਵਾਕ ਸਮਝੋ, ਬਾਬੇ ਨੇ ਕਿਹਾ ਕਿਆ ਜਪ ਕਿਆ ਤਪ, ਤਪ ਦਾ ਅਰਥ ਕੀ ਹੈ? ਤਪ ਕਰਨਾ, ਜਿਵੇਂ ਸਰੀਰ ਨੂੰ ਕਸ਼ਟ ਦੇਣੇ, ਕੋਈ ਅੱਗ ਦੇ ਅੱਗੇ ਬੈਠਾ, ਕੋਈ ਰੁੱਖਾਂ ਦੇ ਨਾਲ ਪੁੱਠਾ ਲਟਕ ਰਿਹਾ, ਕੋਈ ਰੁੱਖਾਂ ਨਾਲ ਪੁੱਠਾ ਲਟਕ ਰਿਹਾ, ਕੋਈ ਅੱਗ ਦੇ ਅੱਗੇ ਬੈਠਾ, ਕੋਈ ਠੰਡੇ ਪਾਣੀਆਂ 'ਚ ਬੈਠਾ, ਕੋਈ ਤੱਤੇ ਪਾਣੀਆਂ 'ਚ ਬੈਠਾ, ਇਹਨੂੰ ਤਪ ਕਹਿੰਦੇ ਨੇ। ਸਿੱਖੀ ਦਾ ਇਹ ਕੰਮ ਨਹੀਂ ਹੈਗਾ, ਸਿੱਖੀ ਵਿੱਚ ਕਿਸੇ ਵੀ ਤਰ੍ਹਾਂ ਦੇ ਤਪ ਨੂੰ ਕੋਈ ਥਾਂ ਨਹੀਂ ਹੈ, ਨਹੀਂ ਲੋੜ ਸਰੀਰ ਨੂੰ ਤਪਾਉਣ ਦੀ, ਨਹੀਂ ਲੋੜ। ਹਾਂ ਉਦਾਂ ਹੁਣ ਜਿਹੜਾ ਹਾਰਡ ਵਰਕਰ ਹੈ ਉਹਨੂੰ ਕੰਮ ਕਰਨਾ ਪੈਂਦਾ, ਉਦਾਂ ਹਾਰਡ ਵਰਕ ਕਰੋ ਆਪਣਾ ਜਿਹੜਾ ਵੀ ਕਰਦੇ ਹਾਂ ਆਪਾਂ, ਉਹ ਗੱਲ ਵੱਖਰੀ। ਪਰ ਰੱਬ ਦੀ ਭਗਤੀ ਦੇ ਨਾਂ ਉੱਤੇ ਆਪਣੇ ਸਰੀਰ ਨੂੰ ਕਸ਼ਟ ਦੇਣ ਦੀ ਲੋੜ ਨਹੀਂ ਹੈ। ਕਿਆ ਤਪ, ਕਿਆ ਬ੍ਰਤ ਪੂਜਾ, ਆਖਿਆ ਕੀ ਤੇਰੀ ਤੇਰੇ ਰੱਖੇ ਹੋਏ ਬ੍ਰਤ, ਕੀ ਤੇਰੀ ਕੀਤੀ ਹੋਈ ਪੂਜਾ। ਜਾਂ ਕਹਿ ਹਿਰਦੈ ਭਾਉ ਹੈ ਦੂਜਾ, ਭਾਈ ਇਹ ਤੇ ਭਾਉ ਦੂਜੇ ਵਾਲੀਆਂ ਨੇ, ਮਤਲਬ ਤੇਰਾ ਪਿਆਰ ਰੱਬ ਨਾਲ ਨਹੀਂ ਹੈ, ਤੇਰਾ ਪਿਆਰ, ਤੇਰਾ ਭਾਉ, ਤੇਰਾ ਵਿਸ਼ਵਾਸ ਕਰਮ ਕਾਂਡਾਂ ਨਾਲ ਹੈ, ਪਖੰਡਾਂ ਨਾਲ ਹੈ। ਅਗਲਾ ਬੋਲ ਹੈ ਜੀ, ਹੁਣ ਸਤਿਗੁਰੂ ਕਹਿੰਦੇ ਨੇ ਆਹ ਚੀਜ਼ਾਂ ਛੱਡ ਜੇ, ਛੱਡਣੀਆਂ ਤੇ ਇਹ ਔਖੀਆਂ ਨੇ। ਕਈ ਨਾ ਰੋਟੀ ਛੱਡਣੀ ਸੌਖੀ ਹੁੰਦੀ ਆ, ਪਰ ਲਾਲਚ ਛੱਡਣਾ ਔਖਾ। ਰੋਟੀ ਛੱਡਣੀ ਸੌਖੀ ਆ, ਲਾਲਚ ਛੱਡਣਾ ਸਭ ਤੋਂ ਔਖਾ ਹੁੰਦਾ। ਰੋਟੀ ਛੱਡਣੀ ਸੌਖੀ ਆ, ਪਰ ਲੋਕਾਚਾਰ ਛੱਡਣਾ ਸਭ ਤੋਂ ਔਖਾ, ਵੀ ਲੋਕ ਮੈਨੂੰ ਕੀ ਕਹਿਣਗੇ। ਚੀਜ਼ਾਂ ਤੇ ਆਹ ਛੱਡਣੀਆਂ ਸੀ, ਛੱਡ ਤੂੰ ਰੋਟੀ ਦਿੱਤੀ, ਛੱਡਣਾ ਸੀ ਜੀਵਨ ਵਿੱਚੋਂ ਲੋਭ। ਅੱਛਾ, ਜਿਹੜਾ ਬੰਦਾ ਕਿਸੇ ਦਾ ਹੱਕ ਮਾਰ ਕੇ ਵੀ ਘਰੇ ਆਉਂਦਾ ਨਾ ਪਰਿਵਾਰ ਨਾਲ ਬਹਿ ਕੇ, ਕਹਿੰਦਾ ਜੀ ਅੱਜ ਮੇਰੀ ਫਾਸਟਿੰਗ ਹੈ, ਭਾਈ ਤੂੰ ਤੇ ਹੱਕ ਮਾਰ ਕੇ ਆਇਆ, ਕਿਸੇ ਦਾ ਫਾਸਟਿੰਗ ਤੇਰੀ ਕਾਹਦੀ ਹੈ, ਕਿਹੜਾ ਭੁੱਖਾ ਰਹਿਣ ਦਾ ਪਖੰਡ ਕਰਦਾ ਇਹਦਾ ਤੂੰ। ਹੱਕ ਤਾਂ ਤੂੰ ਕਿਸੇ ਦਾ ਮਾਰ ਕੇ ਆਇਆ, ਪੈਸੇ ਤੂੰ ਕਿਸੇ ਦੇ ਮਾਰ ਲਏ, ਜਿਹੜੀ ਆ ਉਹਦੀ ਜਿੰਨੀ ਕੁ ਮਿਹਨਤ ਬਣਦੀ ਸੀ ਉਹ ਵੀ ਤੂੰ ਘੁੱਟ ਗਿਆ, ਕੰਮ ਕਰਾ ਲਿਆ, ਤੇ ਘਰੇ ਆਣ ਕੇ ਕਹਿੰਦਾ ਨਹੀਂ ਜੀ ਅੱਜ ਮੈਂ ਖਾਣਾ ਨਹੀਂ ਕੁਝ ਵੀ, ਤੇ ਇਹਨੂੰ ਲੋੜ ਕੀ ਖਾਣ ਦੀ। ਤੇ ਜੇ ਤੂੰ ਇੰਨਾ ਹੀ ਆਪਣੇ ਆਪ ਨੂੰ ਸਬਰ ਸੰਤੋਖੀ ਰੱਖਿਆ ਵੀ ਮੈਂ ਇੱਕ ਦਿਨ ਦੋ ਦਿਨ ਰੋਟੀ ਨਹੀਂ ਖਾਣੀ, ਤੇ ਉਹ ਦੋ ਦਿਨ ਰੋਟੀ ਜੇ ਨਹੀਂ ਖਾਧੀ ਤੇ ਜਿਹਦੇ ਹੱਕ ਮਾਰਿਆ ਉਹਨੂੰ ਉਹਦੇ ਪੈਸੇ ਅਦਾ ਕਰਦੇ। ਸਤਿਗੁਰੂ ਮਹਾਰਾਜ ਕਹਿੰਦੇ ਨੇ, ਵੇਖੋ ਕਬੀਰ ਸਾਹਿਬ, ਗੁਰੂ ਨਾਨਕ ਸਾਹਿਬ, ਸੱਚੇ ਪਾਤਸ਼ਾਹ ਇਹ ਵਾਕ ਰੱਖਦੇ ਨੇ, ਕਹਿੰਦੇ ਨੇ ਛੱਡਣਾ ਹੈ ਤੇ ਪਤਾ ਕੀ ਛੱਡ, ਪਰ ਹਰ ਲੋਭ, ਜੀਵਨ ਵਿੱਚੋਂ ਲੋਭ ਛੱਡ, ਗਰੀਡ ਛੱਡ, ਲਾਲਚ ਛੱਡ, ਤੂੰ ਰੋਟੀ ਛੱਡੀ ਬੈਠਾ। ਲੋਭ ਛੱਡਦਾ ਨਹੀਂ, ਤੂੰ ਕੱਪੜੇ ਵੀ ਲਾ ਦਿੱਤੇ ਵੀ ਨੰਗੇ ਰਿਹਾ ਮੈਨੂੰ ਭਗਤੀ ਮਿਲੇ, ਰੱਬ ਦੀ ਬਾਤ ਤੂੰ ਜਾਵੇਗੀ, ਤੂੰ ਜੁੱਤੀਆਂ ਵੀ ਪੈਰੋਂ ਲਾ ਦਿੱਤੀਆਂ, ਸਾਰਾ ਕੁਝ। ਲੋਭ ਗਰੀਡ ਛੱਡ ਜੀਵਨ ਵਿੱਚੋਂ, ਲਾਲਚ ਛੱਡ, ਬੰਦੇ ਨੂੰ ਲੱਗਾ ਲਾਲਚ ਛੱਡਣਾ ਤੇ ਔਖਾ, ਤੇ ਆਪਾਂ ਕੁਝ ਹੋਰ ਹੀ ਛੱਡ ਕੇ ਵੇਖ ਲਈਏ। ਹੁਣ ਕਈ ਵਾਰ ਬੰਦਾ, ਮੈਂ ਗੁਸਤਾਖੀ ਮਾਫ, ਪਹਿਲਾਂ ਮੈਂ ਮਾਫੀ ਮੰਗ ਲਿਆ, ਬੰਦਾ ਕਹਿੰਦਾ ਜੀ ਮੈਂ ਮੀਟ ਨਹੀਂ ਖਾਂਦਾ, ਮੈਂ ਕੀ ਹਾਂ ਵੈਜੀਟੇਰੀਅਨ ਆ, ਮੈਂ ਨੋਨ ਵੈਜ ਨਹੀਂ ਖਾਂਦਾ, ਉਹਦੀ ਗੱਲ ਬਾਅਦ ਚ ਕਰਾਂਗੇ। ਤੂੰ ਲੋਭੀ ਹੈ ਕਿ ਨਹੀਂ ਹੈ, ਲੋਭ ਛੱਡਿਆ ਕਿ ਨਹੀਂ ਛੱਡਿਆ, ਇਹ ਦੱਸ ਹੁਣ ਬੰਦਾ, ਕਿਉਂਕਿ ਲੋਭ ਛੱਡਣਾ ਔਖਾ, ਲਾਲ ਛੱਡਣਾ ਔਖਾ। ਉਹਨੂੰ ਇਹ ਲੱਗਦਾ ਸੀ ਵੀ ਚੱਲ ਆਹ ਛੱਡ ਕੇ ਲੋਕਾਂ ਨੂੰ ਕਹਿ ਦਿੰਦੇ ਹਾਂ ਵੀ ਮੈਂ ਤੇ ਮੀਟ ਨਹੀਂ ਖਾਂਦਾ। ਲੋਭ ਛੱਡਣ ਦੀ ਜ਼ਿਆਦਾ ਲੋੜ ਹੈ ਵੀ ਤੇਰੀ ਵਜ੍ਹਾ ਕਰਕੇ ਕਿੰਨੇ ਆ ਘਰਾਂ ਦੇ ਚੁੱਲ੍ਹੇ ਜਿਹੜੇ ਨੇ ਉਹ ਚੰਗੀ ਤਰ੍ਹਾਂ ਬਲੇ ਹੀ ਨਹੀਂ, ਤੂੰ ਉਦਾਂ ਕਹਿ ਦਿੱਤਾ ਵੀ ਮੈਂ ਮੀਟ ਛੱਡ। ਪਰ ਹਰ ਲੋਭ, ਪਰ ਹਰ ਦਾ ਮਤਲਬ ਪਾਸੇ ਕਰ ਲੋਭ ਨੂੰ ਜੀਵਨ ਵਿੱਚੋਂ। ਅਗਲਾ ਬਚਨ ਹੈ ਜੀ, ਪਰ ਹਰ ਲੋਭ ਅਰ ਲੋਕਾਚਾਰ। ਲੋਕਾਚਾਰ ਕੀ ਹੁੰਦਾ ਹੈ ਵੀ ਜਿਵੇਂ ਬੰਦਾ ਲੋਕਾਂ ਨੂੰ ਵਿਖਾਉਣ ਵਾਲੇ ਕੰਮ ਕਰਦਾ ਨਾ ਲੋਕਾਚਾਰੀ ਦੀ ਖਾਤਰ, ਵੀ ਆਹ ਕੰਮ ਕਰ ਲਈਏ ਲੋਕ ਆਖਣਗੇ ਬੱਲੇ ਬੱਲੇ ਬੱਲੇ, ਇਹਨੇ ਨਗਰ ਕੀਰਤਨ ਵਿੱਚ ਲੰਗਰ ਲਾਇਆ, ਕਮਾਲ ਕਰ ਦਿੱਤੀ। ਇਹ ਹੁੰਦਾ ਹੈ ਲੋਕਾਂ ਨੂੰ ਵਿਖਾਵਾ ਕਰਨਾ। ਅੱਜ ਤੇ ਇਹ ਚੀਜ਼ਾਂ ਇੱਦਾਂ ਹੀ ਬਣ ਕੇ ਰਹਿ ਗਈਆਂ। ਲੋਕਾਚਾਰ ਨੂੰ ਤੇ ਛੱਡਣਾ ਸੀ, ਤੂੰ ਲੋਕਾਚਾਰ ਦੇ ਵਿੱਚ ਫਸ ਗਿਆ, ਇਹਨੇ ਤੇ ਉੱਥੇ ਇੱਦਾਂ ਕਰ ਦਿੱਤਾ। ਕਿਉਂਕਿ ਇਹ ਚੀਜ਼ਾਂ, ਜਿਹੜੀਆਂ ਚੀਜ਼ਾਂ ਸੰਸਾਰ ਦੇ ਸਾਹਮਣੇ ਆਉਣੀਆਂ ਨੇ ਬੰਦੇ ਨੇ ਉਹੀ ਜ਼ਿਆਦੀਆਂ ਕਰਨੀਆਂ ਨਾ, ਤੇ ਅਸਲ 'ਚ ਭਲਾ ਤੇ ਉਹ ਹੁੰਦਾ ਜਿਹੜਾ ਤੁਸੀਂ ਕਰੋ ਤੇ ਦੂਜੇ ਹੱਥ ਨੂੰ ਵੀ ਨਾ ਪਤਾ ਲੱਗੇ। ਤੁਸੀਂ ਭਲਾ ਕੀਤਾ, ਤੁਹਾਡੇ ਦੂਜੇ ਹੱਥ ਨੂੰ ਵੀ ਪਤਾ ਨਹੀਂ ਵੀ ਤੁਸੀਂ ਕਿਸੇ ਦਾ ਭਲਾ ਕੀਤਾ ਹੈ, ਅਸਲੀ ਭਲਾ ਉਹ ਹੁੰਦਾ। ਪਰ ਨਹੀਂ, ਬੰਦਾ ਭਲੇ ਦਾ ਵੀ ਢੰਡੋਰਾ ਪਿੱਟਦਾ, ਇਹਨੂੰ ਲੋਕਾਚਾਰ ਕਹਿੰਦੇ ਨੇ ਵੀ ਲੋਕਾਂ ਦੇ ਸਾਹਮਣੇ ਤਾਂ। ਪਰ ਹਰ ਲੋਭ ਅਰ ਲੋਕਾਚਾਰ, ਮਹਾਰਾਜ ਕਹਿੰਦੇ ਵੇਖ ਤੂੰ ਛੱਡਣਾ ਕੀ ਹੈ। ਪਰ ਹਰ ਕਾਮ ਕ੍ਰੋਧ ਹੰਕਾਰ, ਆਖਿਆ ਕ੍ਰੋਧ ਛੱਡ, ਹੰਕਾਰ ਛੱਡ, ਕਾਮਕ ਪ੍ਰਵਿਰਤੀਆਂ ਵਿੱਚੋਂ ਬਾਹਰ ਆ। ਜੀਵਨ ਵਿੱਚੋਂ ਛੱਡਣਾ ਤੇ ਹੰਕਾਰ ਸੀ ਤੇ ਤੂੰ ਛੱਡ ਰੋਟੀ ਦਿੱਤੀ, ਛੱਡਣਾ ਹੰਕਾਰ ਸੀ। ਸੁਖੀ ਚਾਹੁੰਦਾ ਏ ਤੇ ਜ਼ਿੰਦਗੀ ਵਿੱਚੋਂ ਕੱਢਣਾ ਤੇ ਕ੍ਰੋਧ ਸੀ ਤੇ ਛੱਡੀ ਕੁਝ ਹੋਰ ਹੀ ਬੈਠਾ। ਪਰ ਹਰ ਕਾਮ ਕ੍ਰੋਧ ਅਹੰਕਾਰ, ਅਗਲਾ ਬਚਨ ਹੈ ਕਰਮ ਕਰਤ, ਕਰਮ ਕਰੀ ਜਾਂਦਾ, ਧਾਰਮਿਕ ਰਸਮਾਂ ਕਈ ਤਰ੍ਹਾਂ ਦੇ ਕਰਮ ਕਰੀ ਜਾਂਦਾ, ਕਰਮ ਕਰਤ ਕਰਮ ਕਾਂਡ ਕਰੀ ਜਾਂਦਾ, ਬਦੇ ਅੰਗਮੇਵ, ਤੇ ਬੰਨਿਆ ਹੋਇਆ ਹੰਕਾਰ ਦੇ ਵਿੱਚ, ਕਰਮ ਵੀ ਕਰੀ ਜਾਂਦਾ ਹੰਕਾਰ ਚ ਵੀ ਬੱਝਾ ਹੋਇਆ। ਕਰਮ ਕਰਨ ਦਾ ਪਰਪਸ ਦੇ ਇਹ ਸੀ ਵੀ ਹੰਕਾਰ ਟੁੱਟ ਜਾਵੇ, ਪਰ ਤੂੰ ਕਰਮ ਕਰੀ ਜਾ ਰਿਹਾ ਤੇ ਹੰਕਾਰ ਵਿੱਚ ਵੀ ਨਾਲ ਦੀ ਨਾਲ ਫਸੀ ਜਾ ਰਿਹਾ। ਹੁਣ ਬਾਣੀ ਪੜ੍ਹਨ ਦਾ ਪ੍ਰਯੋਜਨ ਇਹ ਸੀ ਵੀ ਹੰਕਾਰ ਟੁੱਟ ਜਾਵੇ, ਤੇ ਇਹਨੂੰ ਇਸ ਗੱਲ ਦਾ ਹੀ ਹੰਕਾਰ ਹੋ ਗਿਆ ਵੀ ਮੇਰੇ ਜਿੰਨੀ ਕੌਣ ਪੜ੍ਹ ਲੂ। ਖੇਡ ਉਲਟ ਹੋ ਗਈ ਨਾ। ਕਰਮ ਕਰਤ ਵਧੇ ਅੰਗਮੇਵ, ਤੇ ਵੱਧ ਤੋਂ ਵੱਧ ਕੀ ਕਰ ਰਿਹਾ, ਆਖਿਆ ਮਿਲ ਪਾਥਰ ਕੀ ਕਰੇਹੀ ਸੇਵ, ਕੋਈ ਪੱਥਰ ਨੂੰ ਪੂਜਦਾ ਫਿਰਦਾ। ਅਖੀਰਲਾ ਬਚਨ ਹੈ, ਭਗਤ ਕਬੀਰ ਸਾਹਿਬ ਕਹਿੰਦੇ ਨੇ, ਆਓ ਤੁਹਾਨੂੰ ਮੈਂ ਦੱਸਦਾ ਵੀ ਰੱਬ ਕਿਵੇਂ ਮਿਲਦਾ, ਰੱਬ ਚਲਾਕੀਆਂ ਨਾਲ ਨਹੀਂ ਮਿਲਦਾ। ਆਖਿਆ ਕਹੋ ਕਬੀਰ ਭਗਤ ਕਰ ਪਾਇਆ। ਕਬੀਰ ਸਾਹਿਬ ਕਹਿੰਦੇ ਨੇ ਭਗਤੀ ਦੇ ਦੁਆਰਾ ਉਹ ਮਿਲਦਾ ਹੈ, ਤੇ ਭਗਤੀ ਕੀ ਹੈ, ਉਹਦੇ ਗੁਣਾਂ ਨੂੰ ਜ਼ਿੰਦਗੀ ਦਾ ਆਧਾਰ ਬਣਾਉਣਾ। ਤੇ ਅਗਲੀ ਪੰਕਤੀ ਬੜੀ ਮਹੱਤਵਪੂਰਨ ਹੈ, ਕਹੋ ਕਬੀਰ ਭਗਤ ਕਰ ਪਾਇਆ, ਭੋਲੇ ਪਾਏ ਮਿਲੇ ਰਘੁਰਾਇਆ। ਆਖਿਆ ਰੱਬ ਭੋਲਿਆਂ ਨੂੰ ਮਿਲਦਾ ਹੈ, ਚਲਾਕਾਂ ਨੂੰ ਨਹੀਂ ਮਿਲਦਾ। ਜਦੋਂ ਭਗਤ ਧੰਨੇ ਦੀ ਗੱਲ ਚੱਲਦੀ ਹੈ ਨਾ, ਤੇ ਸਤਿਗੁਰੂ ਦੀ ਬਾਣੀ ਦੇ ਵਿੱਚ ਇਸ ਗੱਲ ਦਾ ਪ੍ਰਗਟਾਵਾ ਹੈ ਵੀ ਧੰਨੇ ਸੇਵਿਆ ਬਾਲ ਬੁੱਧ। ਬਾਲ ਬੁੱਧ ਕਿਹੜੀ ਹੁੰਦੀ ਹੈ? ਬਾਲ ਬੁੱਧੀ ਉਹ ਹੈ ਜਿਹਦੇ ਵਿੱਚ ਵਲ ਛਲ ਨਹੀਂ ਹੈਗੇ। ਬਾਲ ਦੀ ਜਿਹੜੀ ਬੁੱਧੀ ਹੈ, ਬੱਚੇ ਦੀ ਜਿਹੜੀ ਬੁੱਧੀ ਹੈ, ਉਹਦੇ ਚ ਵਲ ਛਲ ਨਹੀਂ ਹੈਗਾ ਕੋਈ ਵੀ। ਬਸ ਇਹੋ ਬੁੱਧੀ ਨਾਲ ਰੱਬ ਮਿਲਦਾ, ਚਲਾਕਾਂ ਨੂੰ ਨਹੀਂ ਮਿਲਦਾ। ਪੰਡਿਤ ਪੰਡਿਤ ਜਲ ਮੂਏ, ਜਿਹੜੇ ਬਾਹਲੇ ਚਲਾਕ ਬਣਦੇ ਸੀ, ਪੰਡਿਤ ਬਣਦੇ ਸੀ, ਆਖਿਆ ਉਹ ਸੜ ਕੇ ਮਰ ਗਏ। ਮੂਰਖ ਉਭਰੈ ਭਾਗ, ਤੇ ਜਿਹਨਾਂ ਨੂੰ ਕਿਹਾ ਜਾਂਦਾ ਸੀ ਮੂਰਖ ਨੇ, ਇਹਨਾਂ ਨੂੰ ਪਤਾ ਕੁਝ ਨਹੀਂ, ਆਖਿਆ ਉਹ ਬਚ ਗਏ। ਚਲਾਕ ਕਈ ਨਾ ਡੁੱਬ ਜਾਂਦਾ ਚਲਾਕ ਬੰਦਾ। ਰੱਬ ਨੂੰ ਪਾਉਣਾ ਹੋਵੇ ਤੇ ਬਾਬੇ ਨੇ ਆਖਿਆ ਵੀ ਭੋਲੇ ਪਾਏ, ਭੋਲੇ ਭਾਵ ਦੇ ਵਿੱਚ ਕੋਈ ਵਲ ਛਲ ਨਹੀਂ, ਕੋਈ ਫਰੇਬ ਨਹੀਂ, ਕੋਈ ਧੋਖਾ ਨਹੀਂ। ਅੱਛਾ ਬੱਚਾ ਨਾ, ਤੁਹਾਨੂੰ ਕਈ ਜਣਾ ਲੱਗੇਗਾ ਵੀ ਬੱਚਾ ਬੁਰਾ ਕਰ ਰਿਹਾ, ਬੱਚੇ ਦੇ ਬੁਰੇ ਵਿੱਚ ਵੀ ਵਲ ਸ਼ਰੇਬ ਨਹੀਂ ਹੁੰਦਾ, ਤੇ ਸਾਡੇ ਚੰਗੇ ਵਿੱਚ ਵੀ ਕੀ ਹੁੰਦਾ, ਵਲ ਹੁੰਦਾ। ਬੱਚਾ ਬੁਰਾ ਵੀ ਕਰਦਾ ਹੈ ਨਾ, ਵਲ ਉਹਨੂੰ ਪਤਾ ਹੀ ਨਹੀਂ। ਅਸੀਂ ਚੰਗਾ ਵੀ ਕਰਦੇ ਹਾਂ ਤੇ ਉਹਦੇ ਵਿੱਚ ਵੀ ਕੀ ਹੁੰਦਾ, ਵਲ ਫਰੇਬੀ ਸਾਰਾ ਕੁਝ ਹੁੰਦਾ। ਗੁਰੂ ਕਿਰਪਾ ਕਰੇ। ਇਹ ਸੀ ਸਤਿਗੁਰ ਦੀ ਪਾਵਨ ਬਚਨਾਂ ਦੀ ਵਿਚਾਰ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਜੀ ਗੁਰਸ਼ਰਨ ਸਿੰਘ ਜੀ ਚੀਮਾ ਹੋਣਾ ਦਾ, ਜੋ ਆਪ ਸੰਗਤਾਂ ਦੇ ਨਾਲ ਲੜੀਵਾਰ ਚੱਲ ਰਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਦੀ ਕਥਾ ਵਿਚਾਰ ਸਾਂਝੀ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਕਥਾ ਸਰਵਣ ਕਰਵਾਉਂਦੇ ਨੇ, ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਹੁਣ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦਾ ਕੀਰਤਨ ਜਥਾ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰੇਗਾ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨਵਾਦ ਸਤਿਕਾਰਯੋਗ ਭਾਈ ਦਿਲਬਾਗ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਕੀਰਤਨੀ ਜਥੇ ਦਾ, ਜੋ ਆਪ ਸੰਗਤਾਂ ਦੇ ਨਾਲ ਗੁਰਬਾਣੀ ਸ਼ਬਦ ਕੀਰਤਨ ਦੀ ਸਾਂਝ ਕਰ ਰਹੇ ਸਨ। ਭਾਈ ਸਾਹਿਬ ਜੀ ਰੋਜ਼ਾਨਾ ਹੀ ਸਵੇਰ ਸ਼ਾਮ ਦੇ ਦੀਵਾਨਾਂ ਵਿੱਚ ਆਪ ਸੰਗਤਾਂ ਨੂੰ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਂਦੇ ਨੇ। ਆਪ ਜੀ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ ਜੀ। ਹਰ ਮੰਗਲਵਾਰ ਦੀ ਤਰ੍ਹਾਂ ਸਮੂਹ ਸੇਵਾਦਾਰ ਬੀਬੀਆਂ ਮਾਈਆਂ ਵੱਲੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਗੁਰਬਾਣੀ ਸ਼ਬਦ ਕੀਰਤਨ ਦੇ ਪ੍ਰਵਾਹ ਚੱਲਦੇ ਨੇ, ਜੋ 1:30 ਵਜੇ ਤੱਕ ਹੋਣਗੇ। ਸੋ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਸਤਿਕਾਰਯੋਗ ਸੇਵਾਦਾਰ ਬੀਬੀਆਂ ਪਾਸੋਂ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਭੁੱਲਾਂ ਚੁੱਕਾਂ ਦੀ ਖਿਮਾ। ਆਪ ਸੰਗਤਾਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: ਭੁਖ ਜਮ ਨਸੈ
1: ਪ੍ਰਭ ਕੇ ਸਿਮਰਨ
0: ਕਾਲ ਪਰ ਹਰੇ ਪ੍ਰਭ ਕੇ ਸਿਮਰ ਦੁਸ਼ਮਣ ਟਰੇ
1: ਸਿਮਰਤ ਕੁਛ ਵਿਘਨ ਨਾ ਲਾਗੈ ਪ੍ਰਭ ਕੇ ਸਿਮਰਨ ਆਂਦਿਨ ਜਾਗੈ
0: ਪ੍ਰਭ ਕੇ ਸਿਮਰ ਭਉ ਨਾ ਬਿਆਪੇ ਪ੍ਰਭ ਕੇ ਸਿਮਰ ਦੁਖ ਨਾ ਸੰਤਾਪੇ
1: ਸਿਮਰਨ ਸਾਧ ਕੇ ਸੰਗ ਸਰਬ

ਜਪਤ ਨਿਸਤਰੇ ਜੈ ਮਾਰੇ ਜਾਤ ਕੇਲਾ ਤੈ ਹਰ ਨਾਮ ਸਾ ਹੋਤ ਸੇਲਾ ਛੋਟ ਨਹੀਂ ਕੋਟ ਲਖ ਬਾਹੀ ਨਾਮ ਜਾ ਤੈ ਪਾਰ ਪਰਾਹੀ।

ਗਰਤ ਪੀਤ ਭਸਮ ਸੰਗ ਹੋਏ ਕਤੂਲ ਪਸ਼ੂ ਕੀ ਮਾਸ ਜਾਤ ਲੋਕ ਪਚਾਰਾ ਕਰੇ ਦਿਨ ਰਾਤ ਬਾਰ ਗਿਆਨ ਧਿਆਨ ਇਸ਼ਨਾਨ ਅੰਤਰ ਵਿਆਪੇ ਲੋਭ ਸਮਾਨ ਜਾ ਕੇ ਅੰਤਰ

ਜੇ ਪ੍ਰਸਾਦ ਬਸੇ ਸੁਖ ਮੰਦਰ ਤਿਸੇ ਧਿਆਇ ਸਦਾ ਮਨ ਅੰਦਰ ਜੇ ਪ੍ਰਸਾਦ ਰੰਗ ਰਸ ਭੋਗ ਨਾ ਸਦਾ ਧਿਆਈਏ ਧਿਆਵਣ ਜੋਗ ਜੇ ਪ੍ਰਸਾਦ ਸੁਖ ਸੇ ਸੋਜੀਏ।

ਪਰਸਾਰੋ ਕੰਚਨ ਦੇਈ ਲਿਵਲਾਵਤ ਸਰਾਮ ਸਨੇਹੀ ਜੇ ਪ੍ਰਸਾਦ ਤੇਰੇ ਸਗਲ ਸਿਧਰ ਟਾਕੇ ਮਨ ਸਨੀ ਪਰ ਠਾਕੁਰ ਪ੍ਰਭ ਤਾਕੇ ਜੇ ਪ੍ਰਸਾਦ ਪਾਈ ਦੁਰਲਭ ਦੇ ਨਾਨਕ ਤਾਕੀ ਭਗਤ ਕਰੇ ਜੇ ਪ੍ਰਸਾਦ ਅਸਵਹਸਤ ਅਸਵਾਰੀ

0: ਸਾਥ ਰਹੇ ਗੁਰ ਪ੍ਰਸਾਦ ਨਾਨਕ ਜਸ
1: ਗਏ
0: ਜੇ ਪ੍ਰਸਾਦ ਭੋਲੇ ਅਮਰਤ ਰਸਨਾ ਜੇ ਪ੍ਰਸਾਦ ਸੋ ਸਹਿਜੇ ਬਸਨਾ ਜੇ ਪ੍ਰਸਾਦ ਪਰਮਗਤ ਪਾਵੇ ਜੇ ਪ੍ਰਸਾਦ ਸੋ ਸਹਿ ਸਮਾਵੇ ਜੇ ਪ੍ਰਸਾਦ ਉਪਰ ਸੰਸਾਰ

ਬ੍ਰਹਮ ਗਿਆਨੀ ਉਤੇ ਉੱਚਾ ਮਨ ਆਪਣੇ ਹੈ ਸਭ ਤੇ ਨੀਚਾ ਬ੍ਰਹਮ ਗਿਆਨੀ ਸਰ ਕਿਰੀਨਾ ਆਤਮ ਰਸ ਬ੍ਰਹਮ ਗਿਆਨੀ ਚੀਨਾ ਬ੍ਰਹਮ ਗਿਆਨੀ ਸਦਾ ਸਮਦਰਸੀ ਬ੍ਰਹਮ ਗਿਆਨ ਕੀ ਦ੍ਰਿਸ਼ਟ ਅੰਮ੍ਰਿਤ ਵਰਸੀ ਬ੍ਰਹਮ ਗਿਆਨੀ ਕਾ ਭੋਜਨ ਗਿਆਨ ਨਾਨ ਬ੍ਰਹਮ ਗਿਆਨੀ ਕਾ ਬ੍ਰਹਮ ਤਿਆ

0: ਗਾਵ
1: ਕਾਹੂ ਜੁਤ ਕਿਤੇ ਨਾ ਪਾਈਏ ਧਰਮ ਨਾਨਕ ਤਿਸ ਮਿਲੇ ਜਿਸ ਲਿਖਿਆ ਤੁਰ ਕਰਮ
0: ਜਿਸਕੇ ਮਨ ਪਾਰ ਬ੍ਰਹਮ ਕਾ ਨਿਵਾਸ ਤਿਸਕਾ ਨਾਮ ਸਤ ਰਾਮ ਦਾਸ
1: ਆਤਮ ਰਾਮ ਤੇ ਨਦਰੀ ਆਇਆ ਦਾਦ ਸੰਦਨ ਪੈ ਤਨ ਪਾਇਆ
0: ਸਦਾ ਨਿਕ ਨਿਕ ਜਾਤ ਜਾਨ ਸੋ ਦਾਸ ਦਰਗੇ ਪਰਵਾਨ
1: ਆਪਣੇ ਦਾਸ ਕੋ ਅਬ ਕਿਰਪਾ ਕਰੇ ਤੇ ਦਾਸ ਕੋ ਸਭ ਸੋਜੀ ਪਰੇ
0: ਸਭ ਸੰਗਾਤ ਮੂ ਦਾਸ ਐਸੀ ਜੁਗਤ ਨਾ

0: ਕੋਟ ਪਾਤਰ ਬ੍ਰਿਖਨਿ ਬਜਾਏ
1: ਕਈ ਕੋਟ ਪਵਨ ਪਾਣੀ ਬੈ ਸੰਤਰ ਕਈ ਕੋਟ ਦੇਸ਼ ਪੂ ਮੰਡਲ
0: ਕਈ ਕੋਟ ਸਤਿਯ ਸੂਰ ਨਖਤਰ ਕਈ ਕੋਟ ਦੇਵ ਦਾਨ ਇੰਦਰ ਸੇ ਸਤਰ
1: ਭਗਤ ਸਮਗਰੀ ਆਪਣੇ ਸੁਧਾਰ ਨਾਨਕ ਜਿਸ ਜਿਸ ਭਾਵੇ ਤੇ ਦਿਨ ਨਿਸਤਾਰ
0: ਕਈ ਕੋਟ ਰਾਜ ਤਮ ਸਾਤਕ ਕਈ ਕੋਟ ਬੇ ਪ੍ਰਾਣ ਸਿਵ ਸਾਸਤ
1: ਕਈ ਕੋਟ ਕੀ ਰਤਨ ਸੰਬੰਧ ਕਈ ਕੋਟ ਨਾਨਾ ਪ੍ਰਕਾਰ ਜੰਤ
0: ਕਈ ਕੋਟ ਕੀ ਚਿਰ ਜੀਵੇ ਕਈ ਕੋਟ ਗਿਰੀ ਮੇ ਸਵਨ ਥੀਵੇ
1: ਕਈ ਕੋਟ ਜਾ ਕਿਨਰ ਪਚਾਚ ਕਈ ਕੋਟ ਭੂਤ ਪ੍ਰੇ ਸੂਕਰ ਮਿਰਗਾਚ
0: ਸਭ ਤੇ ਨੇਰੇ ਸਭ ਤੇ ਦੂਰ ਨਾਨਕ ਆਪ ਅਲਪਤ ਰਿਆ ਭਰਪੂਰ
1: ਕਈ ਕੋਟ ਪਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ।

0: ਕਈ ਕੋਟ ਦਸ ਪ੍ਰਪਿਆਸ ਤਿੰਨ ਕੋ ਮਿਲੋ ਪ੍ਰਭ ਅਵਿਨਾਸ
1: ਕਈ ਕੋਟ ਮੰਗੇ ਸਤਸੰਗ ਪਾਰ ਬ੍ਰਹਮ ਤਿੰਨ ਲਾਗਾ ਰੰਗ
0: ਜਿਨ ਕੋ ਆ ਸੁਪ੍ਰਸੰਨ ਨਾ ਤੇ ਜਸਦਾ ਧਨ ਧਨ
1: ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ਼ ਬ੍ਰਹਮ

0: ਨਾਨਕ ਪ੍ਰਭ ਸੋਏ।
1: ਕਈ ਕੋਟ ਭਾਰ ਬ੍ਰਹਮ ਕੇ ਦਾਸ, ਤਿਨੋ ਵਧਿਆ ਤਮ ਪ੍ਰਗਾਸ।
0: ਕਈ ਕੋਟ ਦਤ ਕੇ ਬੇਤੇ, ਸਦਾ ਨਿਹਾਰੇ ਕੋ ਨੇਤਰੈ।
1: ਕਈ ਕੋਟ ਨਾਮ ਰਸ ਪੀਵੇ, ਅਮਰ ਪੈ ਸਦੀ।

0: ਦ੍ਰਿਸ਼ਟ ਕਛੂ ਨਾ ਆਵੈ ਤਿਸ ਤਤਕਾਲ ਤੈ ਦਿਸ ਪ੍ਰਗਟਾਵੈ
1: ਜਾਗੋ ਆਪਣੀ ਕਰੇ ਬਖਸੀਸ ਤਾਕਾ ਲੇਖਣ ਕਰੇ ਜਗਦੀਸ਼
0: ਜੋ ਪਿੰਡ ਸਭ ਤਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪਰ

0: ਨਾਨਕ ਕੀਮਤ ਕਹਿ ਨਾ ਜਾਏ।
1: ਸਤ ਸਤ ਸਤ ਪ੍ਰਭ ਸਵਾਮੀ ਗੁਰ ਪ੍ਰਸਾਦ ਕਿਨੇ ਵਖਿਆਨੀ।
0: ਸੱਚ ਸੱਚ ਸੱਚ ਸਭ ਕੀਨਾ ਕੋਟ ਮਦੇ ਕਿਨੇ ਬਿਰਲੇ ਚੀਨਾ।
1: ਭਲਾ ਭਲਾ ਭਲਾ ਤੇਰਾ ਰੂਪ ਅਸੁੰਦਰ ਅਪਾਰ ਅਨੂਪ।
0: ਨਿਰਮਲ ਨਿਰਮਲ ਨਿਰਮਲ ਤੇਰੀ ਬਾਣੀ ਘੱਟ ਘੱਟ ਸੁਣੀ ਸਰਵਨ ਬਖਿਆਨੀ।

संत का दुखन नीचन चाहे, संत का दुखी का ताऊ को लाए, नानक संत पावे।

0: ਸਰਬ ਜੀ ਆਇਆ ਪੇ ਪ੍ਰਤਪਾਲ
1: ਸੋਗ ਚਿੰਤਾ ਜਿਸ ਮਨ ਮਾਏ ਤਿਸੇ ਬਿਰਥਾ ਕੋਈ ਨਾਹੀ
0: ਏ ਮਨ ਮੇਰੇ ਸਦਾ ਹਰ ਜਾਪ ਅਬਨਾਸੀ ਪ੍ਰਭ ਆਪੇ ਆਪ
1: ਆਪਣ ਕੀਆ।

0: ਕਰ ਜਾਏ,
1: ਜਿਸ ਵੱਖਰ ਕੋ ਲੈਣ ਤੂੰ ਆਇਆ, ਰਾਮ ਨਾਮ ਸੰਤਨ ਘਰ ਪਾਇਆ,
0: ਮਾਂ ਲਿਓ ਮਨ ਮੋਲ, ਰਾਮ ਨਾਮ ਹਿਰਦੇ ਮੈਂ ਤੋਲ,
1: ਰਾਤ ਖੇਪ ਸੰਤੇ ਸੰਗ ਚਾਲ, ਅਵਰ ਤਿਆਗ ਵਿਖਿਆ ਜੰਜਾਲ,
0: ਧਨ ਧਨ ਕਹੇ ਸਭ ਕੋਏ, ਮੂੰਹ ਪੁਜਲ ਦਰ ਗਏ ਸੋਏ,
1: ਵਪਾਰ ਵੇਲਾ ਵਪਾਰਿਆ, ਨਾਨਕ ਤਾਂ ਕਹਿ ਸਤਿ ਬੁਲਾ।

0: ਭਿਖ ਨਿਹਾਰ ਨਾਮ ਸਾ ਸਾ ਧਿਆਵਨ ਹਾਰ
1: ਆਪ ਸਤ ਸਤ ਸਭ ਧਾਰੀ ਆਪੇ ਗੁਣ ਆਪੇ ਗੁਣਕਾਰੀ
0: ਸ਼ਬਦ ਸਤ ਸਤ ਪ੍ਰ ਭਗਤਾ ਸਤ ਸਤ ਸਜ ਸੁਨਤਾ
1: ਜਿਨ ਹਰ ਕੋ ਸਤ ਸਭ ਹੋਏ ਨਾਨਕ ਸਤ ਸਤ ਪ੍ਰਭ ਸੋਏ
0: ਸਤ ਸਰੂਪ ਜੈ ਮਾਨਿਆ ਕਨ ਕਰਾਵ ਤਨ ਮੂਲ ਪਛਾਨਿਆ
1: ਕਰਿ ਦੇ ਵਿਸਵਾਸ ਪ੍ਰਭ ਆਇਆ ਤਤ ਗਿਆਨ ਤਿਸ ਮਨ ਪ੍ਰਗਟਾਇਆ
0: ਐਤੇ ਨਿਰਭੋਇ ਬਸਾਨਾ ਜਿਸ ਦੇ ਬ੍ਰਹਮ ਮਾਇ ਸਮਨ
1: ਸਮਾਇਲੇ ਬਸ ਗੜਾਈ ਤਾਕੋ ਪੈਨ ਨ ਕਹਿਣਾ ਜਾਈ
0: ਬੂਜੇ ਬੂਜਨ ਹਾਰ ਵੇਕ ਨਾਰਾਇਣ ਮਿਲੇ ਨਾਨਕ ਏਕ
1: ਠਾਕੁਰ ਕਾ ਸੇਵਕ ਆਗਿਆਕਾਰੀ ਠਾਕੁਰ ਕਾ ਸੇਵਕ ਸਦਾ ਪੂਜਾ

0: ਪ੍ਰਭ ਜਪੀਏ, ਪੀ ਅੰਮ੍ਰਿਤੇ ਮਨ ਤਨ ਤ੍ਰਪੀਏ,
1: ਗੁਰਮੁਖ ਪਾਇਆ ਤਿਸ ਕਿਸ ਅਵਰ ਨਾਹੀ ਦ੍ਰਿਸ਼ਟਾਇਆ,
0: ਨਾਮ ਤਾ ਨਾਮੋ ਰੂਪ ਰੰਗ, ਨਾਮੋ ਸੁਕਰ ਨਾਮ ਕਾ ਸੰਗ,
1: ਨਾਮ ਰਸ ਜੋ ਜਨ ਤ੍ਰਿਪਤਾਨੇ, ਮਨ ਤਨ ਨਾਮੇ ਨਾਮ ਸਮਾਨੇ,
0: ਉਠਣ ਬੈਠ

ਨੰਦ ਪਿਆ ਦੁੱਖ ਨਾਠੇ ਪਾਈ ਉਹ ਚੁਕਾ ਨਿਰਪੁ ਹੋਏ ਬਸੇ ਸਗਲ ਵਿਆਦ ਮਨ ਤੇ ਖੇ ਨਸੈ ਚਿਤ ਪਾਈ ਚੁਕੇ ਪ੍ਰਮ ਗਮਨ ਸੁਨ ਨਾਨਕ ਹਰ ਜਸਨ ਆਪਣੇ ਚਿਤ ਪਵਿਆ ਬਨਾਏ ਆਪਣੀ ਕੀਮਤ ਆਪੇ ਪਾਏ ਉਹ ਪਰਵਿਆ ਰੂਪ ਰੰਗ ਪਏ ਪ੍ਰਗਾਸ ਸਾਧ ਕੇ ਸੰਗ।

ਜੇ ਨਾ ਬੇਗਾਨਾ ਨਾ ਵਿਸਾਰ ਨਾਨਕ ਪਸਤਾਨਾ ਹਰ ਕੀ ਭਗਤ ਕਰੋ ਮਨ ਮੀਤ ਨਿਰਮਲ ਹੋਏ ਤੁਮਾਰੋ ਚੀਤ ਆਪ ਜਪੋ ਅਵਰਾ ਨਾਮ ਜਪਾਵੋ।

0: ਰਾਸ਼ਟਰਪਤੀ
1: ਪ੍ਰਵਦਾਨ ਕਰ ਕਿਰਪਾ ਦੇਵੋ ਹਰਨਾਮ
0: ਸਾਜਨਾ ਕੀ ਮੰਗੋ ਤੂਰ ਪਾਰ ਮੈਂ ਸਰਦਾ ਪੂਰ
1: ਸਦਾ ਸਦਾ।

0: ਨਾਮ ਪ੍ਰਸਾਰ
1: ਰੱਬ ਕੀ ਦਿਸ਼ਟ ਮਾਸ ਕੋਏ ਹਰ ਪਾਵੇ ਫਿਰਲਾ ਕੋਏ
0: ਚਾਖਿਆ ਸੇ ਜਨ ਤ੍ਰਿਪਤਾਨੇ ਪੂਰਨ ਪੁਰਖ ਨਹੀਂ ਡੋਲਾਨੇ
1: ਸੁਪਰ ਭਰੇ ਪ੍ਰੇਮ ਰਸ ਰੰਗ ਉਪਜੇ ਚਾਉ ਸਾਧ ਕੇ ਸੰਗ
0: ਸਰਨਾਮ ਸਭ ਤਿਆਗ ਅੰਤਰ ਪ੍ਰਗਾਸਨ ਦਿਲ ਨਿਵਲਾਗ
1: ਵੜ ਭਾਗੀ ਜਪਿਆ।

0: ਜੈ ਛਲ ਛੇਦ ਭੇਦ ਸਮਾਇਆ ਉਹ ਕਿਸੇ ਵਿਆਪਤ ਮਾਇਆ
1: ਕੋ ਆਪੇ ਆਦੇਸ ਤੈ ਗੁਣ ਕਾ ਨਾਹੀ ਪਰਵੇਸ
0: ਕੇ ਕੇ ਏਕ ਭਗਵੰਤਾ ਤੈ ਕੋਣ ਚਿੰਤ ਕਿਸੇ ਲਾਗੇ ਚਿੰਤਾ
1: ਜੈ ਆਪਣਾ ਪਾਪ ਤਿਆ

0: ਜਾਤ ਭਾਵੇ ਤਾਂ ਸਿਸ਼ਟ ਪਾਏ ਆਪਣੇ ਭਾਣੇ ਲੈ ਸਮਾਏ ਨਿਰੰਜਨ
1: ਆਪਣੇ
0: ਕਰਤਵ ਜਾਣੇ ਆਪ ਅੰਤਰ ਜਾਮੀ ਰਿਓ ਬਿਆਪ
1: ਜੀਅਨ ਭਾਤ ਜੋ ਜੋ ਰਚਿਓ ਸੁਤ ਸੇ ਧਿਆਤ
0: ਜਿਸ ਪਾਸ ਲੈ ਮਿਲਾਏ ਭਗਤ ਕਰਿ ਹਰ ਕੇ ਗੁਣਗਾਏ
1: ਸੇਵਾ ਬਣ ਆਈ ਹੁਕਮ ਬੂਝ ਪਰਮ ਪਦ

0: ਗੁਰ ਪ੍ਰਸਾਦ ਪਰਮ ਕਾ ਨਾਸ ਨਾਨਕ ਤਿਨ ਮੈਂ ਵਿਸਾਸ
1: ਸੰਜਨਾ ਕਾ ਪੇਖਨ ਸਭ ਬ੍ਰਹਮ ਸੰਜਨਾ ਕੇ ਦੇ ਸਭ ਧਰਮ
0: ਸੰਤ ਜਨਾ ਸੁਨੇ ਸੁਭ ਬਚਨ ਸਰਵ ਵਿਆਪੀ ਰਾਮ ਸੰਗਰਚਨ
1: ਸਾਧੂ ਸਭ ਕਹਿ
0: ਜੋ ਹੋਏ ਸੋਈ ਸੁਖ ਮਾਨੇ ਕਰਨ ਕਰਾਵਨ ਹਾਰ ਪ੍ਰਭ ਜਾਣੇ
1: ਅੰਤਰ ਵਸੇ ਬਾਰ ਵੀ ਹੋਈ ਨਾ ਦਸਨ ਦੇ ਸਭ ਹੋਈ
0: ਆਪ ਸਤ ਕੀਆ ਸਭ ਸਤ ਤਿਸ ਪ੍ਰਭ ਤੇ ਸਗਲੀ ਉਤਪਤ
1: ਤਿਸ ਭਾਵੇ ਤਾਂ ਕਰੇ ਵਿਸਤਾਰ ਤਿਸ ਭਾਵੇ ਤਾਂ ਏਕ ਓੰਕਾਰ
0: ਕਨ ਕਲਾ ਲਖੀ ਨ ਜਾਏ ਜਿਸ ਭਾਵੇ ਤਿਸ ਲੈ ਮਿਲਾਏ
1: ਕਵਨ ਨਿਕਟ ਕਵਨ ਕਹੀਏ ਦੂਰ ਆਪੇ ਆਪ ਭਰਪੂਰ
0: ਸਰਗਤ ਜਿਸ ਆਪ

0: ਮਾਥੇ ਨਾਨਕ ਉਧਰੇ ਤਿੰਨ ਕੇ ਸਾਥੇ
1: ਸਰਨ ਜੋਗ ਸੰਸਾਰੀ ਆਏ ਕਰ ਕਿਰਪਾ ਪ੍ਰਭਾਵ ਮਿਲਾਏ
0: ਮਿਟ ਗਏ ਵੈਰ ਪਏ ਸਵਰੇਨ ਅੰਮ੍ਰਿਤ ਨਾਮ ਸਾਧ ਸੰਗ ਲੈਣ
1: ਪ੍ਰਸੰਨ ਪਏ ਗੁਰਦੇਵ ਪੂਰਨ ਹੋਈ ਸੇਵਕ ਕੀ ਸੇਵ
0: ਆ ਜੰਜਾਲ ਬੇਕਾਰ ਤੇ ਰਹਤੇ ਰਾਮ ਨਾਮ ਸਸਨਾ ਕਹਤੇ

0: ਸਰਵੇ ਚਾਤਾ ਕੀ ਪੂਰਨ ਹੋਏ ਪ੍ਰਧਾਨ ਪੁਰ ਪਰ ਸਭ ਲੋਏ
1: ਉੱਚ ਪਾਏ ਸਥਾਨ ਬੋਰ ਨਾ ਹੋਵੇ ਆਵਣ ਜਾਣ
0: ਹਰ ਤਨ ਖਾਰ ਤਲੇ ਜਨ ਸੋਏ ਨਾ ਸੇ ਪ੍ਰਾਪਤ ਹੋਏ
1: ਬੁੱਧ ਗਿਆਨ ਸਰਬ ਤੈ ਸਿੱਧ
0: ਵਿਦਿਆ ਤਪ ਜੋਗ ਪ੍ਰਭ ਧਿਆਨ ਗਿਆਨ ਸ੍ਰੇਸ਼ਟ ਉੱਤਮ ਇਸ਼ਨਾਨ
1: ਚਾਰ ਪਦਾਰਥ ਕਮਲ ਪ੍ਰਕਾਸ ਸਭ ਕੇ ਮੱਧ ਸਗਲ ਤੇ ਉਦਾਸ
0: ਸੁੰਦਰ ਚਤੁਰ ਤਤ ਕਾ ਬੇਤਾ ਸਮਦਸਤੀ ਏਕ

ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ।

ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚੇਤੇ ਆਵੇ ਚੇਤੇ ਆਵਨ ਕਾ ਸਦਕਾ ਸਰਬ ਸੁਖ ਹੋਵੇ। ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ। ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ। ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਵਿਸਾ ਦਾਨ, ਭਰੋਸਾ ਦਾਨ, ਦਾਨਾ ਸਿਰਦਾਨ, ਨਾਮ ਦਾਨ, ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ, ਚੌਂਕੀਆਂ, ਝੰਡੇ, ਮੁੰਗੇ, ਜੁਗੋ ਜੁਗ ਟਲ, ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ, ਮਤ ਉੱਚੀ, ਮਤਦਾ ਰਾਖਾ, ਵਾਹਿਗੁਰੂ ਹੇ ਅਕਾਲ ਪੁਰਖ, ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ। ਸ੍ਰੀ ਨਨਕਾਣਾ ਸਾਹਿਬ, ਹੋਰ ਗੁਰਦੁਆਰਿਆਂ, ਗੁਰਧਾਮਾਂ, ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ, ਖੁੱਲੇ ਦਰਸ਼ਨ ਦੀਦਾਰ, ਸੇਵਾ ਸੰਭਾਲ ਦੇ ਦਾਨ, ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ, ਨਿਤਾਣਿਆਂ ਦੇ ਤਾਣ, ਨਿਓਟਿਆਂ ਦੀ ਓਟ, ਸੱਚੇ ਪਿਤਾ ਅਕਾਲ ਪੁਰਖ, ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪ ਜੀ ਕੇ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਹੈ ਆਪ ਜੀ ਦੀਆਂ, ਦਰ ਘਰ ਦੀਆਂ ਸੇਵਕਾਂ ਬੀਬੀਆਂ ਮਾਈਆਂ ਵੱਲੋਂ, ਹਫ਼ਤਾਵਾਰੀ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਇਲਾਹੀ ਬਾਣੀ ਸ੍ਰੀ ਸੁਖਮਣੀ ਸਾਹਿਬ ਦੇ ਜਾਪ ਹੋਏ। ਆਪ ਜੀ ਨੇ ਕਿਰਪਾ ਕਰਨੀ, ਸਾਰੇ ਪਰਿਵਾਰਾਂ ਦੇ ਸਿਰ ਉੱਤੇ ਮਿਹਰ ਭਰਿਆ ਹੱਥ ਰੱਖਣਾ, ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ। ਸਤਿਗੁਰ ਸੱਚੇ ਪਾਤਸ਼ਾਹ ਜੀ ਮਨਤੇਜ ਸਿੰਘ ਦੇ ਜਨਮ ਦਿਨ ਦੇ ਸੇਵਕ ਪਰਿਵਾਰ ਵੱਲੋਂ ਅਰਦਾਸ ਬੇਨਤੀ ਹੈ, ਆਪ ਜੀ ਨੇ ਕਿਰਪਾ ਕਰਨੀ, ਮਿਹਰ ਕਰਨੀ, ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ। ਸਤਿਗੁਰ ਸੱਚੇ ਪਾਤਸ਼ਾਹ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਹੋਇਆਂ ਬੇਅੰਤ ਭੇਟਾਵਾਂ ਸੇਵਾਵਾਂ ਆਪ ਦੇ ਦਰ ਤੇ ਹਾਜ਼ਰ ਨੇ ਦਰ ਪ੍ਰਵਾਨ ਕਰਨੀਆਂ। ਸਤਿਗੁਰੂ ਮਹਾਰਾਜ ਜੀ ਆਪ ਜੀ ਕੇ ਚਰਨ ਕਮਲਾਂ ਪਾਸ ਸਹੋਤਾ ਪਰਿਵਾਰ ਵੱਲੋਂ ਅਰਦਾਸ ਬੇਨਤੀ ਜੋਦੜੀ ਹੈ। ਸਤਿਗੁਰੂ ਆਪ ਜੀ ਕੀ ਰੱਬੀ ਬਾਣੀ ਦੇ ਅਟਲ ਵਾਕ ਹਨ, ਜਿਹਾ ਚੀਰੀ ਲਿਖਿਆ ਧਿਆ ਹੁਕਮ ਕਮਾਏ, ਘੱਲੇ ਆਵੇ ਨਾਨਕਾ ਸੱਦੇ ਉੱਠੀ ਜਾਹੇ ਦੇ ਮਾਂ ਵਾਕਾਂ ਅਨੁਸਾਰ। ਬੀਬੀ ਚਰਨ ਕੌਰ ਸਹੋਤਾ ਜੋ ਆਪ ਜੀ ਵੱਲੋਂ ਬਖਸ਼ੀ ਹੋਈ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਅਕਾਲ ਚਲਾਣਾ ਕਰ ਗਏ ਨੇ,

ਭੁੱਲ ਚੁੱਕ ਮੁਆਫ ਕਰਨੀ, ਸਰਬੱਤ ਦੇ ਕਾਰਜ ਰਾਸ ਕਰਨੇ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਪਈ ਅਕਾਲ ਕੀ ਤਬੈ ਚਲਾਇਓ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ, ਗੁਰੂ ਗ੍ਰੰਥ ਜੀ ਮਾਨਿਓ, ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ। ਖੋ ਸ਼ਬਦ ਮੈਂ

ਸਤਨਾਮ ਵਾਹਿਗੁਰੂ ਸਾਹਿਬ ਜੀ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵਿਸਾ। ਵਾਹਿਗੁਰੂ ਜੀਓ ਤਿਲੰਗ ਘਰ ਦੂਜਾ ਮਹਿਲਾ ਪੰਜਵਾਂ ਤੁਧ ਬਿਨ ਦੂਜਾ ਨਾਹੀ ਕੋਏ ਤੂੰ ਕਰਤਾਰ ਕਰੈ ਸੋ ਹੋਏ ਤੇਰਾ ਜ਼ੋਰ ਤੇਰੀ ਮਨ ਟੇਕ ਸਦਾ ਸਦਾ ਜਪ ਨਾਨਕ ਏਕ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਸਭ ਉਪਰ ਪਾਰ ਬ੍ਰਹਮ ਦਾ ਤਾਰ ਤੇਰੀ ਟੇਕ ਤੇਰਾ ਆਧਾਰ ਰਹਾਉ ਹੈ ਤੂੰ ਹੈ ਤੂੰ ਹੋ ਬਨਹਾਰ ਅਗੰਮ ਅਗਾਦ ਉਚ ਅਪਾਰ ਜੋ ਤੁਧ ਸੇਵੈ ਤਿਨ ਭਉ ਦੁਖ ਨਾਹੇ ਗੁਰਪ੍ਰਸਾਦ ਨਾਨਕ ਗੁਣ ਗਾਹੇ ਜੋ ਦਿਸੈ ਸੋ ਤੇਰਾ ਰੂਪ ਗੁਣ ਨਿਧਾਨ ਗੋਬਿੰਦ ਅਨੂਪ ਸਿਮਰ ਸਿਮਰ ਸਿਮਰ ਜਨ ਸੋਏ ਨਾਨਕ ਕਰਮ ਪ੍ਰਾਪਤ ਹੋਏ ਜਿਨ ਜਪਿਆ ਤਿਸ ਕੋ ਬਲਿਹਾਰ ਤਿਸ ਕੈ ਸੰਗ ਤਰੈ ਸੰਸਾਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਛੋ ਤੂਰ ਕਹੋ ਨਾਨਕ ਪ੍ਰਭ ਲੋਚਾ ਪੂਰ ਸੰਤ ਜਨਾ ਕੀ ਬਾਂਛੋ ਧੂਰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ ਧੰਨ ਵਾਹਿਗੁਰੂ ਸਾਹਿਬ ਜੀਓ। ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨ ਹੋਵਈ ਜੇ ਸੋਚੀ ਲਖਵਾਰ ਚੁੱਪੈ ਚੁੱਪ ਨ ਹੋਵਈ ਜੇ ਲਾਏ ਰਹਾਂ ਲਿਵਤਾਰ ਭੁੱਖਿਆਂ ਭੁੱਖ ਨ ਉਤਰੀ ਜੇ ਬੰਨਾ ਪੁਰੀਆਂ ਭਾ

ਸਤ ਸਿਆਣਪਾਂ ਲੱਖ ਹੋਏ ਤਾਂ ਇੱਕ ਨਾ ਚੱਲੇ ਨਾਲ। ਕਿਵ ਸਚਿਆਰਾ ਹੋਈਐ ਕਿਵ ਕੂੜੈ ਟੁੱਟੈ ਪਾਲ, ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ, ਹੁਕਮੀ ਹੋਵਨ ਜੀ ਹੁਕਮ ਲੈ ਵਡਿਆਈ। ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈਐ, ਇੱਕ ਨਾ ਹੁਕਮੀ ਬਖਸ਼ੀਸ਼ ਇੱਕ ਹੁਕਮੀ ਸਦਾ ਪਵਾਈਐ। ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ, ਨਾਨਕ ਹੁਕਮੈ ਜੇ ਬੁਝੈ ਤਾਂ ਹੋਮੈ ਕਹੇ ਨਾ ਕੋਈ। ਗਾਵੇ ਕੋ ਤਾਣ ਹੋਵੇ ਕਿਸੇ ਤਾਣ, ਗਾਵੇ ਕੋ ਦਾਤ ਜਾਣੇ ਨਿਸ਼ਾਨ, ਗਾਵੇ ਕੋ ਗੁਣ ਵਡਿਆਈਆਂ ਚਾਰ, ਗਾਵੇ ਕੋ ਵਿਦਿਆ ਵਿਖਮ ਵਿਚਾਰ, ਗਾਵੇ ਕੋ ਸਾਜ ਕਰੇ ਤਨ ਖੇ, ਗਾਵੇ ਕੋ ਜੀ ਲੈ ਫਿਰ ਦੇ, ਗਾਵੇ ਕੋ ਜਾਪੈ ਦਿਸੈ ਦੂਰ, ਗਾਵੇ ਕੋ ਵੇਖੈ ਹਾਦਰਾ ਹਦੂਰ। ਕਥਨਾ ਕਥੀ ਨ ਆਵੈ ਤੋਟ, ਕਥ ਕਥ ਕਥੀ ਕੋਟੀ ਕੋਟ ਕੋਟ, ਦੇਂਦਾ ਦੇ ਲੈਂਦੇ ਥੱਕ ਪਾਹੇ, ਜੁਗਾਂ ਜੁਗੰਤਰ ਖਾਈ ਖਾਹੇ। ਹੁਕਮੀ ਹੁਕਮ ਚਲਾਏ ਰਾਹ, ਨਾਨਕ ਵਿਕਸੈ ਵੇਪਰਵਾ, ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਅਪਾਰ, ਆਖੈ ਮੰਗੈ ਦੇ ਦੇ ਦਾਤ ਕਰੇ ਦਾਤਾਰ। ਫੇਰ ਕੇ ਅੱਗੇ ਰੱਖੀਐ ਜਿਦ ਸਹਿ ਦਰਬਾਰ, ਮੋਹ ਕੇ ਬੋਲਣ ਬੋਲੀਐ ਜਿਤ ਸੁਣ ਧਰੇ ਪਿਆਰ। ਅੰਮ੍ਰਿਤ ਵੇਲਾ ਸੱਚ ਨਾਉ ਵਡਿਆਈ ਵਿਚਾਰ, ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ। ਨਾਨਕੇ ਮੈਂ ਜਾਣੀਐ ਸਭ ਆਪੇ ਸਚਿਆਰ, ਥਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪ ਨਿਰੰਜਨ ਸੋਏ। ਜਿਨ ਸੇਵਿਆ ਤਿਨ ਪਾਇਆ ਮਾਨ, ਨਾਨਕ ਗਾਵੀਐ ਗੁਣੀ ਨਿਧਾਨ। ਗਾਵੀਐ ਸੁਣੀਐ ਮਨ ਰੱਖੀਐ ਭਾਵੋ ਦੁੱਖ ਪਰ ਹਰ ਸੁਖ ਘਰ ਲੈ ਜਾਏ। ਗੁਰਮੁਖ ਨਾਦੂੰ ਗੁਰਮੁਖ ਵੇਦੂੰ ਗੁਰਮੁਖ ਰਿਹਾ ਸਮਾਈ, ਗੁਰੀਸ਼ਰ ਗੁਰ ਗੋਰਖ ਬ੍ਰਹਮਾ ਗੁਰ ਪਾਰਵਤੀ ਮਾਈ। ਜੇ ਹੋ ਜਾਣਾ ਆਖਾਂ ਨਾਹੀ ਕਹਿਣਾ ਕਥਨ ਨ ਜਾਈ, ਗੁਰਾ ਇੱਕ ਦੇ ਬੁਝਾਈ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਹਜ਼ੂਰੀ ਵਿੱਚ ਜੁੜ ਬੈਠੀ ਸਾਧ ਸੰਗਤ ਜੀ, ਅੱਜ ਮੰਗਲਵਾਰ ਬੀਬੀਆਂ ਮਾਈਆਂ ਭੈਣਾਂ ਵੱਲੋਂ ਰਲ ਮਿਲ ਕੇ ਸ਼੍ਰੀ ਸੁਖਮਣੀ ਸਾਹਿਬ ਦੇ ਜਾਪ ਕੀਤੇ ਜਾਂਦੇ ਨੇ, ਕੀਰਤਨ ਕੀਤੇ ਜਾਂਦੇ ਨੇ। ਸੋ ਸਤਿਗੁਰੂ ਸੱਚੇ ਪਾਤਸ਼ਾਹ ਸਾਰਿਆਂ ਨੂੰ ਸੇਵਾ ਕਰਨ ਤੋਂ ਉਦਮ ਬਲ ਬਖਸ਼ਿਸ਼ ਕਰਨ। ਇਹਦੇ ਨਾਲ ਹੀ ਸੋਤਾ ਪਰਿਵਾਰ ਦੇ ਬੀਬੀ ਚਰਨ ਕੌਰ ਸੋਤਾ, ਜੋ ਕਿ ਆਪਣੀ ਸਵਾਸਾਂ ਦੀ ਪੂੰਜੀ ਨੂੰ ਭੋਗਦਿਆਂ ਅਕਾਲ ਚਲਾਣਾ ਕਰ ਗਏ ਸਨ, ਤਿੰਨਾਂ ਦੇ ਸ਼੍ਰੀ ਸਹਿਜ ਪਾਠ ਹੁਣ ਗੁਰਦੁਆਰਾ ਸਾਹਿਬ ਵਿਖੇ ਆਰੰਭ ਹੋਏ ਨੇ। ਆਓ ਅਗਲੇ ਸਮੇਂ ਲਈ ਸੇਵਕ ਪਰਿਵਾਰ ਵੱਲੋਂ ਜਿਹੜੇ ਸਹਿਜ ਪਾਠ ਚੱਲ ਰਹੇ ਨੇ ਉਹ ਆਪ ਜੀ ਸਰਵਣ ਕਰੋ। ਸਾਰਿਆਂ ਦਾ ਧੰਨਵਾਦ। ਜਾਣ ਲੱਗੇ ਲੰਗਰ ਪ੍ਰਸ਼ਾਦਾ ਛੱਕ ਕੇ ਜਾਣਾ ਜੀ, ਕੜਾਹ ਪ੍ਰਸ਼ਾਦ ਦੀ ਦੇਗ ਵਰਤ ਰਹੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।

ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਰਾਗ ਬਿਲਾਵਲ ਮਹੱਲਾ ਪੰਜਵਾਂ, ਚੌਪਦੀ ਕਰ ਪਹਿਲਾ। ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਨਦਰੀ ਆਵੈ ਤਿਸ ਸਿਉ ਮੋਹੁ, ਕਿਉ ਮਿਲੀਐ ਪ੍ਰਭ ਨਾਸੀ ਤੋਇ। ਕਰ ਕਿਰਪਾ ਮੋਇ ਮਾਰਗ ਪਾਵੋ, ਸਾ ਸੰਕੈ ਅੰਚਲ ਲਾਵੋ। ਕਿਉ ਤਰੀਐ ਵਿਖਿਆ ਸੰਸਾਰ, ਸਤਿਗੁਰ ਬੋਹਿਤ ਪਾਵੈ ਪਾਰ। ਰਹਾਉ ਪਵਨ ਬੁਲਾਰੇ ਮਾਇਆ ਦੀ, ਹਰ ਕੈ ਭਗਤ ਸਦਾ ਥਿਰਸੀ। ਹਰਖ ਸੋਗ ਤੈ ਰਹਿ ਨਿਰਾਰਾ, ਸਿਰ ਉਪਰ ਆਪ ਗੁਰ ਲਖਵਾਰਾ। ਪਾਇਆ ਵਿੜ ਮਾਇਆ ਸਰਬ ਪਿਅੰਗਾ, ਹੁਮੈ ਪੇਚ ਦੀਪਕ ਦੇਹੀ ਪਤੰਗਾ। ਸਗਲ ਸਿੰਗਾਰ ਕਰੇ ਨਹੀਂ ਪਾਵੈ, ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਵੈ। ਹੋਂ ਫਿਰੋ ਉਦਾਸੀ, ਮੈਂ ਏਕ ਰਤਨ ਦਿਸਾਇਆ, ਨਿਰਮੋਲਕ ਹੀਰਾ ਮਿਲੈ ਨਾ ਉਪਾਇਆ। ਹਰ ਕਾ ਮੰਦਰ ਤਿਸ ਮੈਂ ਲਾਲ, ਗੁਰ ਖੋਲਿਆ ਪੜਦਾ ਦੇਖ ਭਈ ਨਿਹਾਲ। ਜਿਨ ਚਾਕਿਆ ਤਿਸ ਆਇਆ ਸਾਧ, ਜਿਉ ਗੂੰਗਾ ਮਨ ਮੈਂ ਬਿਸਮਾਦ। ਆਨੰਦ ਰੂਪ ਸਭ ਨਦਰੀ ਆਇਆ, ਜਨ ਨਾਨਕ ਹਰਗ ਗੁਣ ਆਖ ਸਮਾਇਆ। ਬਿਲਾਵਲ ਮਹੱਲਾ ਪੰਜਵਾ, ਸਰਬ ਕਲਿਆਣ ਕੀਏ ਗੁਰਦੀਵ, ਸੇਵਕ ਆਪਣੀ ਲਾਇਉ ਸੇਵ। ਬਿਘਨ ਲਾਗੈ ਜਪ ਅਲਖ ਪੇਵ, ਧਰਤੀ ਪੁਨੀਤ ਪਏ ਗੁਣ ਗਾਏ, ਦੁਰਤ ਗਿਆ ਹਰ ਨਾਮ ਧਿਆਏ ਰਾਉ। ਸਭਨੀ ਥਾਈ ਰਵਿਆ ਆਪ, ਆਦ ਜੁਗਾਦ ਜਾ ਕਾ ਵਡ ਪ੍ਰਤਾਪ। ਗੁਰ ਪ੍ਰਸਾਦ ਨਾ ਹੋਏ ਸੰਤਾਪ, ਗੁਰ ਕੈ ਚਰਨ ਲਾਗੇ ਮਨ ਮੀਠੇ। ਨਿਰਵਾਣ ਹੋਏ ਸਭ ਥਾਈ ਉਠੇ, ਸਭ ਸੁਖ ਪਾਈ ਸਤਿਗੁਰੂ ਤੁਠੇ। ਪਾਵਰਮ ਪ੍ਰਭ ਭਏ ਰਖਵਾਲੇ, ਜਿੱਥੈ ਕਿੱਥੈ ਦਿਸੈ ਨਾਲੀ, ਨਾਨਕ ਦਾਸ ਖਸਮ ਪ੍ਰਿਤ ਪਾਲੇ। ਬਿਲਾਵਲ ਮਹੱਲਾ ਪੰਜਵਾ, ਸੁਖ ਨਿਧਾਨ ਪ੍ਰੀਤਮ ਪ੍ਰਭ ਮੇਰੇ। ਅਗਨਤ ਗੁਣ ਠਾਕੁਰ ਪ੍ਰਭ ਤੇਰੇ, ਮੋਹਨਾਥ ਤੁਮ ਸਰਣਾਈ, ਕਰ ਕਿਰਪਾ ਹਰ ਚਰਨ ਧਿਆਈ। ਦਇਆ ਕਰੋ ਬਸੋ ਮਨ ਆਏ, ਮੋਹ ਨਿਰਗੁਣ ਲਈ ਜੈ ਲੜਲਾਏ ਰਾਉ।

ਬਨਵਾ ਸ਼ਾਂਤ ਪਾਏ ਗੁਰ ਸਤਿਗੁਰ ਪੂਰੇ ਸੁਖ ਉਪਜੈ ਬਾਜੈ ਅਨਹਦ ਤੂਰੇ ਰਾਉ ਤਾਪ ਪਾਪ ਸੰਤਾਪ ਵਿਨਾਸੀ ਹਰ ਸਿਮਰਤ ਕਿਲਵਿਖ ਸਵਨਾਸੀ ਆਨੰਦ ਕਰੋ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਪੈਜ ਸਵਾਰੀ ਮਿਲਾਵਲ ਮਹੱਲਾ ਪੰਜਵਾ ਮਮਤਾ ਮੋ ਧਰੋ ਮਦ ਮਾਤਾ ਬੰਧਨ ਬਾਧਿਆ ਅਤ ਵਿਕਰਾਲ ਦਿਨ ਦਿਨ ਸ਼ੀਜਤ ਵਿਕਰਤ ਕਰਤ

ਪਾਰੇ ਉਧਰੋ ਸਾਧੂ ਸੰਗ ਰਖਵਾਲਾ ਰਹਾਉ ਪ੍ਰਭ ਸੁਖਦਾਤੈ ਸਮਰਥ ਸੁਆਮੀ ਜੀਉ ਪਿੰਡ ਸਭ ਤੁਮਰਾ ਮਾਲੂ

ਇਸ ਮੈਂ ਹੇ ਪੁਲੈ ਸੰਜੋਗ ਨਾਨਕ ਪ੍ਰਭੂ ਸੋ ਪ੍ਰਸੰਨ ਪਏ ਲੈ ਗਏ ਵਿਯੋਗ ਮਿਲਾਵਲ ਮਹਲਾ ਪੰਜਵਾਂ ਕਾਹੂ ਸੰਗ ਨ ਚਾਲੀ ਮਾਇਆ ਜੰਜਾਲ ਉਠ ਸੁਧਾਰੇ।

ਜਨਮੈ ਮਰੈ ਵਿਖਿਆ ਵਿਕਰਾਲ, ਸਤ ਬਚਨ ਸਾਧੂ ਕਰੈ ਨਿਤ ਜਪਹਿ ਗੋਪਾਲ, ਸਿਮਰ ਸਿਮਰ ਨਾਨਕ ਤਰੇ ਹਰ ਕੇ ਰੰਗ ਲਾਲ, ਮਿਲਾਵਲ ਮਹਲਾ ਪੰਜਵਾ। ਸਹਿਜ ਸਮਾਧ ਆਨੰਦ ਸੁਖ ਪੂਰੈ ਗੁਰ ਕੀ ਦੀਨ, ਸਦਾ ਸਹਾਈ ਸੰਗ ਪ੍ਰਭ ਅੰਮ੍ਰਿਤ ਗੁਣ ਚੀਨ ਰਹਾਉ।

ਪਰਿਆ ਨਿਮਕ ਸੁਆਗੋ, ਪੰਜ ਸੰਗ ਗੁਰ ਤੇ ਛੂਟੇ ਦੁਖ ਔਰ ਰਾਗੋ, ਹਿਰਦੈ ਪ੍ਰਗਾਸ ਪ੍ਰਗਟ ਪਿਆ ਨਿਸਬਾ ਸੁਰ ਜਾਗੋ, ਸਰਨ ਸੁਹਾਗਣ ਆਇਆ ਤਿਸ ਮਸਤਕ ਪਾਗੋ, ਕਉ ਨਾਨਕ ਤਿਨ ਪਾਇਆ ਮਨ ਤਨ ਸੀਤ ਲਾਗੋ। ਮਿਲਾਵਲ ਮਲਾ ਪੰਜਵਾ, ਲਾਲ ਰੰਗ ਤਿਸ ਕੋ ਲਗਾ ਜਿਸ ਕੇ ਵਡਭਾਗਾ, ਮੈਲਾ ਕਦੇ ਨਾ ਹੋਈ ਨਹਿ ਲਾਗੇ ਦਾਗਾ, ਪ੍ਰਭ ਪਾਇਆ ਸੁਖ ਦਾਇਆ ਮਿਲਿਆ ਸੁਖ ਪਾਈ।

ਦੀਜੀਐ ਪ੍ਰਭ ਆਪਣਾ ਧਿਆਇਐ ਜੇ ਸੇਵਿਆ ਸੁਖ ਹੋਏ ਕਨਾ ਮਨ ਸੋਈ ਗਾਈਐ ਕਹਿਐ ਕਾਏ ਪਿਆਰੇ ਤੁਝ ਬਿਨਾ ਤੂੰ ਦਿਆਲ ਸੁਆਮੀ ਸਭ ਅਵਗੁਣ ਹਮਰਾ ਰਾਉ ਜਿਉ ਤੁਮ ਰਾਖੋ ਤਿਉ ਰਾਖ ਔਰ ਨਹੀਂ ਚਾਰਾ ਨਿਰਦਰਿਆ ਤਰ ਤੇਰੀਆਂ ਇਕ ਨਾਮ ਆਧਾਰਾ ਜੋ ਤੁਮ ਕਰੋ ਸੋਈ ਭਲਾ ਮਨ ਲਈਤਾ ਮੁਕਤਾ ਸਗਲ ਸਮਗਰੀ ਤੇਰੀਆ ਸਭ ਤੇਰੀ ਜੁਗਤਾ ਚਰਨ ਪਖਾਰੋ ਕਰ ਸੇਵਾ ਸੇਠਾ ਕਿਰਪਾ ਵੈ ਹੋਏ ਕਿਰਪਾਲ ਦਿਆਲ ਪ੍ਰਭ ਨਾਨਕ ਗੁਣ ਗਾਵੈ ਮਲਾਵਲ ਮਹਲਾ ਪੰਜਵਾ ਮ੍ਰਿਤ ਹੱਸੈ ਸਿਰ ਉਪਰੈ ਪਸ਼ੂਆ ਨਾਹੀ ਬੂਜੈ ਬਾਦ ਸਾਧ ਹੰਕਾਰ ਮੈਂ ਮਰਣਾ ਨਾਹੀ ਸੀਜੈ।

ਲਾਗੇ ਰਾਉ। ਕਰ ਕਰ ਪਾਪ ਉਦਰਵ ਕੀਆ, ਵਰਤਣ ਕੈ ਤਾਏ, ਮਾਟੀ ਸਿਓ ਮਾਟੀ ਰਲੀ, ਨਾਗਾ ਉਠ ਜਾਈ। ਜਾ ਕੈ ਕੀਆ ਸ਼ਰਮ ਕਰੈ, ਤੇ ਵੈਰ ਵਿਰੋਧੀ, ਆਂਧਕਾਲ ਭਜ ਜਾਏਂਗੇ, ਕਾਹੇ ਜਲਹੁ ਕਰੋਧੇ। ਦਾਸ ਰਿਣ ਸੋਈ ਹੋਆ, ਜਿਸ ਮਸਤ ਕਰਮਾ, ਕਾਉ ਨਾਨਕ ਬੰਧਨ ਛੁਟੇ, ਸਤਿਗੁਰ ਕੀ ਸਰਣਾ। ਮਿਲਾਵਲ ਮਹੱਲਾ ਪੰਜਵਾਂ। ਪਿੰਗਲ ਪ੍ਰਭਤ ਪਾਰ ਪਰੇ, ਖਲ ਚਤੁਰ ਬਗੀਤਾ, ਅੰਧ ਲੈ ਤ੍ਰਿਗੁਣ ਸੂਜਿਆ, ਗੁਰ ਭੇਟ ਪੁਨੀਤਾ, ਮਹਿਮਾ ਸਾਧੂ ਸੰਗ ਕੀ।

ਹੋਏ ਗਿਓ ਤ੍ਰਿਭੁਵਨ ਮੇਰੇ ਹਿਰਦਿ ਕੀਤਾ ਸ਼ਰਮ ਕਰੈ ਤੇ ਦਮ ਆੜ ਗੋ ਤੇ ਗਨੀ ਤੁਨੀਤਾ ਕਮਣ ਬਡਾਈ ਕਹਿ ਸਕੋ ਬੇਅੰਤ ਗੁਨੀਤਾ ਕਰ ਕਿਰਪਾ ਮੋਇ ਦਾਨ ਦਿਓ ਨਾਨਕ ਦਰ ਸੁਰੇਤਾ ਬਿਲਾਵਲ ਮਹੱਲਾ ਪੰਜਵਾਂ।

0: ਦੇਖ ਨੇਤਰ ਮੈਂ ਪੂਰੇ ਗੁਰ ਪ੍ਰਸਾਦ ਰਾਜ ਮਿਲਖ ਤਨ ਜੋ ਬੋਨਾ ਨਾ ਮੈਂ ਬਿਨ ਵਾਦ ਰਹਾਉ
1: ਰੂਪ ਤੂਪ ਸੁਗੰਧਤਾ ਕਾਪਰ ਪੁਗਾਦ ਮਿਲਤ ਸੰਗ ਪਾਪਿਸ਼ਟ ਤਨ ਹੋਏ ਦੁਰਗਾਦ ਫਿਰਤ ਫਿਰਤ ਮਨੁੱਖ ਪਿਆ ਖਿਨ ਪੰਗਨ ਦੇਹਾਦ ਇਹੋ ਅਵਸਰ ਤੇ ਚੁੱਕਿਆ ਬਹੁ ਜੋਨ ਪ੍ਰਮਾਦ ਕਿਰਪਾ ਤੇ ਗੁਰ ਮਿਲੇ ਹਰ ਹਰ ਬਿਸਮਾਦ ਸੂਖ ਸਹਿਜ ਨਾਨਕ ਆਨੰਦ ਤਾਂ ਕੈ ਪੂਰਨ ਨਾਦ ਬਿਲਾਵਲ ਮਹੱਲਾ ਪੰਜਵਾ ਚਰਨ ਪਏ ਸੰਤ ਬੋਹੇ ਥਾ ਤਰੇ ਸਾਗਰ ਜੇਤ ਮਾਰਗ ਪਾਏ ਉਦਿਆਨ ਮਹੇ ਗੁਰ ਦੱਸੇ ਪੇਤ ਹਰ ਹਰ ਹਰ ਹਰ ਹਰ ਹਰੇ ਹਰ ਹਰ ਹਰ ਹੇਤ ਉੜਤ ਬੈਠਤ ਸੋਵਤੇ ਹਰ ਹਰ ਹਰ ਚੇਤ ਰਹਾਉ ਪੰਚ ਚੋਰ ਆਗੈ ਪਗੇ ਜਬ ਸਾਧ ਸੰਗੇਤ ਪੂੰਜੀ ਸਾਬਤ ਕਣੋ ਲਾਭ ਗ੍ਰਹਿ ਸੋਭਾ ਸੇਤ ਨਿਹਚਲ ਆਸਣ ਮਿੱਟੀ ਚਿੰਤ ਨਾਹੀ ਡੋਲੇਤ ਪਰਮ ਪੁਲਾਵਾ ਮਿਟ ਗਿਆ ਪ੍ਰਭ ਪੇਖਤ ਨੇਤ ਗੁਣ ਗੰਭੀਰ ਗੁਣ ਨਾਇਕਾ ਗੁਣ ਕਹੀਅਤ ਕੇਤ ਨਾਨਕ ਪਾਇਆ ਸਾਧ ਸੰਗ ਹਰ ਹਰ ਅੰਮ੍ਰੇਤ ਬਿਲਾਵਲ ਮਹੱਲਾ ਪੰਜਵਾ ਬਿਨ ਸਾਧੂ ਜੋ ਜੀਵਨਾ ਤੇਤੋ ਬਿਰਥਾਰੀ ਮਿਲਤ ਸੰਗ ਸਭ ਭ੍ਰਮ ਮਿਟੇ ਗਤ ਪਈ ਹਮਾਰੀ ਜਾ ਦਿਨ ਪੇਟੇ ਸਾਧ ਮੋਹੇ ਉਆ ਦਿਨ ਬਲਿਹਾਰੀ ਤਨ ਮਨ ਅਪਨੋ ਜੀਰਾ ਫਿਰ ਫਿਰ ਹਉ ਵਾਰੀ ਰਹਾਉ ਏਤ ਛਡਾਈ ਮੋਹੇ ਤੇ ਇਤਨੀ ਦ੍ਰਿੜ ਤਾਰੀ ਸਗਲ ਰੈਨ ਇਹੋ ਮਨ ਪਿਆ ਬਿਨਸੀ ਅਪਤਾਰੀ ਨਿੰਦ ਚਿੰਦ ਪਰ ਦੁਖ ਨਾ ਏ ਖਿਨ ਮਹੇ ਜਾਰੀ ਦਇਆ ਮਯਾ ਅਰ ਨਿਖਟ ਪੇਖ ਨਾਹੀ ਦੁਰਾਰੀ

ਬਿਲਾਵਲ ਮਹੱਲਾ ਪੰਜਵਾ। ਏਕ ਟੇਕ ਗੋਵਿੰਦ ਕੀ ਤਿਆਗੀ ਅਨ ਆਸ, ਸਭ ਉਪਰ ਸਮਰਥ ਪ੍ਰਭ ਪੂਰਨ ਗੁਣਤਾਸ। ਜਨ ਕਾ ਨਾਮ ਆਧਾਰ ਹੈ ਪ੍ਰਭ ਸਰਣੀ ਪਾਹੇ, ਪਰਮੇਸ਼ਰ ਕਾ ਆਸਰਾ ਸੰਤਨ ਮਨ ਮਾਹੇ ਰਹਾਉ। ਆਪ ਰਖੈ ਆਪ ਦੇਵਸੀ ਆਪੇ ਪ੍ਰਤ ਪਾਰੈ, ਦੀਨ ਦਿਆਲ ਕਿਰਪਾ ਨਿਦੇ ਸਾਸ ਸਾਸ ਸਮਾਰੈ। ਕਰਨ ਹਾਰ ਜੋ ਕਰ ਰਹਿਆ ਸਾਈ ਵਡਿਆਈ, ਗੁਰਪੁਰੈ ਉਪਦੇਸਿਆ ਸੁਖ ਖਸਮ ਰਜਾਈ। ਚਿੰਤ ਅਦੇਸਾ ਗਣਤ ਤਜ ਜਨ ਹੁਕਮ ਪਛਾਤਾ, ਨਹਿ ਬਿਨਸੈ ਨਹਿ ਛੋੜ ਜਾਏ ਨਾਨਕ ਰੰਗ ਰਾਤਾ। ਬਿਲਾਵਲ ਮਹੱਲਾ ਪੰਜਵਾ। ਮਹਾਤਪਤ ਤੇ ਪਈ ਸਾਂਤ, ਪ੍ਰਸਤ ਪਾਪ ਨਾਠੇ, ਅੰਧਕੂਪ ਮਹਿ ਗਲਤ ਥੇ ਕਾਡੇ ਦੇ ਹਾਥੇ। ਓਏ ਹਮਾਰੇ ਸਾਜਨਾ ਹਮ ਉਨ ਕੀ ਰੈਨ, ਜਿਨ ਪਿੜਤ ਹੋਵਤ ਸੁਖੀ ਜੀਅ ਦਾਨ ਦੇਨ ਰਹਾਉ। ਪਰਾ ਪੂਰਬਲਾ ਲਿਖਿਆ ਮਿਲਿਆ ਅਬ ਆਏ, ਬਸਤ ਸੰਗ ਹਰ ਸਾਧ ਕੈ ਪੂਰਨ ਆਸਾਏ। ਪੈ ਬਿਨਸੇ ਤਿਹੁ ਲੋਕ ਕੇ ਪਾਏ ਸੁਖ ਥਾਨ, ਦਇਆ ਕਰੀ ਸਮਰਥ ਗੁਰ ਬਸਿਆ ਮਨ ਨਾਮ। ਨਾਨਕ ਕੀ ਤੂੰ ਟੇਕ ਪ੍ਰਭ ਤੇਰਾ ਆਧਾਰ, ਕਰਨ ਕਾਰਣ ਸਮਰਥ ਪ੍ਰਭ ਹਰ ਅਗਮ ਅਪਾਰ। ਬਿਲਾਵਲ ਮਹੱਲਾ ਪੰਜਵਾ। ਸੋਈ ਮਲੀਨ ਦੀਨ ਹੀਨ ਜਿਸ ਪ੍ਰਭ ਬਿਸਰਾਨਾ, ਕਰਨੈ ਹਾਰ ਨਾ ਬੁਝਈ ਆਪ ਗਨੈ ਬੇਗਾਨਾ। ਦੁਖਤ ਦੇ ਜਦ ਵਿਸਰੈ ਸੁਖ ਪ੍ਰਭ ਚਿਤ ਆਏ, ਸੰਤਨ ਕੈ ਆਨੰਦ ਇਹੋ ਨਿਤ ਹਰ ਗੁਣ ਗਾਇ ਰਹਾਉ। ਉਚੇ ਤੇ ਨੀਚਾ ਕਰੈ ਨੀਚ ਖਿਨ ਮਹਿ ਥਾਪੈ, ਕੀਮਤ ਕਹੀ ਨਾ ਜਾਈਐ ਠਾਕੁਰ ਪ੍ਰਤਾਪੈ। ਪੇਖਤ ਲੀਲਾ ਰੰਗ ਰੂਪ ਚਲਨੈ ਦਿਨ ਆਇਆ, ਸੁਪਨੇ ਕਾ ਸੁਪਨਾ ਪਿਆ ਸੰਗ ਚਲਿਆ ਕਮਾਇਆ। ਕਰਨ ਕਾਰਣ ਸਮਰਥ ਪ੍ਰਭ ਤੇਰੀ ਸਰਣਾਈ, ਹਰ ਦਿਨ ਸਰੈਣ ਨਾਨਕ ਜਪੈ ਸਦ ਸਦ ਬਲ ਜਾਈ। ਬਿਲਾਵਲ ਮਹੱਲਾ ਪੰਜਵਾ। ਜਲ ਟੋਵੋ ਇਹੋ ਸੀਸ ਕਰ, ਕਰ ਪੱਗ ਪਖ ਲਾਵੋ, ਬਾਹਰ ਜਾਓ ਲਖ ਬੇਰੀਆ ਦਰਸ ਪੇਖ ਜੀਵਾਵੋ। ਕਰੋ ਮਨੋਰਥ ਮੰਨੈ ਮਾਹੇ ਆਪਣੇ ਪ੍ਰਭ ਤੇ ਪਾਵੋ, ਦਿਓ ਸੁਹਨੀ ਸਾਧ ਕੈ ਬੀਜਨ ਟੋਲਾਵੋ ਰਹਾਓ। ਅੰਮ੍ਰਿਤ ਗੁਣ ਸੰਤ ਬੋਲਤੇ ਸੁਣ ਮਨਹੇ ਪੀਲਾਵੋ, ਓਆਰਸ ਮੇ ਸਾਂਤ ਤ੍ਰਿਪਤ ਹੋਏ ਬਿਖੈ ਜਲਨ ਬੁਝਾਵੋ। ਜਬ ਭਗਤ ਕਰੇ ਸੰਤ ਮੰਡਲੀ ਤਿਨ ਮਿਲ ਹਰ ਗਾਵੋ, ਕਰੋ ਨਮਸਕਾਰ ਭਗਤ ਜਨ ਤੂਰ ਮੁਖ ਲਾਵੋ। ਉਠਤ

ਸੇਵਤ ਸੇਵ ਸੇਵ ਸਾਧ ਸੇਵਾਉ ਸਦਾ ਕਰੋ ਕਿਰਤਾਇ ਭੈ ਦਾਨ ਪਾਵੋ ਪੁਰਖ ਦਾਤੇ ਮਿਲ ਸੰਗਤ ਹਰ ਗੁਣ ਗਾਏ ਰਸਨਾ ਅਗਹ ਅਗਹ ਗੁਣ ਰਾਤੀ ਨੈਣ ਦਰਸ ਰੰਗ ਲਾਏ ਹੋ ਕਿਰਪਾਲ ਦੀਨ ਦੁਖ ਭੰਜਣ ਮੋਹੈ ਚਰਨ ਰਿਧਾ ਵਸਾਏ ਸਭ ਹੂੰ ਤਲੈ ਤਲੇ ਸਭ ਉਪਰ ਇਹ ਦ੍ਰਿਸ਼ਟ ਦ੍ਰਿਸ਼ਟਾਏ ਅਭਿਮਾਨ ਖੋਏ ਖੋਏ ਖੋਏ ਖੋਈ ਹੋ ਮੌਕਾ ਸਤਿਗੁਰ ਮੰਤਰ ਦਿਰੜਾਏ ਅਤੁਲ ਅਤੁਲ ਅਤੁਲ ਨਹਿ ਤੁਲੀਆ ਭਗਤ ਵਸ਼ਿਲ ਕਿਰਪਾਏ ਜੋ ਜੋ ਸਰਨ ਪਰਿਓ ਗੁਰ ਨਾਨਕ ਅਭੈ ਦਾਨ ਸੁਖ ਪਾਏ ਬਿਲਾਵਲ ਮਹੱਲਾ ਪੰਜਵਾ ਪ੍ਰਭ ਜੀ ਤੂੰ ਮੇਰੇ ਪ੍ਰਾਣ ਆਧਾਰ ਨਮਸਕਾਰ ਡੰਡਾਉਤ ਬੰਦਨਾ ਅਣਕ ਬਾਰ ਜਾਉ ਬਾਰ ਰਹਾਉ ਉਠਤ ਬੈਠਤ ਸੋਵਤ ਜਾਗਤ ਇਹ ਮਾਣ ਤੁਜਾ ਚਿਤਾਰ ਸੁਖ ਦੁਖ ਇਸ ਮਨ ਕੀ ਬਿਰਥਾ ਤੁਝ ਹੀ ਆਗੈ ਸਾਰੇ

ਤਾਰਨ ਰਹਾਉ। ਸੰਚ ਵਿਖਿਆਲੇ ਗ੍ਰਾਹਜ ਕੀਨੇ ਅੰਮ੍ਰਿਤ ਮਨ ਤੇ ਡਾਰਨ ਕਾਮ ਕ੍ਰੋਧ ਲੋਭ ਰਤ ਨਿੰਦਾ ਸ ਸੰਤੋਖ ਵਿਦਾਰਨ।

ਅਣ ਬੋਲੇ ਕਹ ਤੁਹੀ ਪਛਾਨੈ ਜੋ ਜੀ ਅਣ ਮੈਂ ਹੋਤਾ ਰੇ ਮਨ ਕਾਏ ਕਹਾਂ ਲੋ ਡਹਿਕੈ ਜੋ ਪੇਖ ਤਹੀ ਸੰਗ ਸੁਣਤਾ।

ਪੰਜਵਾ ਨਿੰਦਕ ਐਸੀ ਹੀ ਝਾਰ ਭਰੀਐ ਇਹ ਨਿਸ਼ਾਨੀ ਸੁਣੋ ਤੋਂ ਭਾਈ ਜੋ ਕਾਲਰ ਭੀਤ ਗਿਰੀਐ ਰਹਾਓ ਜੋ ਦੇਖੈ ਸਿਧਰ ਤੋ ਨਿੰਦਕੋ ਮਾਹੇ ਭਲੋ ਦੇਖ ਦੁਹ ਭਰੀਏ ਆਠ ਪੈਰ ਚਿਤਵੈ ਨਹੀਂ ਪਹੁੰਚੈ ਬੁਰਾ ਚਿਤਵੈ ਚਿਤਵਤ ਮਰੀਐ ਨਿੰਦਕ ਪ੍ਰਭੂ ਭੁਲਾਇਆ ਕਾਲ ਨੇਰਾ ਆਇਆ ਹਰ ਜਨ ਸਿਉ ਬਾਦ ਉਠਰੀਐ ਨਾਨਕਾ ਰਾਖਾ ਆਪ ਪ੍ਰਭ ਸੁਆਮੀ ਕਿਆ ਮਾਨਸ ਬਪਰੈ ਕਰੀਐ ਬਿਲਾਵਲ ਮਹੱਲਾ ਪੰਜਵਾ ਐਸੇ ਕਾਹੇ ਭੂਲ ਪਰੇ ਕਰੈ ਕਰਾਵੈ ਮੂਕਰ ਪਾਵੈ ਭੇਖਦ ਸੁਣਤ ਸਦਾ ਸੰਗ ਹਰੇ ਰਹਾਓ ਕਾਜ ਬਿਹਾਜਨ।

ਬਸ ਇਹੀ ਦਾਨ ਮੰਗਾ। ਬਿਲਾਵਲ ਮਹੱਲਾ ਪੰਜਵਾ, ਚੁੱਤ ਪੂਜਾ ਜੋ ਗੋਪਾਲ, ਮੰਤਨ ਅਰਪ ਰੱਖੋ ਹਰ ਆਗੇ, ਸਰਬ ਜੀਆਂ ਕਾ ਹੈ ਪ੍ਰਦਪਾਲ ਰਹਾਓ। ਸਰਨ ਸਮਰਾਥ ਅਕਾ ਸੁਖਦਾਤਾ, ਕਿਰਪਾ ਸਿੰਧ ਬੜੋ ਦਿਆਲ, ਕੰਠ ਲਾਏ ਰਾਖੇ ਆਪਣੇ ਕਉ, ਤਿਸ ਨੂੰ ਲੱਗੇ ਨ ਤਾਤੀ ਬਾਲ।

ਕਾੜ ਕੁਠਾਰ ਖਸਮ ਸਿਰ ਕਾਟਿਆ ਖਿਨ ਮੈਂ ਹੋਏ ਗਿਆ ਹੈ ਖਾਕ ਮੰਦਾ ਚਿਤਵਾ ਚਿਤਵਤ ਪਚਿਆ ਜਿਨ ਰਚਿਆ ਤਿਨ ਦੀਨਾ ਧਾਕ ਪੁੱਤਰ ਮੀਤ ਧਾਨ ਕਿਸ਼ੂ ਨਾ ਰਹਿਓ ਸੋ

ਜੰਤੇ ਚਰਨ ਕਮਲ ਨਾਨਕ ਸਰਨਾਈ ਰਾਮ ਨਾਮ ਜਪ ਨਿਰਮਲ ਮੰਤ ਬਿਲਾਵਲ ਮਹੱਲਾ ਪੰਜਵਾ ਤਾ ਪਾਪ ਤੇ ਰਾਖੇ ਆਪ ਸੀਤਲ ਭੈ ਗੁਰ ਚਰਨੀ ਲਾਗੇ ਰਾਮ ਨਾਮ ਹਿਰਦੇ ਮੈਂ ਜਾਪ ਰਹਾਉ ਕਰ ਕਿਰਪਾ ਹਸਤ ਪ੍ਰਾਪ ਦੀਨੇ ਜਗਤ ਉਧਾਰਨ ਨਾਵਖੰਡ ਪ੍ਰਤਾਪ ਦੁਖ ਬਿਨਸੇ ਸੁਖ ਆਨੰਦ ਪ੍ਰਵੇਸ਼ਾ ਤ੍ਰਿਸ਼ਨ ਬੁਝੀ ਮਨ ਤਨ ਸਾਈ ਤ੍ਰਾਪ ਅਨਾਥ ਕੋ ਨਾਥ ਸਰਬ ਸਮਰੱਥਾ ਸਗਲ ਸ੍ਰਿਸ਼ਟ ਕੋ ਮਾਈ ਬਾਪ ਦੁਖ ਬਿਨਸੇ ਭਗਤ ਵਛਲ ਭੈ ਭੰਜਨ ਸੁਆਮੀ ਗੁਣ ਗਾਵਤ ਨਾਨਕਿਆ ਲਾਪ ਬਿਲਾਵਲ ਮਹੱਲਾ ਪੰਜਵਾ ਜਿਸ ਤੇ ਉਪਜਿਆ ਤਿਸੇ ਪਛਾਣ ਪਾਰ ਬ੍ਰਹਮ ਪਰਮੇਸ਼ਰ ਧਿਆਇਆ ਕੁਸਲ ਖੇਮ ਹੋਏ ਕਲਿਆਣ ਰਹਾਉ ਗੁਰਪੂਰਾ ਭੇਟਿਓ ਵੱਡ ਭਾਗੀ।

ਪੂਰੇ ਨਾਨਕ ਸਰਨ ਪਰਿਓ ਦੁਖ ਭੰਜਣ ਅੰਤਰ ਬਾਹਰ ਪੇਖ ਹਜੂਰੇ ਬਿਲਾਵਲ ਮਹੱਲਾ ਪੰਜਵਾਂ।

ਅਣਕ ਪ੍ਰਕਾਰ ਭੋਜਨ ਨਿਤ ਖਾਤੇ ਮੁਖ ਦੰਤਾ ਘਸ ਖੀਨ ਖਇਆ ਮੇਰੀ ਮੇਰੀ ਕਰ ਕਰਮ ਉਠ ਪਾਪ ਕਰਤ ਨਹੀਂ ਪਰੀ ਦਇਆ ਮਹਾ ਵਿਕਾਰ ਘੋਰ ਦੁਖ ਸਾਗਰ ਤਿਸ ਮੈਂ ਪ੍ਰਾਣੀ ਗਲਤ ਪਇਆ ਸਰਨ ਪਰੇ ਨਾਨਕ ਸਵਾਮੀ ਕੀ ਬਾਹਾਂ ਪਕੜ ਪ੍ਰਭ ਕਾੜ ਲਿਆ ਬਿਲਾਵਲ ਮਹੱਲਾ ਪੰਜਵਾਂ ਆਪਣਾ ਪ੍ਰਭ ਆਇਆ ਚੀਤ ਦੁਸ਼ਮਣ ਦੁਸ਼ਟ ਰਹੇ ਝਾਖ ਮਾਰ ਕੁਸਲ ਭਇਆ ਮੇਰੇ ਭਾਈ ਮੀਤ ਰਹਾਓ

ਗਿਆਨ ਰਹਾਉ। ਜੇ ਕੇ ਜੀ ਤਿਨ ਕੀਏ ਸੁਖਾਲੇ, ਭਗਤ ਜਣਾ ਕਉ ਸਾਚਾ ਤਾਣ, ਦਾਸ ਆਪਣੇ ਕੀ ਆਪੇ ਰਾਖੀ, ਭੈ ਭੰਜਣ ਉਪਰ ਕਰਤੇ ਮਾਣ। ਮਿਟੀ ਮਿਤਰਾਈ

ਜਣ ਆਪਣੇ ਉਧਰ ਲੀਏ ਲਾਏ ਆਪਣੇ ਭਾਲ ਸਹੀ ਸਲਾਮਤ ਮਿਲ ਘਰ ਆਏ ਨਿੰਦਾ ਕੇ ਮੁਖ ਹੋਏ ਕਾਲ ਕਹੋ ਨਾਨਕ ਮੇਰਾ ਸਤਿਗੁਰ ਪੂਰਾ ਗੁਰ ਪ੍ਰਸਾਦ ਪ੍ਰਭੇ ਨਿਹਾਲ ਬਿਲਾਵਲ ਮਹੱਲਾ ਪੰਜਵਾ ਮੂਹ ਲਾਲਣ ਸਿਉ ਪ੍ਰੀਤ ਬਣੀ ਰਹਾਉ ਤੋਰੀ ਨ ਟੁੱਟਾ ਛੋਰੀ ਨ ਛੁੱਟਾ ਐਸੀ ਮਾਧੋ ਖਿੰਚ ਤਣੀ ਦਿਨ ਸਰੈਣ ਮਾਨ ਮਾਹੇ ਬਸਤ ਹੈ ਤੂੰ ਕਰ ਕਿਰਪਾ ਪ੍ਰਭ ਆਪਣੀ।

ਕੁਰੇ ਆਪਣੀ ਬਿਲਾਵਲ ਮਹੱਲਾ ਪੰਜਵਾ ਹਰ ਕੀ ਚਰਨ ਜਪ ਜਾਉ ਕੁਰਬਾਨ ਗੁਰ ਮੇਰਾ ਪਾਰ ਬ੍ਰਹਮ ਪਰਮੇਸ਼ਰ ਤਾ ਕਾ ਹਿਰਦੇ ਧਰਮਨ ਧਿਆਨ ਰਹਾਉ ਸਿਮਰ ਸਿਮਰ ਸਿਮਰ ਸੋਖ ਦਾਤਾ ਜਾਂ ਕਾ ਕੀਆ ਸਗਲ ਜਹਾਨ

ਕਲਿਆਣ ਗਾਵੋ ਗੁਣ ਕੀਰਤਨ ਨਿਤ ਸੁਆਮੀ ਕਰ ਕਿਰਪਾ ਨਾਨਕ ਦੀਜਾ ਦਾਨ ਬਿਲਾਵਲ ਮਹੱਲਾ ਪੰਜਵਾ ਰਾਖ ਲੀਏ ਸਤਿਗੁਰ ਕੀ ਸਾਰਣ ਜੈ ਜੈ ਕਾਰ ਹੋਆ ਜਗ ਅੰਤਰ ਪਾਰ ਬ੍ਰਹਮੀ ਰੋ ਤਾਰਨ ਤਰਨ ਰਹਾਉ ਵਿਸੰਭਰ ਪੂਰਨ ਸੁਖ ਦਾਤਾ ਸਗਲ ਸਮਿਗਰੀ ਪੋਖਣ ਭਰਨ ਥਾਨ ਥਨੰਤਰ ਸਰਬ ਨਿਰੰਤਰ ਬਲ ਬਲ ਜਾਏ ਹਰ ਕੇ ਚਰਨ ਜੀ ਜੁਗਤ ਵਾਸ ਮੇਰੇ ਸੁਆਮੀ ਸਰਬ ਸੇ ਤੁਮ ਕਾਰਨ ਕਰਨ

ਨਾਹੀਂ ਕਾਸ਼ ਢੀਠ ਮੁਕਰਨ। ਬੜ ਪ੍ਰਤਾਪ ਸੁਣਿਉ ਪ੍ਰਭ ਤੁਮਰੋ ਕੋਟ ਅਗਾ ਤੇਰੋ ਨਾਮ ਹਰਨ ਹਮਰੋ ਸਹਾਓ ਸਦਾ ਸਦ ਭੂਲਣ ਤੁਮਰੋ ਬਿਰਦ ਪਤ ਉਧਰਨ ਕਰੁਣਾ ਮੈਂ ਕਿਰਪਾਲ ਕਿਰਪਾ ਨਿਧ ਜੀਵਨ ਪਦ ਨਾਨਕ ਹਰ ਦਰਸਨ।

ਪਰਉ ਰਹਾਉ ਗੁਰ ਕਉ ਸਬਦ ਮਿਰਿ ਹਰਿ ਬਾਸੇ ਹਰਨਾਮਾ ਮਨ ਸੰਗ ਧਰੋ ਤਸਕਰ ਪੰਚ ਨਿਵਾਰੂ ਠਾਕਰ ਸਗਲ ਭਰਮਾ ਹੋਮ ਜਰੋ ਜੋ ਤੁਮ ਕਰੋ ਸੋਈ ਭਲ ਮਨ ਭਾਵਣ ਦੁਬਦਾ ਦੂਰ ਟਰੋ ਨਾਨਕੇ ਪ੍ਰਭ ਤੁਮ ਹੀ ਦਾਤੇ ਸੰਤ ਸੰਗ ਲੈ ਮੋਹਿ ਉਧਰੋ ਬਿਲਾਵਲ ਮਹੱਲਾ ਪੰਜਵਾਏ ਸੀ ਦੀਖਿਆ ਜਨ ਸਿਉ ਮੰਗਾ ਤੁਮਰੋ ਧਿਆਨ ਤੁਮਾਰੋ ਰੰਗਾ ਤੁਮਰੀ ਸੇਵ ਤੁਮਾਰੇ ਅੰਗਾ ਰਹਾਓ ਜਨ ਕੀ ਟਹਿਲ ਸੁਭਾਖਣ ਜਨ ਸਿਉ ਉੱਠਣ ਬੈਠਣ ਜਨ ਕੈ ਸੰਗਾ ਜਾਣ ਚਾਰ ਰਾਜ ਮੁਖ ਮਾਥੈ ਲਾਗੀ ਆਸਾ ਪੂਰਨ ਅਣਤ ਤਰੰਗਾ ਜਨ ਪਾਰ ਬ੍ਰਹਮ ਜਾਂ ਕੀ ਨਿਰਮਲ ਮਹਿਮਾ ਜਾਣ ਕੇ

ਸੀਤਲ ਹੋਏ ਹਮਾਰੋ। ਨਾਨਕ ਪ੍ਰਭ ਜੀ ਆਓ ਨਦਰ ਨਿਹਾਲ, ਬਿਲਾਵਲ ਮਹੱਲਾ ਪੰਜਵਾ, ਰਾਖ ਸਦਾ ਪ੍ਰਭ ਆਪਣੇ ਸਾਧ। ਤੂੰ ਹਮਰਵ ਪ੍ਰੀਤਮ ਮਨ ਮੋਹਣ, ਤੁਝ ਬਿਨ ਜੀਵਨ ਸਗਲੇ ਆਕਾਸ ਰਹਾਓ, ਰੰਗ ਤੇ ਰਾਓ ਕਾਰਦ ਖਿਨ ਭੀਤਰ।

ਐਸੇ ਸਰਨ ਦੁਖ ਭੰਜਣ ਪੁਰਖ ਨਿਰੰਜਨ ਸਾਧੂ ਸੰਗਤ ਰਵਣ ਜੈਸੇ ਕੇਸਵ ਕਲੇਸ਼ ਨਾਸ ਆਖੰਡ ਨਾਨਕ ਜੀਵਤ ਦਰਸ ਦਿਸੇ ਰਾਗ ਬਿਲਾਵਲ ਮਹੱਲਾ ਪੰਜਵਾਂ ਦੋ ਪਦੇ ਘਰ ਨੌਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਆਪੀ ਮੇਲ ਲਏ ਜਪਤੇ ਸਰਨ ਤੁਮਾਰੀ ਆਏ ਤਪਤੇ ਦੁਖ ਗਏ ਰਹਾਉ ਤਾਜਾ ਮਾਣ ਅਰਚਿੰਤ ਬਿਰਾਨੀ ਸਾਧੈ ਸਰਨ ਪਏ।

ਕਰ ਦੇ। ਕਹੁ ਨਾਨਕ ਗੁਰ ਪੂਰਾ ਭੇਟਿਓ ਆਵਣ ਜਾਣ ਰਹੇ ਬਿਲਾਵਲ ਮਹੱਲਾ ਪੰਜਵਾ ਜੀਵੋ ਨਾਮ ਸੁਣੀ ਜੋ ਸੋ ਪ੍ਰਸੰਨ ਭਏ ਗੁਰ ਪੂਰੇ ਤਬ ਮੇਰੀ ਆਸ ਪੁਨੀ ਰਹਾਉ ਪੀਰ ਗਈ ਬਾਧੀ ਮਾਣ ਧੀਰਾ ਮੋਹਿਓ ਆਨੰਦ ਧੁਣੀ ਉਪਜਿਓ ਚਾਉ ਮਿਲਣ ਪ੍ਰਭ ਪ੍ਰੀਤਮਾ ਰਹਿਣ ਨਾ ਜਾਏ ਖਿਨੀ ਅਣਕ ਭਗਤ ਅਣਕ ਜਨ ਤਾਰੇ ਸਿਮਰ ਅਣਕ ਮੁਨੀ ਅੰਦਲੇ ਟਿਕ ਨਿਰਧਨ ਧਾਨ ਪਾਇਓ

ਗੁਣ ਰਾਖੈ ਨੈ ਮਨਵਾ ਬਾ ਜਾ ਕੋ ਨਿਰਬਲ ਧਰਮ ਤਾਹੇ ਤੁਮ ਮਾਨੋ ਸਾਜ ਕਹਿ ਤੁਮੈ ਜਾ ਕਹੋ ਜੈਸੇ ਜਲ ਮੈਂ ਜੈਸੇ ਪਾਹਣ ਜਲ ਮੈਂ ਰਾਖਿਓ ਭੀਦੇ ਨਾਏ ਤਿਹ ਪਾਨੀ।

ਬਿਲਾਵਲ ਅਸ਼ਟਪਦੀਆ ਮਹੱਲਾ ਪਹਿਲਾ ਘਰ ਦਸਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਨਿਕਟ ਵਸੇ ਦੇਖੇ ਸਾਭ ਸੋਈ ਗੁਰਮਹ ਵਿਰਲਾ ਬੂਝੈ ਕੋਈ ਬੇਨ ਭੈ ਪਇਆ ਭਗਤ ਨ ਹੋਈ ਸਬਦ ਰਤੇ ਸਦਾ ਸੁਖ ਹੋਈ ਐਸ

ਭਸਮ ਹੈ ਢੇਰੀ। ਖਾਕੂ ਖਾਕ ਰਲੇ ਸਭ ਫੈਲ, ਬਿਨ ਸ਼ਬਦ ਨਹੀਂ ਉਤਰੈ ਮੈਲ। ਗੀਤ ਰਾਗ ਘਣ ਤਾਲ ਸੇ ਕੂਰੇ, ਤ੍ਰੈਗੁਣ ਉਪਜੇ ਬਿਨ ਸਦੂਰੇ।

ਪਟਸਾਲਾ ਨਾ ਵਿਸਾਰ ਮਾਇਆ ਮਦ ਪੀਆ ਬਿਨ ਗੁਰ ਭਗਤ ਨਾਹੀ ਸੁਖ ਥੀਆ ਸੂਕਰ ਸਵਾਣ ਗਰਦ ਮਯਾਰਾ ਪਸੂ ਮਲੇਛ ਨੀਚ ਚੰਡਾਲਾ ਗੁਰ ਤੇ ਮੋਹ ਹੋਏ ਰਹਿ ਤਿਨ ਜੋ ਅਣ ਭਵਾਈਐ ਬੰਧਨ ਬਾਧਿਆ ਆਈਐ ਜਾਈਐ ਗੁਰ ਸੇਵਾ ਤੇ ਲਹੇ ਪਦਾਰਥ ਹਿਰਦੇ ਨਾਮ ਸਦਾ ਕਿਰਦਾਰਤ ਸਾਚੀ ਦਰਗਹ ਪੂਛਣ ਹੋਏ ਮਨ ਹੁਕਮ ਸੀਜੇ ਦਾਰ ਸੋਏ ਸਤਿਗੁਰ ਮਿਲਹਿ ਤਤੇ ਕੋ ਜਾਣੈ।

ਤਿਸਕਾ ਤਨ ਮਨ ਅਰਪੇ ਹੈ ਇਹੋ ਜਿਸਕਾ ਨਾਉ ਆਵੈ ਨਾਉ ਜਾਏ ਨਾਨਕ ਸਾਚੇ ਸਾਚ ਸਮਾਏ। ਬਿਲਾਵਲ ਮਹੱਲਾ ਤੀਜਾ ਅਸ਼ਟਪਦੀਆਂ ਘਰ ਦਸਵਾਂ ਏਕੋ ਅੰਕਾਰ ਸਤਿਗੁਰ ਪ੍ਰਸਾਦ ਜਾ ਕਉਆ ਮੁਖ ਚੁੰਚ ਗਿਆਨ ਅੰਤਰ ਲੋਭ ਝੂਠ ਅਭਿਮਾਨ ਬਿਨਾਵੇ ਪਾਜ ਲਹਿਗ ਨਿਧਾਨ ਸਤਿਗੁਰ ਸੇ ਨਾਮ ਵਸੇ ਮਨ ਚੀਤ ਗੁਰ ਭੇਟੇ ਹਰ ਨਾਮ ਚਿਤਾਵੈ ਬਿਨਾਵੈ ਹੋਰ ਝੂਠ ਪ੍ਰੀਤ ਰਹਾਉ ਗੁਰ ਕੇ ਆਸਾ ਘਰ ਕਮਾਉ ਸਭ ਚੀਨ ਸਹਿਜ ਘਰ ਆਵ ਸਾਚੇ ਨਾਏ ਵਡਾਈ ਪਾਵੋ ਆਵਣ ਬੂਜਾ ਲੋਕ ਬਜਾਵੈ ਮਨ ਕਾ ਅੰਧਾ ਅੰਧ ਕਮਾਵੈ ਦਰ ਕਰ ਮਹਿਲ ਠੌਰ ਕੈਸੇ ਪਾਵੈ ਹਰ ਜਿਉ ਸੇਵੀਐ ਅੰਤਰਯਾਮੀ ਘੜ ਘੜ ਅੰਤਰ ਜਿਸਕੀ ਜੋਤ ਸਮਾਨੀ ਤਿਸ ਨਾਲ ਕਿਆ ਚੱਲੇ ਪਹਿਨਾਮੀ ਸਾਚਾ ਨਾਮ ਸਾਚੇ ਸ਼ਬਦ ਜਾਣੈ ਆਪੇ ਆਪ ਮਿਲੈ ਚੁਕੈ ਅਭਿਮਾਨੈ ਗੁਰਮੁਖ ਨਾਮ ਸਦਾ ਸਦਾ ਵਖਾਨੈ ਸਤਿਗੁਰ ਸੇਵਿਆ ਦੂਜੀ ਦੁਰਮਤ ਜਾਈ ਔਗਣ ਕਾਟ ਪਾਪਾਂ ਮਾਤ ਖਾਈ ਕੰਚਨ

ਮਹੱਲਾ ਚੌਥਾ ਹਰ ਹਰ ਨਾਮ ਸੀਤਲ ਜਾਲ ਧਿਆਵਹੋ ਹਰ ਚੰਦਨ ਵਾ ਸੁਗੰਧ ਗੰਧਹੀਆ ਮੇਲਸਾ ਸੰਗਤ ਪਰਮ ਪਦ ਪਾਇਆ ਮੈਂ ਹਿਰੜ ਬਲਾਸ ਸੰਗ ਹਰ ਬੁਹੀਆ ਜਾਪ ਜਗਨਾ ਜਗਦੀ ਸੁਗਸਈਆ ਸਰਨ ਪਰੇ ਸੇਈ ਜਾਣ ਉਭਰੇ ਜਿਉਂ

ਕਰ ਗਹਿ ਭੁਜਾ ਗਹੀ ਕਟ ਜਮਕੀ ਫਾਸੀ ਰਾਮ ਗਹਿ ਭੁਜਾ ਲੀ ਨੀ ਦਾਸ ਕੀ ਨੀ ਅੰਕਰੋ ਦੌਤ ਜਣਾਇਆ ਮਲਣ ਮੋਹ ਬੇਕਾਰ ਨਾਠੇ ਦਿਵਸ ਨਿਰਮਲ ਆਇਆ ਦ੍ਰਿਸ਼ਟ ਧਾਰੀ ਮਨ ਪਿਆਰੀ ਮਹਾਨ ਦੁਰਮੰਤ ਨਾਸੀ ਬਿਨਵੰਤ ਨਾਨਕ ਭਈ ਨਿਰਮਲ ਪ੍ਰਭ ਮਿਲੇ ਅਬਨਾਸੀ ਸੂਰਜ ਕਿਰਨ ਮਿਲੇ ਜਲ ਕਾ ਜਲ ਹੂਆ ਰਾਮ ਜੋਤੀ ਜੋਤ ਰਲੀ

ਪ੍ਰਭ ਬਿਨਾ ਨਹੀਂ ਜਾਣੀਆਂ, ਆਪ ਕਰਤਾ ਆਪ ਭੁਗਤਾ ਆਪ ਕਰਨ ਕੀਆ, ਬਿਨਵੰਤ ਨਾਨਕ ਸਹੀ ਜਾਣਾ, ਜਿੰਨੀ ਹਰ ਰਸ ਪੀਆ। ਬਿਲਾਵਲ ਮਹੱਲਾ ਪੰਜਵਾਂ ਸ਼ੰਤ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਸਖੀ ਆਓ ਸਖੀ ਵਸ ਆਓ, ਸਖੀ ਅਸੀਂ ਪਿਰਕਾ ਮੰਗਲ ਗਾਵਾ, ਤਜਮਾਨ ਸਖੀ ਮਤ ਆਪਣੇ ਪ੍ਰੀਤਮ ਭਾਵਾ, ਤਜਮਾਨ ਮੋਹ ਬੇਕਾਰ ਦੂਜਾ ਸੇਵੇਕ ਨਿਰੰਜਣੋ, ਲਗ ਚਰਨ ਸਰਨ ਦਿਆਲ ਪ੍ਰੀਤਮ ਸਗਲ ਗੁਰਤ ਬੇਖੰਡਣੋ, ਹੋਏ ਦਾਸ ਦਾਸੀ ਤਾ ਜੋ ਦਾਸੀ ਬਹੁੜ ਵਿਧੀ ਨਾ ਧਾਵਾ, ਨਾਨਕ ਭਇਮ ਪੈ ਕਰੋ ਕਿਰਪਾ ਤਾ ਮੰਗਲ ਗਾਵਾ, ਅੰਮ੍ਰਿਤ ਪ੍ਰਿਆ ਕਾ ਨਾਮ ਹੈ ਅੰਦਲੇ ਟੋਹਣੀ, ਉਹ ਜੋ ਹੈ ਬਹੁ ਪ੍ਰਕਾਰ ਸੁੰਦਰ ਮੋਹਨੀ, ਮੋਹਨੀ ਮਹਾ ਬਚਿੱਤਰ ਚੰਚਲ ਅਨਕ ਭਾਵ ਦੇਖਾਵੇ, ਹੋਏ ਢੀਠ ਮਿੱਠੀ ਮਨਹ ਲਾਗਾ ਨਾਮ ਲੈਣ ਨਾ ਆਵੇ, ਗ੍ਰਹਿ ਬਨਹ ਤੀਰੈ ਭਰਤ ਪੂਜਾ ਬਾਟ ਕਟੈ ਜੋਨੀ, ਨਾਨਕ ਭਇਮ ਪੈ ਦਇਆ ਧਾਰੋ ਮੈਂ ਨਾਮ ਅੰਦਲੇ ਟੋਹਣੀ, ਮੋਹੇ ਨਾਥ ਪ੍ਰਾਇਆ ਨਾਥ ਜਿਉਂ ਜਾਨੈ ਤਿਉਂ ਰੱਖੋ, ਚਤਰਾਈ ਮੋਹੇ ਨਾਹੇਰੀ ਝਾਵੋ ਕਹਿ ਮੁਖੋ, ਨਹਿ ਚਤੁਰ ਸੁਗਰ ਸੁਜਾਨ ਬੇਤੀ ਮੋਹ ਨਿਰਗੁਣ ਗੁਣ ਨਹੀਂ, ਨਹਿ ਰੂਪ ਧੂਪ ਨਾ ਨੈਣ ਬੰਕੇ ਜੈ ਭਾਵੈ ਤਹਿ ਰੱਖ ਤੂੰਹੀ, ਜੈ ਜੈ ਜੰਪੈ ਸਗਲ ਜਾ ਕੋ ਕਰਣਾ ਪਤ ਗਤ ਕਿਨ ਲਿਖੋ, ਨਾਨਕ ਭਇਮ ਪੈ ਸੇਵ ਸੇਵਕ ਜਿਉ ਜਾਨੋ ਤੋਂ ਮੋਹਿ ਰੱਖੋ, ਮੋਹਿ ਮਛਲੀ ਤੁਮ ਨੀਰ ਤੁਝ ਬਿਨ ਕਿਉਂ ਸਾਰਾ, ਮੋਹਿ ਚਾਤਰਕ ਤੂੰ ਬੂੰਦ ਤ੍ਰਿਪਤੋ ਮੁੱਖ ਪਰਾ, ਮੁੱਖ ਪਰਾ ਹਰੈ ਸੇ ਪਿਆਸ ਮੇਰੀ ਜੀ ਆ ਪ੍ਰਾਨ ਪਤੇ, ਲਾਡਲੇ ਲਾਡ ਲਡਾਏ ਸਭ ਮੈਂ ਮਿਲ ਹਮਾਰੀ ਹੋਏ ਗਤੇ, ਚੀਤ ਚਿਤਵੋ ਮਿਟਿਆ ਧਾਰੇ ਜਿਉ ਆਸ ਚੱਕਵੀ ਦਿਨ ਚਰਾ, ਨਾਨਕ ਭਇਮ ਪੈ ਪ੍ਰਿਆ ਸੰਗ ਮੇਲੀ ਮਛਲੀ ਨੀਰ ਨਾ ਵੀਸਰਾ, ਧਨ ਧਨ ਹਮਾਰੇ ਭਾਗ ਘਰ ਆਇਆ ਪਿਰ ਮੇਰਾ, ਸੋਹੇ ਬੰਕ ਦੁਆਰ ਸਗਲਾ ਬਨ ਹਰਾ, ਹਰ ਹਰਾ ਸਵਾਮੀ ਸੁਖ ਹੈ ਗਾਮੀ, ਅਣਦ ਮੰਗਲ ਰਸ ਕਣਾ ਨਵਲ ਨਵਤਨ ਨਹਾ ਬਾਲਾ, ਕਵਣ ਰਸਨਾ ਗੁਣ ਪਣਾ ਮੇਰੀ ਸਹਿਜ ਸੋਹੀ ਦੇਖ ਮੋਹੀ, ਸਗਲ ਸਹਸਾ ਦੁੱਖ ਰਾਮ, ਨਾਨਕ ਭਇਮ ਪੈ ਮੇਰੀ ਆਸ ਪੂਰੀ ਮਿਲੇ ਸਵਾਮੀ ਅਪਰੰਪਰਾ। ਬਿਲਾਵਲ ਮਹੱਲਾ ਪੰਜਵਾਂ ਸ਼ੰਤ ਮੰਗਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸਲੋਕ। ਸੁੰਦਰ ਸ਼ਾਂਤ ਦਿਆਲ ਪ੍ਰਭ ਸਰਬ ਸੁਖਾ ਨਿਤ ਪੀਓ, ਸੁਖ ਸਾਗਰ ਪ੍ਰਭਿਟੀਐ ਨਾਨਕ ਸੁਖੀ ਹੋ ਤਿਉ ਜੀਓ ਸ਼ੰਤ, ਸੁਖ ਸਾਗਰ ਪ੍ਰਭਾਈਆ ਜਬ ਹੋਵੈ ਭਾਗੋ ਰਾਮ, ਮਾਨਣ ਮਾਨ ਵਜਾਈਆ ਹਰ ਚਰਨੀ ਲਾਗੋ ਰਾਮ, ਛੋੜ ਸਿਆਨ ਬਚਾਤਰੀ ਦੁਰਮਤ ਬੁੱਧ ਤਿਆਗੋ ਰਾਮ, ਨਾਨਕ ਪਵ ਸਰਨਾਈ ਰਾਮ ਰਾਏ ਥਿਰ ਹੋਏ ਸੁਹਾਗੋ ਰਾਮ, ਸੋ ਪ੍ਰਭ ਤਾਜ ਕਤ ਲਾਗੀਆ ਜਿਸ ਬਿਨ ਮਰ ਜਾਈਆ ਰਾਮ, ਲਾਜ ਨਾ ਆਵਾ ਗਿਆਨ ਮਤੀ ਦੁਰਜਨ ਬਿਰਮਾਈਆ ਰਾਮ, ਪਤਤ ਪਾਵਨ ਪ੍ਰਭ ਤਿਆਗ ਕਰੇ ਕਹੋ ਕਤ ਠਹਿਰਾਈਐ ਰਾਮ, ਨਾਨਕ ਭਗਤ ਭਾਉ ਕਰ ਦਿਆਲ ਕੀ ਜੀਵਨ ਪਦ ਪਾਈਐ ਰਾਮ, ਸ਼੍ਰੀ ਗੋਪਾਲ ਨਾ ਉਤਰੈ ਬਲ ਗਈਏ ਦੋ ਚਾਰਨ ਰਸਨਾ ਰਾਮ, ਪ੍ਰਭ ਭਗਤ ਵਸ਼ਲ ਨਹਿ ਸੇਵਈ ਕਾਇਆ ਕਾਗ ਰਸਨਾ ਰਾਮ, ਭ੍ਰਮ ਮੋਹੀ ਦੁਖ ਨ ਜਾਣਈ ਕੋਟ ਜੋਨੀ ਬਥਨਾ ਰਾਮ, ਨਾਨਕ

0: ਸਤਿਗੁਰ ਪ੍ਰਸਾਦ ਸਲੋਕ ਮਹੱਲਾ ਚੌਥਾ ਹਰ ਉੱਤਮ ਹਰ ਪ੍ਰਭ ਗਾਵਿਆ ਕਰਨਾਦ ਬਿਲਾਵਲ ਰਾਗ ਉਪਦੇਸ਼ ਗੁਰੂ ਸੁਣ ਮੰਨਿਆ ਧਰਮਸਤਕ ਪੂਰਾ ਭਾਗ ਸਭ ਦਿਨ ਸੁਰੈਣ ਗੁਣ ਉਚਰਾ ਹਰ ਹਰ ਹਰ ਉਰ ਲਿਵ ਲਾਗ ਸਭ ਤਨ ਮਨ ਹਰਿਆ ਹੋਇਆ ਮਨ ਖਿੜਿਆ ਹਰਿਆ ਬਾਗ ਅਗਿਆਨ ਅੰਧੇਰਾ ਮਿਟ ਗਿਆ ਗੁਰ ਚਾਨਣ ਗਿਆਨ ਚਿਰਾਗ ਜਨ ਨਾਨਕ ਜੀਵੈ ਦੇਖ ਹਰ ਇੱਕ ਨਿਮਖ ਘੜੀ ਮੁਖ ਲਾਗ ਮਹੱਲਾ ਤੀਜਾ ਬਿਲਾਵਲ ਤਬ ਹੀ ਕੀਜੀਆ ਜਬ ਮੁਖ ਹੋਵੇ ਨਾਮ ਰਾਗਨਾਦ ਸ਼ਬਦ ਸੋਹਣੇ ਜਾਣ ਲਾਗਾ ਸਹਿਜ ਧਿਆਨ ਰਾਗ ਨਾਦ ਛੋੜ ਹਰ ਸੇਵੀਐ ਤਾਂ ਦਰਗਹਿ ਪਾਈਐ ਮਾਨ ਨਾਨਕ ਗੁਰਮੁਖ ਬ੍ਰਹਮਚਾਰੀਐ ਚੂਕੈ ਮਨ ਅਭਿਮਾਨ ਪੌੜੀ ਤੂੰ ਹਰ ਪ੍ਰਭ ਆਪ ਅਗਮ ਹੈ ਸਭ ਤੋਂ ਦੋ ਪਾਇਆ ਤੂੰ ਆਪੇ ਆਪ ਵਰਤਦਾ ਸਭ ਜਗਤ ਸਬਾਇਆ ਤੁਹਾਡੇ ਆਪੇ ਤਾੜੀ ਲਾਈ ਆਪੇ ਗੁਣ ਗਾਇਆ ਹਰ ਧਿਆਵ ਹੋ ਭਗਤੋ ਦਿਨ ਰਾਤ ਅੰਤ ਲਏ ਛਡਾਇਆ ਜਿਨ ਸੇਵਿਆ ਤਿਨ ਸੁਖ ਪਾਇਆ ਹਰ ਨਾਮ ਸਮਾਇਆ ਸਲੋਕ ਮਹੱਲਾ ਤੀਜਾ ਦੂਜਾ ਭਾਏ ਬਿਲਾਵਲ ਨਾ ਹੋਵਈ ਮਨਮੁਖ ਥਾਏ ਨਾ ਪਾਏ ਪਾਖੰਡ ਭਗਤ ਨਾ ਹੋਵਈ ਪਾਰ ਬ੍ਰਹਮ ਨਾ ਪਾਇਆ ਜਾਏ ਮਨ ਹਠ ਕਰਮ ਕਮਾਉਣੇ ਥਾਏ ਨਾ ਕੋਈ ਪਾਏ ਨਾਨੂ ਗੁਰਮੁਖਾ ਵਿਚਾਰੀ ਹੈ ਵਿਚੋ ਆਪ ਗਵਾਏ ਆਪੇ ਆਪ ਪਾਰ ਬ੍ਰਹਮ ਹੈ ਪਾਰ ਬ੍ਰਹਮ ਵਸਿਆ ਮਨ ਆਏ ਜੰਮਣ ਮਰਨਾ ਕੱਟਿਆ ਜੋਤੀ ਜੋਤ ਮਿਲਾਏ ਮਹੱਲਾ ਤੀਜਾ ਬੇਲਾਵਲ ਕਰਿਓ ਤੁਮ ਪਿਆਰੇ ਹੋ ਏਕ ਸਿਉ ਲਿਵ ਲਾਏ ਜਨਮ ਮਰਨ ਦੁੱਖ ਕੱਟਿਆ ਸੱਚੇ ਰਹਿ ਸਮਾਏ ਸਦਾ ਬਿਲਾਵਲ ਆਨੰਦ ਹੈ ਜੇ ਚੱਲਾਂ ਸਤਿਗੁਰ ਪਾਏ ਸਤ ਸੰਗਤੀ ਬਹਿ ਭਾਉ ਕਰ ਸਦਾ ਹਰ ਕੇ ਗੁਣ ਗਾਏ ਨਾਨਕ ਸੇ ਜਨ ਸੋਹਣੇ ਜੇ ਗੁਰਮੁਖ ਮੇਲ ਮਿਲਾਏ ਪੌੜੀ ਸਭਨਾ ਜੀਆਂ ਕਾ ਵਿੱਚ ਹਰ ਆਪ ਹੈ ਸਭਨਾ ਜੀਆਂ ਵਿੱਚ ਹਰ ਆਪ ਸੋ ਭਗਤਾਂ ਕਾ ਮਿੱਤ ਹਰ ਸਭ ਕੋਈ ਹਰ ਕੈ ਵਸ ਹੈ ਭਗਤਾਂ ਕੈ ਆਨੰਦ ਘਰ ਹਰ ਭਗਤਾਂ ਕਾ ਮੇਲੀ ਸਰਬੱਤ ਸੋ ਨਿਸਲ ਜਨ ਟੰਗ ਧਰ ਹਰ ਸਭਨਾ ਕਹਿ ਖਸਮ ਸੋ ਭਗਤ ਜਨ ਚਿੱਤ ਕਰ ਤੁਧ ਅੱਪੜ ਕੋਈ ਨਾ ਸਕੈ ਸਭ ਝੱਖ ਝੱਖ ਪਵੈ ਝੜ ਸਲੋਕ ਮਹੱਲਾ ਤੀਜਾ ਬ੍ਰਹਮ ਬਿੰਦ ਹੈ ਤੇ ਬ੍ਰਾਹਮਣਾ ਜੇ ਚੱਲਾਂ ਸਤਿਗੁਰ ਪਾਏ ਜਿਨ ਕੈ ਹਿਰਦੈ ਹਰ ਵਸਾ ਹੋਮੈ ਰੋਗ ਗਵਾਏ ਗੁਣ ਰਵਾਂ ਗੁਣ ਸੰਗ੍ਰਹਿ ਜੋਤੀ ਜੋਤ ਮਲਾਏ ਇਸ ਯੋਗ ਮਹਿ ਵਿਰਲੇ ਬ੍ਰਾਹਮਣ ਬ੍ਰਹਮ ਬਿੰਦ ਹੈ ਚਿੱਤ ਲਾਏ ਨਾਨਕ ਜਿਨ ਕੋ ਨਦਰ ਕਰੇ ਹਰ ਸੱਚਾ ਸੇ ਨਾਮ ਰਹੇ ਲਿਵ ਲਾਏ ਮਹੱਲਾ ਤੀਜਾ ਸਤਿਗੁਰ ਕੀ ਸੇਵ ਨਾ ਕੀਤੀਆਂ ਸ਼ਬਦ ਨਾ ਲੱਗੋ ਭਾਓ ਹਮੈ ਰੋਗ ਕਮਾਵਣਾ ਅਤ ਦੀਰਘ ਬਹੁ ਸਵਾਉ ਮਨ ਹਟ ਕਰਮ ਕਮਾਵਣੇ ਫਿਰ ਫਿਰ ਜੋ ਨੀ ਪਾਏ ਗੁਰਮੁਖ ਜਨਮ ਸਫਲ ਹੈ ਜਿਸ ਨੂੰ ਆਪੇ ਲੈ ਮਿਲਾਏ ਨਾਨਕ ਨਦਰੀ ਨਦਰ ਕਰੇ ਤਾਂ ਨਾਮ ਧਨ ਪੱਲੇ ਪਾਏ ਪੌੜੀ ਸਭ ਵਡਿਆਈਆਂ ਹਰ ਨਾਮ ਵਿੱਚ ਹਰ ਗੁਰਮੁਖ ਮੇਹ ਧਿਆਈਆ ਜੇ ਵਸਤ ਮੰਗੀਐ ਸਾਈ ਪਾਈਐ ਜੇ ਨਾਮ ਚਿੱਤ ਲਾਈਆ ਗੋਹਜ ਗੱਲ ਜੀ ਕੀ ਚਹਿ ਸਤਿਗੁਰ ਪਾਸ ਤਾਂ ਸਰਬ ਸੁਖ ਪਾਈਆ ਗੁਰਪੂਰਾ ਹੋਰ ਉਪਦੇਸ਼ ਦੇ ਸਭ ਭੁੱਖ ਲਹਿ ਜਾਈਐ ਜਿਸ ਪੂਰਬ ਹੋਵੇ ਲਿਖਿਆ ਸੋ ਹਰ ਗੁਣ ਗਾਈਐ ਸਲੋਕ ਮਹੱਲਾ ਤੀਜਾ ਸਤਿਗੁਰ ਤੇ ਖਾਲੀ ਕੋ ਨਹੀਂ ਮੇਰਾ ਬ੍ਰਹਮੇਲ ਮਲਾਏ ਸਤਿਗੁਰ ਕਾ ਦਰਸ਼ਨ ਸਫਲ ਹੈ ਜਿਹਾ ਕੋਈ ਛੇ ਤੇ ਹਵਲ ਪਾਏ ਗੁਰ ਕਾ ਸ਼ਬਦ ਅੰਮ੍ਰਿਤ ਹੈ ਸਭ ਤ੍ਰਿਸ਼ਨਾ ਭੁੱਖ ਗਾਵਾਏ ਹਰ ਰਸ ਪੀ ਸੰਤੋਖ ਹੋਆ ਸੱਚ ਵਸਿਆ ਮਨ ਆਏ ਸੱਚ ਧਿਆਏ ਅਮਰਾ ਪਦ ਪਾਇਆ ਅਨਹਦ ਸਦ ਵਜਾਏ ਸੱਚੋ ਦਹਿ ਦਿਸ ਪਸਰਿਆ ਗੁਰ ਕਾ ਸਹਿ ਸੁ ਪਾਏ ਨਾਨਕ ਜਿਨ ਕੋ ਅੰਦਰ ਸੱਚ ਹੈ ਸੇ ਜਨ ਛਪਹਿ ਨਾ ਕਿਸਹਿ ਦੇ ਛਪਾਈ ਮਹੱਲਾ ਤੀਜਾ ਗੁਰ ਸੇਵਾ ਤੇ ਹਰ ਪਾਈਐ ਜਾ ਕੋ ਨਦਰ ਕਰੇ ਮਾਨਸ ਤੇ ਦੇਵ ਤੇ ਪਹੇ ਸੱਚੀ ਭਗਤ ਜਿਸ ਦੇ ਹਉਮੈ ਮਾਰ ਮਿਲਾਇਨ ਗੁਰ ਕਾ ਸ਼ਬਦ ਸੁੱਚੇ ਨਾਨਕ ਸਹਿਜੇ ਮਿਲ ਰਹੇ ਨਾਮ ਵਡਿਆਈ ਦੇ ਪੌੜੀ ਗੁਰ ਸਤਿਗੁਰ ਵਿੱਚ ਨਾਮ ਹੈ ਕੀ ਵੱਡੀ ਵਡਿਆਈ ਹਰ ਕਰਤਾ ਆਪ ਵਧਾਈ ਸੇਵਕ ਸਿੱਖ ਸਭ ਵੇਖ ਵੇਖ ਜੀਵਨ ਉਹਨਾਂ ਅੰਦਰ ਹਿਰਦੈ ਭਾਈ ਨਿੰਦਕ ਦੁਸ਼ਟ ਵਡਿਆਈ ਵੇਖ ਨਾ ਸਕਣ ਉਹਨਾਂ ਪਰਾਇਆ ਭਲਾ ਨਾ ਸੁਖਾਈ ਕਿਆ ਹੋਵੇ ਕਿਸੇ ਹੀ ਕਹਿ ਝੱਖ ਮਾਰੀ ਜਾ ਸੱਚੇ ਸਿਉਂ ਬਣ ਆਈ ਜੇ ਗੱਲ ਕਰਤੇ ਭਾਵੈ ਸਾ ਨਿਤ ਨਿਤ ਚੜੈ ਸਵਾਈ ਸਭ ਝੱਖ ਝੱਖ ਮਰੈ ਲੋਕਾਈ ਸਲੋਕ ਮਹੱਲਾ ਤੀਜਾ ਤ੍ਰਿਗੇ ਆਸਾ ਦੂਜੇ ਭਾਵ ਕੀ ਜੋ ਮੂਹ ਮਾਇਆ ਚਿਤ ਲਾਏ ਹਰ ਸੁਖ ਪੱਲਰ ਤੇ ਆ ਗਿਆ ਨਾਮ ਸਾਰ ਦੁਖ ਪਾਏ ਮਨ ਮੁਖ ਗਿਆਨੀ ਹੰਦਲੇ ਜਨਮ ਮਰੈ ਫਿਰ ਆਵਾ ਜਾਏ ਕਾਰਿ ਸਿੱਧ ਨ ਹੋਣੀ ਅੰਤ ਗਿਆ ਪਛਤਾਏ ਜਿਸ ਕਰਮ ਹੋਵੇ ਤਿਸ ਸਤਿਗੁਰ ਮਿਲੈ ਸੋ ਹਰ ਹਰ ਨਾਮ ਧਿਆਏ ਨਾਮ ਰਤੇ ਜਨ ਸਦਾ ਸੁਖ ਪਾਏ ਜਨ ਨਾਨਕ ਤਿਨ ਬਲ ਜਾਏ ਮਹੱਲਾ ਤੀਜਾ ਆਸਾ ਮਨਸਾ ਜਗ ਮੋਹਣੀ ਜਿਨ ਮੋਹਿਆ ਸੰਸਾਰ ਸਭ ਕੋ ਜਮ ਕੇ ਚੀਰੇ ਵਿੱਚ ਹੈ ਜੇਤਾ ਸਭ ਆਕਾਰ ਹੁਕਮੇ ਹੀ ਜਮ ਲੱਗਦਾ ਸੋਬਰੈ ਜਿਸ ਬਖਸ਼ੇ ਕਰਤਾਰ ਨਾਨਕ ਗੁਰ ਪ੍ਰਸਾਦੀ ਉਹ ਮਨ ਤਾਂ ਤਰਾ ਜਾਂ ਛੋਡੈ ਹੰਕਾਰ ਆਸਾ ਮਨਸਾ ਮਾਰੇ ਨਿਰਾਸ ਹੋਏ ਗੁਰ ਸ਼ਬਦੀ ਵਿਚਾਰ ਪੌੜੀ ਜਿੱਥੇ ਜਾਈਐ ਜਗਤ ਮੈਂ ਤਿੱਥੇ ਹਰ ਸਾਈ ਅੱਗੇ ਸਭ ਆਪੇ ਵਰਤਦਾ ਹਰ ਸੱਚਾ ਨਿਆਈ ਕੂੜਿਆ ਰੰਕ ਇਹ ਮੋਹ ਵਿਟਕੀਆ ਸੱਚ ਭਗਤ ਵਡਿਆਈ ਸੱਚ ਸਾਹਿਬ ਸੱਚਾ ਨਿਆਉ ਹੈ ਸਿਰ ਨਿੰਦਕ ਸ਼ਾਈ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਜਨ ਨਾਨਕ ਸੱਚ ਅਰਾਧਿਆ ਗੁਰਮੁਖ ਸੁਖ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
1: ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਆਪ ਜੋ ਲਾਈਵ ਸਹਿਜ ਪਾਠ ਹੈ ਆਪ ਸਰਵਣ ਕਰ ਰਹੇ ਸੀ ਗੁਰੂ ਕਿਰਪਾ ਕਰੇ ਆਪ ਸਭ ਨੂੰ ਸਰਗੁੱਛੜ ਦੀਆਂ ਕਲਾ ਬਖਸ਼ਣ ਸੋਦਰ ਦੇ ਦੀਵਾਨ ਦੀ ਆਰੰਭਤਾ ਹੋ ਰਹੀ ਹੈ ਸ਼ਬਦ ਚੌਂਕੀ ਵਿੱਚ ਕੀਰਤਨ ਭਾਈ ਸਪਾਈ ਹਰਜੀਤ ਸਿੰਘ ਜੀ ਦਿੱਲੀ ਵਾਲੇ ਸਰਵਣ ਕਰਾ ਰਹੇ ਨੇ ਸੋ ਆਓ ਬੜੇ ਪਿਆਰ ਨਾਲ ਸਰਵਣ ਕਰੋ ਜੀ 112ਵੇਂ ਯਾਦਗਰੀ ਵਰੇ ਗੰਢ ਗੁਰੂ ਨਾਨਕ ਜਹਾਜ਼ ਜਿਹਨੂੰ ਕਾਮਾਗਾਟਾ ਮਾਰੂ ਦਾ ਨਾਮ ਦਿੱਤਾ ਗਿਆ ਸੀ ਪਰ ਅਸਲੀ ਨਾਮ ਇਹਨਾਂ ਦਾ ਨਾਨਕ ਜਹਾਜ਼ ਸੀ ਪਰ ਉਸ ਵਕਤ ਗੋਰਿਆਂ ਨੇ ਅੰਗਰੇਜ਼ਾਂ ਨੇ ਇਸ ਕਰਕੇ ਇਹਦਾ ਨਾਂ ਇਹ ਰੱਖਿਆ ਕਿਉਂਕਿ ਜਿੰਨੇ ਵੀ ਆਰਮੀ ਸੀ ਉਹਦੇ ਵਿੱਚ ਸਿੱਖ ਫੌਜ ਸੀ ਬਹੁਤ ਜ਼ਿਆਦਾ ਅਗਰ ਉਹਨਾਂ ਨੂੰ ਇਸ ਗੱਲ ਦਾ ਪਤਾ ਲੱਗਦਾ ਕਿ ਨਾਨਕ ਜਹਾਜ਼ ਨੂੰ ਬੰਦਰਗਾਹ ਤੋਂ ਬੰਦੀ ਬਣਾ ਕੇ ਉਸਨੂੰ ਵਾਪਸ ਮੋੜ ਦਿੱਤਾ ਤਾਂ ਹੋ ਸਕਦਾ ਉਸ ਵਕਤ ਕੋਈ ਜਿਹੜੀ ਹੈ ਸੋ ਇਹੋ ਜਿਹੀ ਜਿਹੜਾ ਖੜਾ ਹੋ ਜਾਂਦਾ ਮਸਲਾ ਜਿਹਨੂੰ ਛਪਾਉਣ ਵਾਸਤੇ ਉਹਨਾਂ ਨੇ ਇਹਦਾ ਨਾਂ ਕਾਮਾਗਾਟਾ ਮਾਰੂ ਜਿਹੜਾ ਸੀ ਉਹ ਪ੍ਰਚਲਿਤ ਕਰ ਦਿੱਤਾ ਇਤਿਹਾਸ ਨੂੰ ਖੋਜਣ ਤੋਂ ਬਾਅਦ ਪਤਾ ਲੱਗਾ ਕਿ ਇਹਦਾ ਨਾਮ ਜਿਹੜਾ ਹੈ ਜਹਾਜ਼ ਨਾਨਕ ਜਹਾਜ਼ ਹੈ ਸੋ ਹੁਣ ਇਹਦੀ 112ਵੀਂ ਵਰੇਗੰਢ 23 ਮਈ ਨੂੰ ਸ਼ਾਮ ਨੂੰ 2 ਵਜੇ ਤੋਂ ਲੈ ਕੇ 5 ਵਜੇ ਤੱਕ ਹਾਰਬਰ ਗ੍ਰੀਨ ਪਾਰਕ ਵੈਨਕੂਰ ਜਿੱਥੇ ਇਹ ਬੋਰਡ ਲੱਗਾ ਹੋਇਆ ਉੱਥੇ ਬਣਾਈ ਜਾ ਰਹੀ ਆਪ ਜੀ ਨੂੰ ਬੇਨਤੀ ਆਪ ਜੀ ਨੇ ਜ਼ਰੂਰ ਉੱਥੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਆਓ ਸਰਵੰਗਰੀਆ ਕੀਰਤਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

ਆਸਾ ਮਹਲਾ ਪਹਿਲਾ ਸੁਣ ਵੱਡਾ ਆਖੇ ਸਭ ਕੋਏ ਕੇਵੜ ਵੱਡਾ ਡੀਠਾ ਹੋਏ।